ਐਫ ਐਮ ਬੈਂਡ 100.2 ਮੈਗਾ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਝ ਲਓ ਇਸ ਵੇਲੇ ਸਵੇਰ ਦੇ 5:56 ਹੋਏ ਨੇ। ਅੱਜ ਸ਼ੁੱਕਰਵਾਰ ਹੈ, ਸ਼ੱਕ ਸੰਮਤ 1948 ਦੇ ਵਿਸਾਖ ਮਹੀਨੇ ਦੀ 23 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 15 ਤਾਰੀਖ ਹੈ। ਸਵੇਰ ਦੇ 5:56 ਹੋ ਚੁੱਕੇ ਨੇ ਅਤੇ ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ।

ਤੁਸੀਂ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ। ਸਮਾਂ ਇਸ ਵੇਲੇ ਸਵੇਰ ਦੇ

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਅਤੇ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਇਸ ਵੇਲੇ ਸਵੇਰ ਦੇ 6:05 ਹੋਏ ਨੇ। ਪੇਸ਼ ਕਰ ਰਹੇ ਹਾਂ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤਬਾਣੀ। ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਭਜਨ ਜਗਜੀਤ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਬਾਣੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਤੇ 6:40 ਤੇ ਸ਼੍ਰੀ ਰਾਮਚਰਿਤ ਮਾਨਸ ਚੋਲੜੀਵਾਰ ਪਾਠ ਮਾਨਸ ਗਾਨ ਸਾਡੇ ਜਲੰਧਰ ਕੇਂਦਰ ਤੋਂ।
1: ਤਿੰਨ ਸੌ ਤਰਤਾਲੀ ਅਸ਼ਰੀਏ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
2: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਦੇ ਰਹੀਏ,
0: ਕਰਨਾ ਪੈਣਾ ਹੈ ਜੀ। ਕਿਉਂਕਿ ਦੇਖੋ, ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ, ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ। ਚਲੋ ਅੱਜ ਦਾ ਕੰਮ ਜਿਹੜਾ ਹੈ, ਕੋਈ ਗੱਲ ਨੀ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨੀ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਰੁੜੀਆ ਰਾਮ ਜੀ ਬਾਰ ਬਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ, ਵੀ ਖੇਤੀ ਭਿੰਨਤਾ ਲਿਆਓ,
0: ਹਾਂ, ਬੜੀ
1: ਵੱਖ ਵੱਖ ਫਸਲਾਂ ਬੀਜੀਏ। ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਹਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ, ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ।
0: ਸਭ ਤੋਂ ਜ਼ਿਆਦਾ ਜੀ ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿਮ ਦੇ ਵਿੱਚ ਜਾਂਦੇ ਹੈ,
1: ਹਾਂ, ਸੋਇਆਬੀਨ ਦੁੱਧ ਪੀਂਦੇ ਆ,
0: ਉਹ ਸੋਇਆਬੀਨ ਦੁੱਧ ਪੀਂਦੇ ਆ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ,
1: ਹਾਂ,
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਮ ਹੈ।
1: ਹਾਂ, ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਅਤੇ ਪੰਜਾਬ ਦੇ ਵਿੱਚ ਦੇਖੋ, ਕੁਛ ਇਲਾਕੇ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਮੈਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: SL 958 ਕਿਸਮ ਆ, SL 744 ਅਤੇ SL ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ, ਅਤੇ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ,
1: ਤੇਲ ਹੈ 20%,
0: ਠੀਕ,
1: 142 ਦਿਨਾਂ 'ਚ ਰੁੜੀਆ ਰਾਮ ਜੀ ਪੱਕ ਜਾਂਦੀ ਹੈ, ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ SL 744, ਇਹਦੇ ਵਿੱਚ ਜਿਹੜੀ ਹੈਗੀ ਹੈ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਹੈ ਅਤੇ

0: ਪੈਦਾਵਾਰ ਉੱਨੀ ਹੈ ਜੀ ਇਹਦੀ ਵੀ 7.3 ਕੁਇੰਟਲ
1: ਜੀ ਜੀ
0: ਅਤੇ ਐੱਸ ਐੱਲ ਜਿਹੜੀ 525 ਕਿਸਮ ਹੈ ਇਹਦੇ ਵਿੱਚ 37.2 ਫੀਸਦ ਪ੍ਰੋਟੀਨ ਹੈਗੀ ਆ, 21.9 ਫੀਸਦ ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ
1: ਜੀ।
0: ਲਓ ਜੀ ਰੁੜੀਆ ਰਾਮ ਜੀ, ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ, ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ ਉਹ ਅਸੀਂ ਲਾ ਸਕਦੇ ਹੈਗੇ ਹਾਂ, ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ
1: ਜੀ,
0: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
1: ਠੀਕ ਹੈ।
0: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
1: ਸੋਇਆਬੀਨ
0: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
1: ਇੱਕ ਏਕੜ ਦਾ।
0: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
1: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ।
0: ਹਾਂ,
1: ਦਾਣਾ ਬਹੁਤ
0: ਇਹਨੂੰ ਬਾਅਦ 'ਚ ਹੀ ਚਾਹੀਦੀ, ਸਿੱਲ ਚਾਹੀਦੀ ਹੈ।
1: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ, ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ।
0: ਹਾਂ, ਕੱਚੀ ਨਹੀਂ ਖਾਣੀ,
1: ਇਹਨੂੰ ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
0: ਪਰਾਲੀ ਬੜੇ ਕੰਮ ਆਉਂਦੀ ਰੁਲੀ ਆਰਾਮ ਜੀ,
1: ਬਹੁਤ ਜ਼ਿਆਦਾ ਜੀ।
0: ਝੋਨੇ ਦੀ ਜਿਹੜੀ ਪਰਾਲੀ ਹੈ ਨਾ ਇਹਨੂੰ ਖੇਤ 'ਚ ਵਿਛਾ ਦਿਓ ਜੀ, ਇਹ ਬਹੁਤ ਹੀ ਵਧੀਆ ਕੰਮ ਕਰੋਗੇ ਜੀ ਨਮੀ ਨੂੰ ਸੰਭਾਲਣ ਦਾ, ਕਿਉਂਕਿ ਦੇਖੋ ਗਰਮੀ ਆਪਣੂੰ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
1: ਬਿਲਕੁਲ।
0: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਮੀ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰਾ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
1: ਜੀ।
0: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4 ਤੋਂ 5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ
1: ਜੀ।
0: ਅਤੇ 0 ਟਿਲ ਡਰਿਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੁੜੀ ਆਰਾਮ ਜੀ।
1: ਠੀਕ ਬੱਚੇ ਵਾਲਿਓ।
0: ਅੱਛਾ, ਬੈੱਡਾਂ 'ਤੇ ਵੀ ਆਪਾਂ ਰੁੜੀ ਆਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
1: ਠੀਕ ਹੈ।
0: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ, 67.5 ਸੈਂਟੀਮੀਟਰ ਵਿਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ, ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
1: ਠੀਕ।
0: ਉੱਥੇ ਬੀਜ ਦਿਓ
1: ਜੀ।
0: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ, ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ, ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ।
1: ਆਹੋ, ਰਲਮੀ ਫਸਲ ਵੀ
0: ਲੈ ਸਕਦੇ ਹਾਂ,
1: ਰਲਮੀ ਫਸਲ ਦੀ ਸਮਰੱਥਾ ਵੀ ਹੈ।
0: ਅਤੇ ਸੋਇਆਬੀਨ ਦੀ 1 ਲਾਈਨ 60 ਸੈਂਟੀਮੀਟਰ ਵਿੱਚ 'ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ
1: ਜੀ ਜੀ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਮੀ ਸੰਭਾਲਣ ਲਈ, ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰ੍ਹਾਂ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
1: ਠੀਕ ਜੀ।
0: ਬਾਕੀ ਦੇਖੋ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
1: ਆ ਕੋਸ਼ਿਸ਼ ਤਾਂ ਦੇਖੋ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ, ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਇਹਨੂੰ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
0: ਹਾਂ, ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
1: ਹਾਂ,
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ,
1: ਬਦਲ ਜਾਂਦਾ ਜੀ, ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨੂੰ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
0: ਹਾਂ, ਉਹ ਆਪਾਂ ਪੂਰੇ ਪੂਰੇ ਬਣੀ ਰਵੇ, ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁੜੀ ਆਰਾਮ ਜੀ ਹੋ ਜਾਂਦਾ ਸੀ ਨਾ।
1: ਉਹ ਸਮਾਂ ਹੋਰ ਸੀ,
0: ਸਮਾਂ ਹੋਰ ਸੀ,
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
0: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ,
0: ਉਹ ਵੱਧ ਗਏ ਆ, ਹੁਣ ਘਟਾਉਣੇ ਆ।
1: ਹਾਂ,
0: ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਆ 0 ਟਿਲ ਡਰਿਲ, ਬਿਨਾਂ ਬਹਾਈ ਕੀਤੀ ਹੈ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ।
1: ਬਿਲਕੁਲ
0: ਤੇ
1: ਬਿਲਕੁਲ
0: ਉਹਦੇ ਨਾਲ ਜਿਹੜੀ ਬਚਤ

0: ਤੇ ਫਿਰ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
1: ਹੋ ਜਾਂਦੀ ਹੈ ਜੀ।
0: ਹਾਂ, ਜੇ ਫਸਲ ਵਧੀਆ ਪੈਦਾ ਹੋਊਗੀ ਤੇ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ, ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ, ਜਿੱਦਾਂ ਆਪਾਂ, ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ, ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ, ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ।
0: ਹਾਂ, ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ,
1: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
0: ਹਾਂ, ਫਿਰ ਜਿਹੜੀ ਆਪਣੇ
1: ਮੰਡੀ ਦੀ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ,
0: ਕਿਉਂਕਿ ਇਹਦਾ ਆਮ ਭਾਅ ਤਾਂ ਨਹੀਂ ਮਿਲਣਾ, ਬਾਜ਼ਾਰ ਦੇ ਹਿਸਾਬ ਨਾਲ ਚੱਲਣਾ
1: ਪੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 74ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 74ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ
1: ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੀ ਰਾਮਚਰਿਤ ਮਾਨਸ ਸ਼ੋਅ ਲੜੀਵਾਰ ਪਾਠ ਮਾਨਸ ਗਾਨ ਸਾਡੇ ਜਲੰਧਰ ਕੇਂਦਰ ਤੋਂ FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸਵੇਰ ਦੇ 6:50 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਨਵੀਂ ਸਵੇਰ 'ਚ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਖੁਦ ਦੀ ਤੁਲਨਾ ਕਦੇ ਵੀ ਕਿਸੇ ਹੋਰ ਨਾਲ ਨਾ ਕਰੋ, ਕਿਉਂਕਿ ਰੱਬ ਨੇ ਤੁਹਾਨੂੰ ਜਿਹੋ ਜਿਹਾ ਬਣਾਇਆ ਉਹੋ ਜਿਹਾ ਕਿਸੇ ਹੋਰ ਨੂੰ ਨਹੀਂ ਬਣਾਇਆ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਆਪ ਦੇ ਵਿੱਚ ਹੀ ਸਰਵਸ਼੍ਰੇਸ਼ਠ ਹੋ। ਜਦੋਂ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਹੀ ਕਿਤੇ ਨਾ ਕਿਤੇ ਗਿਰਾ ਰਹੇ ਹੁੰਦੇ ਹਾਂ। ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਕਿਸੇ ਹੋਰ ਨਾਲ ਜਦੋਂ ਕਰਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਖੁਦ ਹੀ ਪਿੱਛੇ ਛੱਡ ਦਿੰਦੇ ਹਾਂ। ਇਸ ਲਈ ਹਮੇਸ਼ਾ ਆਪਣੇ ਆਪ ਨੂੰ, ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਹੀ ਰੱਖਣਾ, ਪਰ ਆਪਣੇ ਆਪ ਨੂੰ ਦੂਜਿਆਂ ਤੋਂ ਨੀਵਾਂ ਵੀ ਨਹੀਂ ਸਮਝਣਾ। ਜੀ, ਇਹ ਸੀ ਅੱਜ ਦਾ ਵਿਚਾਰ ਅਤੇ ਪ੍ਰੋਗਰਾਮ ਨਵੀਂ ਸਵੇਰ 'ਚ। ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਦਲਵੀਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ

ਸ਼ਬਦ ਤੁਸੀਂ ਸਰਵਣ ਕੀਤਾ ਭਾਈ ਦਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ। ਪ੍ਰੋਗਰਾਮ ਨਵੀਂ ਸਵੇਰ ਚੱਲ ਰਿਹਾ।

0: ਇਸ ਨਾਲ ਫਲ ਦੀ ਮੱਖੀ ਦਾ ਹਮਲਾ ਸਬਜ਼ੀਆਂ ਉੱਤੇ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਕੁਝ ਟਰੈਪ ਤਿਆਰ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਜਦੋਂ ਖੇਤ ਦੇ ਵਿੱਚ ਟੰਗਿਆ ਜਾਂਦਾ ਤਾਂ ਨਰ ਮੱਖੀਆਂ ਇਹਨਾਂ ਦੇ ਵਿੱਚ ਫਸ ਜਾਂਦੀਆਂ ਨੇ। ਨਤੀਜੇ ਵਜੋਂ ਨਰ ਅਤੇ ਮਾਦਾ ਮੱਖੀਆਂ ਦਾ ਮੇਲ ਨਾ ਹੋਣ ਕਾਰਨ ਮਾਦਾ ਮੱਖੀਆਂ ਆਂਡੇ ਨਹੀਂ ਦੇ ਪਾਉਂਦੀਆਂ ਅਤੇ ਫਲ ਖਰਾਬ ਹੋਣ ਤੋਂ ਬਚ ਜਾਂਦਾ ਹੈ। ਕਿਸਾਨ ਵੀਰੋ, ਵੈਸੇ ਤਾਂ ਤੁਸੀਂ ਖੁਦ ਵੀ ਬੜੇ ਸੁਚੇਤ ਹੋ, ਪਰ ਇਸ ਤੋਂ ਇਲਾਵਾ ਜੇਕਰ ਸਮੱਸਿਆ ਵੱਧ ਜਾਂਦੀ ਹੈ ਤਾਂ ਤੁਸੀਂ ਮਾਰਾਂ ਦੇ ਕੋਲ ਜ਼ਰੂਰ ਜਾਇਆ ਕਰੋ, ਮਾਰਾਂ ਦੇ ਨਾਲ ਸੰਪਰਕ ਕਰਿਆ ਕਰੋ। ਸੰਯੁਕਤ ਕੀਟ ਪ੍ਰਬੰਧਨ ਇਹਨਾਂ ਸਾਰਿਆਂ ਤਰੀਕਿਆਂ ਨੂੰ ਏਕੀਕ੍ਰਿਤ ਕਰਦਾ ਹੈ। ਗਰਮੀਆਂ ਦੀਆਂ ਸਬਜ਼ੀਆਂ ਦੀਆਂ ਫਸਲਾਂ ਦੇ ਵਿੱਚ ਫਲ ਦੀ ਮੱਖੀ ਦਾ ਸਭ ਤੋਂ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ। ਸੰਯੁਕਤ ਕੀਟ ਪ੍ਰਬੰਧਨ ਵਾਸਤੇ ਤੁਸੀਂ ਮਾਰਾਂ ਦੀ ਰਾਏ ਵੀ ਲੈ ਸਕਦੇ ਹੋ। ਕਿਸਾਨ ਵੀਰੋ, ਤੁਸੀਂ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਹੁਣ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹੋ, ਅਤੇ ਜੇਕਰ ਆਪਾਂ ਪੂਰੀ ਸੂਝ ਬੂਝ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰਾਂਗੇ, ਮੱਖੀਆਂ ਦੀ ਕੀੜਿਆਂ ਦੀ ਸਾਨੂੰ ਪਹਿਚਾਣ ਹੋਵੇਗੀ, ਤਾਂ ਹੀ ਅਸੀਂ ਉਹਨਾਂ ਦਾ ਪ੍ਰਬੰਧਨ ਸਮੇਂ 'ਤੇ ਕਰ ਸਕਦੇ ਹਾਂ, ਨਹੀਂ ਤਾਂ ਫਿਰ ਪਛਤਾਉਣਾ ਪੈਂਦਾ। ਤਾਂ ਕੁੱਲ ਮਿਲਾ ਕੇ ਕਿਸਾਨ ਵੀਰੋ, ਤੁਸੀਂ ਖੇਤੀ ਮਾਹਰਾਂ ਦੇ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਿਆ ਕਰੋ ਤਾਂ ਜੋ ਖੇਤੀ ਨੂੰ ਹੋਰ ਉੱਨਤ ਕੀਤਾ ਜਾ ਸਕੇ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਇਸੇ ਪ੍ਰੋਗਰਾਮ ਖੇਤੀ ਨੁਕਤੇ, ਇਸ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਧਰਮਿੰਦਰ ਸੰਧੂ ਵੱਲੋਂ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਫਲ ਦੀ ਮੱਖੀ ਤੋਂ ਬਚਾਓ ਵਿਸ਼ੇ 'ਤੇ ਇੱਕ ਗੱਲਬਾਤ। ਇਹ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਤੁਸੀਂ ਸਾਨੂੰ ਸੁਣ ਰਹੇ ਹੋ FM ਬੈਂਡ 100.2 ਮੈਗਾਹਰਟਸ ਅਤੇ ਨਿਊਜ਼ ਔਨ AIR ਐਪ 'ਤੇ। ਕੁਝ ਹੀ ਪਲਾਂ 'ਚ ਪੇਸ਼ ਕਰਾਂਗੇ ਪ੍ਰੋਗਰਾਮ ਗੁੱਡ ਮੋਰਨਿੰਗ ਮਾਲਵਾ।

প্রোগ্রাম গুড মর্নিং মালভালাকে হাজিরে মনিকা মনোরঞ্জন তে জানকারি নাল ভরপুর ਇਸ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀ ਜਾਣਕਾਰੀ ਅਤੇ ਗੀਤ ਸੰਗੀਤ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਅਤੇ 8:15 ਵਜੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਸਮਾਚਾਰ ਰਿਲੇ ਕਰਾਂਗੇ ਸਾਡੇ ਦਿੱਲੀ ਕੇਂਦਰ ਤੋਂ। 8:30 ਵਜੇ ਪੰਜਾਬੀ 'ਚ ਖਬਰਾਂ ਤੁਸੀਂ ਸੁਣੋਗੇ ਸਾਡੇ ਜਲੰਧਰ ਕੇਂਦਰ ਤੋਂ। ਫਿਲਮੀ ਜੰਕਸ਼ਨ ਇਸ ਪ੍ਰੋਗਰਾਮ ਤਹਿਤ ਪੰਜਾਬੀ ਫਿਲਮੀ ਸੰਗੀਤ ਸੁਣਵਾਵਾਂਗੇ ਤੁਹਾਨੂੰ ਸਵੇਰੇ 8:40 'ਤੇ। 9 ਵਜੇ ਤੋਂ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10 ਵਜੇ ਪੇਸ਼ ਕਰਾਂਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਹੈਲੋ ਫਰਮਾਇਸ਼, ਫੋਨ ਇਨ ਫਰਮਾਇਸ਼ੀ ਗੀਤਾਂ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸਵੇਰੇ 10:30। ਸਵੇਰੇ 11 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਹਿੰਦੀ ਜ਼ਾਇਕਾ, ਜਿਸ 'ਚ ਸੁਣਵਾਏ ਜਾਣਗੇ ਤੁਹਾਡੀ ਪਸੰਦ ਦੇ ਫਰਮਾਇਸ਼ੀ ਹਿੰਦੀ ਗੀਤ। ਫੁਲਕਾਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30। 12 ਵਜੇ ਹਿੰਦੀ 'ਚ ਸਮਾਚਾਰ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੇ। 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ।

ਦੁਪਹਿਰ 1 ਵਜੇ ਹਿੰਦੀ ਗੀਤ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ ਨਗਮੇ ਤਹਿਤ ਅਤੇ ਇਸ ਪ੍ਰੋਗਰਾਮ ਦਰਮਿਆਨ 1:10 ਦੇ ਪ੍ਰਾਦੇਸ਼ਿਕ ਸਮਾਚਾਰ ਜਲੰਧਰ ਕੇਂਦਰ ਤੋਂ ਰਿਲੇ ਹੋਣਗੇ ਅਤੇ 1:15 ਤੋਂ ਪ੍ਰੋਗਰਾਮ ਨਗਮੇ ਦੁਬਾਰਾ ਤੁਸੀਂ ਸੁਣ ਸਕਦੇ ਹੋ। ਦੁਪਹਿਰ 1:40 ਤੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਰਿਲੇ ਹੋਣਗੀਆਂ ਅਤੇ 1:50 ਤੇ ਉਰਦੂ 'ਚ ਖਬਰਾਂ ਤੁਸੀਂ ਦਿੱਲੀ ਕੇਂਦਰ ਤੋਂ ਸੁਣ ਸਕਦੇ ਹੋ। 2 ਵਜੇ ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼। 2:15 ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 2 ਤੇਰੀਆਂ 2 ਮੇਰੀਆਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦੇ 2 ਤੇਰੀਆਂ 2 ਮੇਰੀਆਂ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਆਪਣਾ ਮਾਰੂ ਛਾਵੇਂ ਸੁੱਟੂ। ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਦੇ ਮੌਕੇ 'ਤੇ ਅੱਜ ਦਾ ਇਹ ਵਿਸ਼ਾ ਰੱਖਿਆ ਗਿਆ। ਤੁਸੀਂ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਹੋ। ਬਾਅਦ ਦੁਪਹਿਰ 3 ਵਜੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। ਗੱਲਾਂ 'ਚੋਂ ਗੱਲ ਇਸ ਪ੍ਰੋਗਰਾਮ ਦਾ ਵੇਲਾ ਹੈ ਸ਼ਾਮੀ 5 ਵਜੇ ਦਾ। 5:30 ਕਿਸਾਨ ਵੀਰਾਂ ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਖੇਤੀ ਖਰਚੇ ਕਿਵੇਂ ਘਟਾਈਏ ਵਿਸ਼ੇ 'ਤੇ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਦੇ ਨਾਲ ਧਰਮਿੰਦਰ ਸਿੰਘ ਸੰਧੂ ਵੱਲੋਂ ਕੀਤੀ ਗਈ ਇੱਕ ਗੱਲਬਾਤ। ਸ਼ਾਮੀ 6 ਵਜੇ ਹਿੰਦੀ 'ਚ ਸਮਾਚਾਰ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੇ। 6:05 'ਤੇ ਸਥਾਨਕ ਸੂਚਨਾਵਾਂ ਦੇ ਨਾਲ ਨਾਲ ਤੁਸੀਂ ਸੁਣੋਗੇ ਦੇਸ਼ ਭਗਤੀ ਗੀਤ। ਪ੍ਰਾਦੇਸ਼ਿਕ ਸਮਾਚਾਰ ਰਿਲੇ ਹੋਣਗੇ ਜਲੰਧਰ ਕੇਂਦਰ ਤੋਂ ਸ਼ਾਮੀ 6:20 'ਤੇ। ਨੌਜਵਾਨਾਂ ਲਈ ਰੋਜ਼ਾਨਾ ਪ੍ਰੋਗਰਾਮ ਵਿਪ ਕਿਓਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 6:30। ਸ਼ਬਦ ਅਤੇ ਭਜਨ ਤੁਸੀਂ ਸਰਵਣ ਕਰ ਸਕਦੇ ਹੋ ਪ੍ਰੋਗਰਾਮ ਹੈ ਬੰਦਗੀ ਸ਼ਾਮੀ 7:00। 7:30 ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਰਿਲੇ ਕੀਤੀਆਂ ਜਾਣਗੀਆਂ। ਸ਼ਾਮ ਸੁਹਾਨੀ ਲਾਈਵ ਫੋਨ ਇਨ ਫਰਮਾਇਸ਼ੀ ਪੰਜਾਬੀ ਹਿੰਦੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਦਾ ਵੇਲਾ ਹੈ ਸ਼ਾਮੀ 7:40 ਦਾ। ਰਾਤੀ 8:15 ਪ੍ਰੋਗਰਾਮ ਅੰਬਰ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਮੁਹੰਮਦ ਸਾਫੀਕ ਦੇ ਨਾਲ ਰਣਦੀਪ ਕੌਰ ਪੰਧੇਰ ਵੱਲੋਂ ਕੀਤੀ ਗਈ ਇੱਕ ਗੱਲਬਾਤ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਰਾਤੀ 9:00 ਤੋਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਮੁੰਬਈ ਕੇਂਦਰ ਤੋਂ। 10:00 ਲੈ ਕੇ ਹਾਜ਼ਰ ਹੋਵਾਂਗੇ ਫਰਮਾਇਸ਼ੀ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਪੰਜਾਬੀ ਤੜਕਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ ਪ੍ਰੋਗਰਾਮ ਰਜਨੀਗੰਧਾ 'ਚ ਰਾਤੀ 10:30। ਰਾਤੀ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਰਾਤੀ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ 'ਚ ਹੋਰ ਖਬਰਾਂ ਅਤੇ ਜਾਣਕਾਰੀ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਗੀਤ, ਆਵਾਜ਼ ਸਤਿੰਦਰ ਸਰਤਾਜ ਦੀ।

ਚੱਲ ਰਿਹਾ ਜੀ? ਗੁੱਡ ਮਾਰਨਿੰਗ ਮਾਲਵਾ, ਅਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੰਯੁਕਤ ਅਰਬ ਅਮੀਰਾਤ ਦੇ ਦੌਰੇ 'ਤੇ ਹੋਣਗੇ। ਸ਼੍ਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਵਾਉਣ ਦਾ ਐਲਾਨ ਕੀਤਾ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ। ਉਨ੍ਹਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਕੱਚੇ ਤੇਲ, LPG ਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ਵਿੱਚ ਗੱਲਬਾਤ ਦੌਰਾਨ ਵਪਾਰ, ਟੈਕਨੋਲੋਜੀ ਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਸਰਕਾਰ ਨੇ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਤੇ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਜ਼।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਸਵੇਰ ਦੇ 7:30 ਹੋਏ ਨੇ, ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਆਪਣੇ ਕੰਮਾਂ ਅਤੇ ਜ਼ਿੰਮੇਵਾਰੀਆਂ ਦੇ ਵਿੱਚ ਇੰਨੇ ਰੁੱਝੇ ਹੋਏ ਨੇ ਕਿ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਕੁਝ ਪਲ ਗੱਲ ਕਰਨ ਦਾ ਵੀ ਸਮਾਂ ਨਹੀਂ ਮਿਲਦਾ। ਅਤੇ ਅਜਿਹੇ ਸਮੇਂ ਵਿੱਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਸਾਨੂੰ ਰਿਸ਼ਤਿਆਂ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਜੀ ਹਾਂ, ਅੱਜ 15 ਮਈ ਨੂੰ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਪਰਿਵਾਰ ਦਿਵਸ, ਇੰਟਰਨੈਸ਼ਨਲ ਡੇ ਆਫ ਫੈਮਲੀਜ਼। ਹਰ ਸਾਲ 15 ਮਈ ਨੂੰ ਮਨਾਇਆ ਜਾਣ ਵਾਲਾ ਇਹ ਖਾਸ ਦਿਨ ਪਰਿਵਾਰਾਂ ਦੇ ਅੰਦਰ ਪਿਆਰ, ਵਿਸ਼ਵਾਸ ਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ। ਪਰਿਵਾਰ ਸਿਰਫ ਖੂਨ ਦੇ ਰਿਸ਼ਤਿਆਂ ਬਾਰੇ ਨਹੀਂ ਹੁੰਦਾ, ਸਗੋਂ ਇਹ ਉਹ ਥਾਂ ਹੈ ਜਿੱਥੇ ਇੱਕ ਵਿਅਕਤੀ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹੈ। ਇਸੇ ਲਈ ਸੰਯੁਕਤ ਰਾਸ਼ਟਰ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਤਾਂ ਜੋ ਦੁਨੀਆ ਭਰ ਦੇ ਪਰਿਵਾਰਾਂ ਦੇ ਮੁੱਦਿਆਂ ਅਤੇ ਜ਼ਰੂਰਤਾਂ ਵੱਲ ਧਿਆਨ ਖਿੱਚਿਆ ਜਾ ਸਕੇ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਪਰਿਵਾਰ ਸਮਾਜ

ਸਭ ਤੋਂ ਮਜ਼ਬੂਤ ਨਹੀਂ ਹੈ। ਪਰਿਵਾਰ ਭਾਵਨਾਤਮਕ ਸਹਾਇਤਾ, ਕਦਰਾਂ ਕੀਮਤਾਂ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਬਦਲਦੀ ਜੀਵਨ ਸ਼ੈਲੀ ਅਤੇ ਵੱਧਦੀ ਇਕੱਲਤਾ ਦੇ ਵਿਚਕਾਰ ਇਹ ਦਿਨ ਰਿਸ਼ਤਿਆਂ ਨੂੰ ਸਮਾਂ ਸਮਰਪਿਤ ਕਰਨ ਅਤੇ ਪਰਿਵਾਰ ਦੇ ਨੇੜੇ ਆਉਣ ਦਾ ਵੀ ਸੰਦੇਸ਼ ਦਿੰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 1993 ਦੇ ਵਿੱਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਫਿਰ ਪਹਿਲੀ ਵਾਰ 15 ਮਈ 1994 ਨੂੰ ਦੁਨੀਆ ਭਰ ਦੇ ਵਿੱਚ ਇਹ ਦਿਨ ਮਨਾਇਆ ਗਿਆ। ਸੰਯੁਕਤ ਰਾਸ਼ਟਰ ਦਾ ਮੰਨਣਾ ਸੀ ਕਿ ਮਜ਼ਬੂਤ ਪਰਿਵਾਰ ਸਮਾਜਾਂ ਅਤੇ ਰਾਸ਼ਟਰਾਂ ਨੂੰ ਮਜ਼ਬੂਤ ਕਰਨਗੇ ਅਤੇ ਉਦੋਂ ਤੋਂ ਹੀ ਹਰ ਸਾਲ ਵੱਖੋ ਵੱਖਰੀ ਥੀਮਾਂ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ ਅਤੇ ਪਰਿਵਾਰ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ। ਖਾਸ ਥੀਮ ਨਾਲ ਮਨਾਇਆ ਜਾ ਰਿਹਾ ਹੈ। ਪਰਿਵਾਰਾਂ ਦੇ ਅੰਦਰ ਵਧੇਰੇ ਸਮਝ, ਏਕਤਾ ਅਤੇ ਭਾਵਨਾਤਮਕ ਸੰਬੰਧਾਂ ਨੂੰ ਉਤਸ਼ਾਹਿਤ ਕਰਨ 'ਤੇ ਇਹ ਥੀਮ ਜ਼ੋਰ ਦਿੰਦੇ ਵੀ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਨੇ ਅਤੇ ਇਸੇ ਕਰਕੇ ਅਜਿਹੇ ਦਿਨ ਸਾਨੂੰ ਯਾਦ ਦਿਵਾਉਂਦੇ ਨੇ ਕਿ ਪਰਿਵਾਰਕ ਆਪਸੀ ਤਾਲਮੇਲ ਅਤੇ ਇਕੱਠੇ ਸਮਾਂ ਬਿਤਾਉਣਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਲਈ ਜ਼ਰੂਰੀ ਹੈ। ਉੱਥੇ ਹੀ ਅੱਜ ਕੱਲ੍ਹ ਤਣਾਅ, ਚਿੰਤਾ ਅਤੇ ਇਕੱਲੇਪਨ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਨੇ। ਅਜਿਹੇ ਸਮੇਂ ਵਿੱਚ ਪਰਿਵਾਰ ਮਾਨਸਿਕ ਅਤੇ ਭਾਵਨਾਤਮਕ ਤਾਕਤ ਪ੍ਰਦਾਨ ਕਰਦਾ ਹੈ। ਕਈ ਸਟੱਡੀਜ਼ ਇਹ ਵੀ ਦੱਸਦੀਆਂ ਨੇ ਕਿ ਜਿਨ੍ਹਾਂ ਲੋਕਾਂ ਨੂੰ ਪਰਿਵਾਰਕ ਸਹਾਇਤਾ ਮਿਲਦੀ ਹੈ ਉਹ ਮਾਨਸਿਕ ਤੌਰ 'ਤੇ ਮਜ਼ਬੂਤ ਹੁੰਦੇ ਨੇ। ਪਰਿਵਾਰ ਬੱਚਿਆਂ ਵਿੱਚ ਚੰਗੇ ਮੁੱਲ ਪੈਦਾ ਕਰਦਾ ਅਤੇ ਬਜ਼ੁਰਗਾਂ ਲਈ ਸਤਿਕਾਰ ਅਤੇ ਸੁਰੱਖਿਆ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਦਿਨ ਮਨਾਉਣ ਦੀ ਜਿਹੜੀ ਇੰਪੋਰਟੈਂਸ ਹੈ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ।

ਸੋ ਪਰਿਵਾਰ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਹੈ। ਅਸੀਂ ਭਾਵੇਂ ਕਿੰਨੇ ਵੀ ਰੁੱਝੇ ਹੋਈਏ, ਕਿੰਨੇ ਵੀ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਜਾਂ ਜ਼ਿੰਮੇਵਾਰੀਆਂ ਦੇ ਵਿੱਚ ਵਿਅਸਤ ਹੋਈਏ, ਪਰਿਵਾਰ ਹੀ ਉਹ ਨਹੀਂ ਹੈ ਜਿੱਥੇ ਅਸੀਂ ਥੱਕ ਹਾਰ ਕੇ ਵਾਪਿਸ ਆਉਣਾ ਹੈ, ਪਰਿਵਾਰ ਦੇ ਵਿੱਚ ਬੈਠਣਾ ਹੈ, ਗੱਲਾਂ ਬਾਤਾਂ ਕਰਨੀਆਂ ਨੇ। ਪਰ ਜਿਵੇਂ ਜਿਵੇਂ ਆਧੁਨਿਕੀਕਰਨ ਹੋ ਰਿਹਾ ਹੈ, ਜਿਵੇਂ ਜਿਵੇਂ ਟੈਕਨੋਲੋਜੀਜ਼ ਵੱਧ ਰਹੀਆਂ ਨੇ, ਉਵੇਂ ਉਵੇਂ ਅਸੀਂ ਪਰਿਵਾਰ ਦੇ ਵਿੱਚ ਬੈਠਣ ਵਾਲਾ ਜਿਹੜਾ ਸਮਾਂ ਹੈ ਉਹ ਦੇ ਹੀ ਨਹੀਂ ਪਾ ਰਹੇ। ਸੋ ਜ਼ਰੂਰੀ ਹੈ ਕਿ ਅਸੀਂ ਕੋਈ ਇੱਕ ਖਾਸ ਦਿਨ ਨਾ ਰੱਖੀਏ ਪੂਰੇ ਸਾਲ ਦੇ ਵਿੱਚ ਕਿ ਹਾਂਜੀ ਅੱਜ ਹੀ ਅਸੀਂ ਪਰਿਵਾਰ ਦਿਨ ਮਨਾਉਣਾ ਅਤੇ ਪਰਿਵਾਰ ਦੇ ਵਿੱਚ ਬੈਠਣਾ, ਇੰਜੋਏ ਕਰਨਾ। ਹਰ ਰੋਜ਼ ਹੀ ਕੁਛ ਨਾ ਕੁਛ ਤੁਸੀਂ ਆਪਣੀ ਪਰਿਵਾਰ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ, ਕੁਛ ਸਪੈਸ਼ਲ ਤੁਸੀਂ ਔਰਗਨਾਈਜ਼ ਕਰ ਸਕਦੇ ਹੋ, ਕੋਈ ਇਕੱਠੇ ਬਹਿ ਕੇ ਖਾਣਾ ਖਾ ਸਕਦੇ ਹੋ। ਅਤੇ ਇਹਦੇ ਨਾਲ ਕੀ ਹੈ, ਆਪਸ ਵਿੱਚ ਜਿਹੜੇ ਤੁਹਾਡੇ ਰਿਸ਼ਤੇ ਨੇ ਉਹ ਮਜ਼ਬੂਤ ਹੁੰਦੇ ਨੇ, ਅਤੇ ਨਾਲ ਹੀ ਇੱਕ ਦੂਜੇ ਨੂੰ ਜੇਕਰ ਕੋਈ ਚਿੰਤਾ ਹੈ, ਕੋਈ ਤਣਾਅ ਹੈ ਤਾਂ ਉਹ ਵੀ ਦੂਰ ਹੋ ਜਾਂਦਾ ਹੈ।

ਮਈ ਤੋਂ ਪੜਾਵਾਰ ਢੰਗ ਨਾਲ 36,73,00,000 ਵੋਟਰਾਂ ਦੀਆਂ ਸੂਚੀਆਂ ਦੀ ਸੁਧਾਈ ਕੀਤੀ ਜਾਵੇਗੀ। ਇਹ ਮੁਹਿੰਮ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੜੀਸਾ, ਮਿਜ਼ੋਰਮ, ਸਿੱਕਿਮ, ਮਣੀਪੁਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਨਾਗਾਲੈਂਡ, ਤ੍ਰਿਪੁਰਾ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਓ ਵਿੱਚ ਚਲਾਈ ਜਾਵੇਗੀ। ਉਤੇ ਹੀ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ 25 ਜੂਨ ਤੋਂ ਸ਼ੁਰੂ ਕਰਵਾਈ ਜਾਵੇਗੀ। ਇਸ ਦੌਰਾਨ ਸੂਬੇ ਵਿੱਚ BLOs 25 ਜੂਨ ਤੋਂ 24 ਜੁਲਾਈ ਤੱਕ ਘਰ ਘਰ ਜਾ ਕੇ ਵਿਸ਼ੇਸ਼ ਵਿਆਪਕ ਸੁਧਾਈ ਸੰਬੰਧੀ ਫਾਰਮ ਭਰਵਾਉਣਗੇ। ਇਹ ਜਾਣਕਾਰੀ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ SIR ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ ਤੇ ਅਯੋਗ ਵਿਅਕਤੀਆਂ ਨੂੰ ਬਾਹਰ ਕੀਤਾ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚ 500 ਵਿੱਚੋਂ 500 ਅੰਕ ਹਾਸਲ ਕਰਨ ਵਾਲੀਆਂ 3 ਵਿਦਿਆਰਥਣਾਂ ਨੂੰ ਚੰਡੀਗੜ੍ਹ ਵਿੱਚ ਸਨਮਾਨਿਤ ਕੀਤਾ। ਮਾਨਸਾ ਦੀ ਸੁਪਨੀਤ ਕੌਰ, ਲੁਧਿਆਣਾ ਦੀਆਂ ਸੋਹਾਨੀ ਚੌਹਾਨ ਤੇ ਦਿਵਾਂਸ਼ੀ ਨੇ 100% ਅੰਕ ਹਾਸਲ ਕੀਤੇ ਨੇ। ਮੁੱਖ ਮੰਤਰੀ ਨੇ ਤਿੰਨਾਂ ਨੂੰ 50,000 ਰੁਪਏ ਇਨਾਮੀ ਰਾਸ਼ੀ ਦੇ ਚੈੱਕ ਭੇਟ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਤਿੰਨੋਂ ਟੌਪਰ ਕੌਮੀ ਤੇ ਰਾਜ ਪੱਧਰੀ ਖਿਡਾਰਨਾਂ ਵੀ ਹਨ। ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਗੈਰ ਸਮਾਜਿਕ ਅੰਸਰਾਂ ਤੇ ਨੱਥ ਪਾਉਣ ਲਈ 2 ਪਹੀਆ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਪੁਲਿਸ ਨੇ 10 ਦਿਨਾਂ ਦੌਰਾਨ ਸੂਬੇ ਭਰ ਵਿੱਚ 74,776 2 ਪਹੀਆ ਵਾਹਨਾਂ ਦੀ ਚੈਕਿੰਗ ਕੀਤੀ। ਇਨ੍ਹਾਂ ਵਿੱਚੋਂ ਗੁੰਮ ਜਾਂ ਛੇੜਛਾੜ ਕੀਤੀਆਂ ਨੰਬਰ ਪਲੇਟਾਂ, ਬਿਨਾਂ ਅਸਲ ਦਸਤਾਵੇਜ਼ਾਂ ਜਾਂ ਸ਼ੱਕੀ ਵਰਤੋਂ ਵਰਗੀਆਂ ਵੱਖ ਵੱਖ ਉਲੰਘਣਾਵਾਂ ਤਹਿਤ 20,982 ਵਾਹਨਾਂ ਦੇ ਚਲਾਨ ਕੱਟੇ ਗਏ ਤੇ 461 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ 114ਵੇਂ ਦਿਨ 6 ਹਥਿਆਰਾਂ ਸਮੇਤ 292 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 29,111 ਹੋ ਗਈ ਹੈ।

ਸੈਨਾ ਭਰਤੀ ਦਫ਼ਤਰ ਪਟਿਆਲਾ ਦੇ ਭਰਤੀ ਨਿਰਦੇਸ਼ਕ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਸੈਨਾ ਵਿੱਚ ਭਰਤੀ ਦੇ ਲਈ ਅਗਨੀਪਥ ਯੋਜਨਾ ਦੇ ਤਹਿਤ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ CEE 2026 ਦਾ ਆਯੋਜਨ 1 ਜੂਨ ਤੋਂ 12 ਜੂਨ ਤੱਕ ਦੇਸ਼ ਭਰ ਵਿੱਚ ਕੀਤਾ ਜਾਵੇਗਾ। ਜਿਨ੍ਹਾਂ ਐਪਲੀਕੈਂਟਸ ਨੇ 13 ਫਰਵਰੀ ਤੋਂ 10 ਅਪ੍ਰੈਲ ਦੇ ਵਿੱਚ ਜੁਆਇਨ ਇੰਡੀਅਨ ਆਰਮੀ ਪੋਰਟਲ ਤੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਸੀ, ਉਹ ਇਸ ਪ੍ਰੀਖਿਆ ਵਿੱਚ ਸ਼ਾਮਿਲ ਹੋਣਗੇ। ਇਹ ਪ੍ਰੀਖਿਆ ਦੇਸ਼ ਭਰ ਦੇ 206 ਸ਼ਹਿਰਾਂ ਦੇ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ 403 ਪ੍ਰੀਖਿਆ ਕੇਂਦਰ ਤੇ 22 ਸ਼੍ਰੇਣੀਆਂ ਸ਼ਾਮਿਲ ਹੋਣਗੀਆਂ। ਨਿਰਦੇਸ਼ਕ ਨੇ ਦੱਸਿਆ ਕਿ ਪ੍ਰੀਖਿਆ ਦੇ ਐਡਮਿਟ ਕਾਰਡ 15 ਮਈ ਤੋਂ ਜੁਆਇਨ ਇੰਡੀਅਨ ਆਰਮੀ ਦੀ ਅਧਿਕਾਰਿਕ ਵੈਬਸਾਈਟ ਤੇ ਉਪਲਬਧ ਹੋਣਗੇ। ਐਪਲੀਕੈਂਟਸ ਨੂੰ ਨਵੀਨਤਮ ਅਪਡੇਟ ਤੇ ਪ੍ਰੀਖਿਆ ਸੰਬੰਧੀ ਨਿਰਦੇਸ਼ਾਂ ਦੇ ਲਈ ਨਿਯਮਿਤ ਰੂਪ ਨਾਲ ਪੋਰਟਲ ਦੇਖਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਮੂਨਾ ਪ੍ਰਸ਼ਨ ਪੱਤਰ ਤੇ ਮਹੱਤਵਪੂਰਨ ਪ੍ਰੀਖਿਆ ਨਿਰਦੇਸ਼ ਪਹਿਲਾਂ ਤੋਂ ਹੀ ਪੋਰਟਲ ਤੇ ਉਪਲਬਧ ਹਨ।

ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ

0: ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਵੀਡੀਓ ਲਾਈਕ ਕਰਨ ਦੇ ਪੈਸੇ ਮਿਲਣਗੇ, ਸੋ ਈਜ਼ੀ।
2: ਫਸਿਆ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਕਾਂਗਰਸ ਪਾਰਟੀ ਨੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਾਂ ਨੂੰ ਠੱਪ ਕਰਦਿਆਂ VD ਸਤੀਸ਼ਨ ਨੂੰ ਕੇਰਲਾ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ। ਪਾਰਟੀ ਦੀ ਕੇਰਲਾ ਮਾਮਲਿਆਂ ਦੀ ਇੰਚਾਰਜ ਦੀਪਾ ਦਾਸ ਮੁਨਸ਼ੀ, ਕੇਂਦਰੀ ਨਿਗਰਾਨਾ ਅਜੇ ਮਾਕਨ, ਮੁਕੁਲ ਵਾਸਨਿਕ ਤੇ ਜੈਰਾਮ ਰਮੇਸ਼ ਨੇ ਇਸ ਫੈਸਲੇ ਦਾ ਐਲਾਨ ਕੀਤਾ। ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਸਤੀਸ਼ਨ ਦੇ ਨਾਲ KC ਵੇਣੁਗੋਪਾਲ ਤੇ ਰਮੇਸ਼ ਚਿਨੀਥਲਾ ਦੇ ਨਾਮ ਵੀ ਸ਼ਾਮਿਲ ਸਨ। ਸਤੀਸ਼ਨ ਨੇ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਦੂਰ ਸੰਚਾਰ, ਦਵਾਈ ਕੰਪਨੀਆਂ ਅਤੇ ਨਿੱਜੀ ਬੈਂਕਾਂ ਦੇ ਸ਼ੇਅਰਾਂ ਵਿੱਚ ਖਰੀਦਾਰੀ ਕਾਰਨ ਮਜ਼ਬੂਤੀ ਮਿਲੀ ਹੈ। ਸੈਨਸੈਕਸ 799.74 ਅੰਕ ਚੜ੍ਹ ਕੇ 75,398.72 ਅੰਕਾਂ 'ਤੇ ਬੰਦ ਹੋਇਆ। ਨਿਫਟੀ 277 ਅੰਕ ਚੜ੍ਹ ਕੇ 23,699.60 'ਤੇ ਬੰਦ ਹੋਇਆ। ਭਾਰਤੀ ਏਅਰਟੈੱਲ, ਐਟਰਨਲ, HDFC ਬੈਂਕ, ਸਨ ਫਾਰਮਾ, ਅਡਾਨੀ ਪੋਰਟਸ, ਅਲਟਰਾਟੈਕ ਸੀਮੈਂਟ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਵਿੱਚ ਤੇਜ਼ੀ ਰਹੀ। ਕੱਚੇ ਤੇਲ ਦਾ ਭਾਅ $106.48 ਪ੍ਰਤੀ ਬੈਰਲ ਰਿਹਾ। ਡਾਲਰ ਦੇ ਮੁਕਾਬਲੇ ਰੁਪਈਆ ਡਿੱਗ ਕੇ ਰਿਕਾਰਡ 95.73 'ਤੇ ਪਹੁੰਚ ਗਿਆ। ਪ੍ਰੋਗਰਾਮ 'ਚ ਆਓ ਹੁਣ ਸੁਣਦੇ ਹਾਂ ਇੱਕ ਗੀਤ।
6: NV2K10, baby.

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਆਪਣੇ ਪਿੰਡ ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ।
0: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
1: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰਮ ਵਿੱਚ ਹੀ ਪਾਓ।
2: ਪ੍ਰੋਗਰਾਮ ਚੱਲ ਰਿਹਾ ਜੀ, ਗੁੱਡ ਮਾਰਨਿੰਗ ਮਾਲਵਾ। 15 ਮਈ, ਅੱਜ ਦੇ ਦਿਨ ਅਸੀਂ ਹਿੰਦੀ ਦੇ ਪਹਿਲੇ ਆਚਾਰਿਆ ਮਹਾਵੀਰ ਪ੍ਰਸਾਦ ਦਵਿਦੀ ਦੀ ਜਯੰਤੀ ਵੀ ਮਨਾ ਰਹੇ ਹਾਂ। ਇਹ ਉਹਨਾਂ ਦੀ 169ਵੀਂ ਜਯੰਤੀ ਹੈ। ਇਹ ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈ ਅਤੇ ਉਹਨਾਂ ਦੇ ਆਦਰਸ਼ ਵਾਕ ਸਭ ਤਜ ਹਰੀਭਜ ਦੇ ਸਾਰ ਨੂੰ ਸਮਝਣ ਦਾ ਦਿਨ ਵੀ ਹੈ। ਜ਼ਿਆਦਾਤਰ ਲੋਕਾਂ ਲਈ ਇਹ ਸਿਧਾਂਤ ਦਾ ਅਰਥ ਹੈ ਕਿ ਸਾਰੇ ਕੰਮ ਤਿਆਗ ਕੇ ਪਰਮਾਤਮਾ ਦੀ ਪੂਜਾ ਕਰੋ, ਪਰ ਆਚਾਰਿਆ ਮਹਾਵੀਰ ਪ੍ਰਸਾਦ ਦਵਿਦੀ ਲਈ ਇਹ ਸਿਧਾਂਤ ਦਾ ਅਰਥ ਸਿਰਫ ਮਾਲਾ ਜਪਣਾ ਨਹੀਂ ਹੈ। ਕਰਮਯੋਗੀ ਆਚਾਰਿਆ ਦਵਿਦੀ ਲਈ ਸਭ ਤਜ ਹਰੀਭਜ ਇੱਕ ਸਿਧਾਂਤ ਨਹੀਂ, ਸਗੋਂ ਇੱਕ ਆਦਰਸ਼ ਵਾਕ ਹੈ। ਇਹ ਇੱਕ ਸਿਧਾਂਤ ਹੈ ਜੋ ਸਾਨੂੰ ਆਪਣਾ ਕੰਮ ਸ਼ਰਧਾ, ਸਮਰਪਣ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਨਾ ਦਿੰਦਾ ਹੈ। ਮਹਾਪ੍ਰਸਾਦ ਦਵਿਦੀ ਦਾ ਜਨਮ 15 ਮਈ 1864 ਨੂੰ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਦੇ ਦੌਲਤਪੁਰ ਪਿੰਡ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮ ਸਹਾਏ ਦਵਿਦੀ ਸੀ। ਕਹਿੰਦੇ ਨੇ ਕਿ ਉਹ ਮਹਾਵੀਰ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਮਹਾਵੀਰ ਸਹਾਏ ਰੱਖਿਆ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ ਅਤੇ ਬੰਬੇ ਵਿੱਚ ਉਹਨਾਂ ਨੇ ਸੰਸਕ੍ਰਿਤ, ਗੁਜਰਾਤੀ, ਮਰਾਠੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਕੀਤੀ। ਮਹਾਵੀਰ ਪ੍ਰਸਾਦ ਦਵਿਦੀ ਦੇ ਸਾਹਿਤਕ ਯੋਗਦਾਨ ਕੋਈ ਛੋਟੀ ਪ੍ਰਾਪਤੀ ਨਹੀਂ ਹਨ। ਉਹਨਾਂ ਦੀਆਂ ਮੌਲਿਕ ਅਤੇ ਅਨੁਵਾਦਿਤ ਕਵਿਤਾ ਅਤੇ ਗਦ ਰਚਨਾਵਾਂ ਦੀ ਕੁੱਲ 80 ਤੋਂ ਵੀ ਵੱਧ ਗਿਣਤੀ ਹੈ। ਗਦ ਵਿੱਚ ਉਹਨਾਂ ਦੀਆਂ 16 ਅਨੁਵਾਦਿਤ ਰਚਨਾਵਾਂ ਅਤੇ 50 ਮੌਲਿਕ ਰਚਨਾਵਾਂ ਨੇ। ਅਤੇ ਮਹਾਵੀਰ ਪ੍ਰਸਾਦ ਦਵਿਦੀ ਤੋਂ ਇਲਾਵਾ ਅੱਜ ਅਸੀਂ ਸੁਖਦੇਵ ਥਾਪਰ ਦਾ ਜਨਮ ਦਿਵਸ ਵੀ ਹੈ। 15 ਮਈ 1907 ਨੂੰ ਲੁਧਿਆਣਾ ਦੇ ਵਿੱਚ ਸੁਖਦੇਵ ਥਾਪਰ ਦਾ ਜਨਮ ਹੋਇਆ ਸੀ। ਬਚਪਨ ਤੋਂ ਹੀ ਉਹਨਾਂ ਨੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅੱਤਿਆਚਾਰਾਂ ਨੂੰ ਦੇਖਿਆ ਅਤੇ ਇਸੇ ਕਾਰਨ ਉਹ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਦੇ ਲਈ ਦ੍ਰਿੜ ਇਰਾਦੇ ਵਾਲੇ ਇੱਕ ਇਨਕਲਾਬੀ ਬਣ ਗਏ। ਬਚਪਨ ਤੋਂ ਹੀ ਸੁਖਦੇਵ ਦੇਸ਼ ਭਗਤੀ ਨਾਲ ਭਰਪੂਰ ਸੀ। ਉਹਨਾਂ ਨੇ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਅਤੇ ਉਹਨਾਂ ਨੂੰ ਆਜ਼ਾਦੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵੀ ਪ੍ਰੇਰਨਾ ਦਿੱਤੀ। ਸੁਖਦੇਵ ਨੇ ਨਾ ਸਿਰਫ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕੀਤਾ, ਸਗੋਂ ਖੁਦ ਵੀ ਇਨਕਲਾਬੀ ਗਤੀਵਿਧੀਆਂ ਦੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸੁਖਦੇਵ ਦਾ ਨਾਮ 1928 ਦੀ ਉਸ ਘਟਨਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਜਿਸ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਲੇ ਕ੍ਰਾਂਤੀਕਾਰੀਆਂ ਨੇ ਬ੍ਰਿਟਿਸ਼ ਸਰਕਾਰ ਦੇ ਏਜੰਟ ਡਿਪਟੀ ਸੁਪਰਡੈਂਟ ਆਫ ਪੁਲਿਸ JP Saunders ਨੂੰ ਮਾਰ ਦਿੱਤਾ ਸੀ। ਇਸ ਘਟਨਾ ਨੇ ਬ੍ਰਿਟਿਸ਼

ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਤੇ ਕ੍ਰਾਂਤੀਕਾਰੀਆਂ ਲਈ ਦੇਸ਼ ਵਿਆਪੀ ਤਾੜੀਆਂ ਵਜਾਈਆਂ। ਲਾਹੌਰ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ, ਜਿਨ੍ਹਾਂ ਨੇ ਆਪਣੀਆਂ ਇਨਕਲਾਬੀ ਗਤੀਵਿਧੀਆਂ ਨਾਲ ਬ੍ਰਿਟਿਸ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ 23 ਮਾਰਚ 1931 ਨੂੰ ਤਿੰਨੋਂ ਇਨਕਲਾਬੀ ਮੁਸਕਰਾਉਂਦੇ ਹੋਏ ਫਾਂਸੀ ਦੇ ਤਖ਼ਤੇ ਤੇ ਚੜ੍ਹ ਗਏ ਸਨ। ਬੇਸ਼ੱਕ ਸੁਖਦੇਵ ਦਾ ਦੇਹਾਂਤ 24 ਸਾਲ ਦੀ ਛੋਟੀ ਉਮਰ ਵਿੱਚ ਹੋ ਗਿਆ, ਪਰ ਉਹ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਇੱਕ ਅਜਿਹਾ ਨਾਮ ਹੈ ਜੋ ਨਾ ਸਿਰਫ ਆਪਣੀ ਦੇਸ਼ ਭਗਤੀ, ਹਿੰਮਤ ਤੇ ਮਾਤ ਭੂਮੀ ਪ੍ਰਤੀ ਸਮਰਪਣ ਲਈ ਮਸ਼ਹੂਰ ਹੈ, ਸਗੋਂ ਆਪਣੇ ਕਰੀਬੀ ਦੋਸਤ ਸ਼ਹੀਦ ਆਜ਼ਮ ਭਗਤ ਲਈ ਵੀ ਮਸ਼ਹੂਰ ਹੈ। ਇਸ ਤੋਂ ਇਲਾਵਾ 15 ਮਈ ਨੂੰ ਹੋਰ ਕਿਹੜੇ ਕਿਹੜੇ ਉਹ ਅੱਜ ਦੇ ਇਤਿਹਾਸ ਦੇ ਵਿੱਚ ਕੀ ਖਾਸੀਅਤ ਹੈ ਤੁਹਾਨੂੰ ਦੱਸਦੇ ਹਾਂ। ਸੰਨ 1940 ਦੇ ਵਿੱਚ 15 ਮਈ ਨੂੰ ਹੀ ਮੈਕਡੋਨਲਡਸ ਦੀ ਸ਼ੁਰੂਆਤ ਹੋਈ। ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਜਨਮਦਿਨ ਵੀ ਹੈ ਅੱਜ। ਇਸ ਤੋਂ ਇਲਾਵਾ ਐਲਿਸਨ ਗੌਰ ਗ੍ਰੀਵਜ਼ ਬਿਨਾਂ ਆਕਸੀਜਨ ਸਿਲੰਡਰ 'ਤੇ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ 1995 ਦੇ ਵਿੱਚ ਅੱਜ ਦੇ ਹੀ ਦਿਨ। 1718 ਦੇ ਵਿੱਚ ਦੁਨੀਆ ਦੀ ਪਹਿਲੀ ਮਸ਼ੀਨ ਗਨ ਦਾ ਪੇਟੈਂਟ ਅੱਜ ਦੇ ਦਿਨ ਕਰਵਾਇਆ ਗਿਆ। 1958 ਦੇ ਵਿੱਚ ਸੋਵੀਅਤ ਸੰਘ ਨੇ ਸਪੂਤਨਿਕ 3 ਨੂੰ ਲਾਂਚ ਕੀਤਾ ਤੇ 2008 ਵਿੱਚ ਮੰਜੁਲਾ ਸੂਦ ਬ੍ਰਿਟੇਨ ਵਿੱਚ ਮੇਅਰ ਬਣਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣੀ। ਸਾਲ 2010 ਦੇ ਵਿੱਚ 15 ਮਈ ਨੂੰ ਸਾਬਕਾ ਉਪ ਰਾਸ਼ਟਰਪਤੀ ਭੈਰੋ ਸਿੰਘ ਸ਼ੇਖਾਵਤ ਦਾ ਦੇਹਾਂਤ ਹੋਇਆ ਸੀ ਤੇ 2011 ਵਿੱਚ ਕਿਸਾਨ ਨੇਤਾ ਮਹਿੰਦਰ ਸਿੰਘ ਟਕੈਤ ਦਾ ਵੀ ਅੱਜ ਦੇ ਦਿਨ ਹੀ ਦੇਹਾਂਤ ਹੋਇਆ ਸੀ। ਤੇ ਇਸੇ ਜਾਣਕਾਰੀ ਦੇ ਨਾਲ ਹੀ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਦਿਓ ਇਜਾਜ਼ਤ।

0: ਸੜਕ ਸੁਰੱਖਿਆ ਦਾ ਰੱਖੋ ਧਿਆਨ, ਟ੍ਰੈਫਿਕ ਨਿਯਮਾਂ ਦਾ ਕਰੋ ਸਨਮਾਨ। ਹੈਲਮੈਟ ਪਾਉਣਾ ਹੈ ਜ਼ਰੂਰੀ, ਨਾ ਸ਼ੌਂਕ ਨਾ ਮਜਬੂਰੀ।
1: ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਅਗਲਾ ਗੀਤ ਸੁਣਦੇ ਹਾਂ, ਫਿਲਮ ਨੌਕਰ ਵੋਟੀ ਦਾ, ਵਿੱਚੋਂ ਰਣਜੀਤ ਬਾਵਾ ਅਤੇ ਮੰਨਤ ਨੂਰ ਦੀਆਂ ਆਵਾਜ਼ਾਂ 'ਚ, ਗੁਰਮੀਤ ਸਿੰਘ ਦੇ ਸੰਗੀਤ ਨਾਲ ਸਜੇ ਇਸ ਗੀਤ ਦੇ ਬੋਲ ਲਿਖੇ ਨੇ ਕਪਤਾਨ ਨੇ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
2: ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ, ਤੁਸੀਂ ਸੁਣ ਰਹੇ ਹੋ ਪੰਜਾਬੀ ਫਿਲਮਾਂ ਚੋਂ ਕੁਝ ਗੀਤ। ਇੱਕ ਗੀਤ ਤੁਸੀਂ ਸੁਣੋਗੇ ਸੁਨਿਧੀ ਚੌਹਾਨ ਦਾ ਗਾਇਆ ਫਿਲਮ ਅੰਗਰੇਜ਼ ਵਿੱਚੋਂ।
3: ਜਿੰਦ ਮਾਹੀ ਸਾਈਕਲ ਤੇ ਤੁਰਿਆ ਜਾਂਦਾ ਮੁੜ ਕੇ ਵੇਖੇ ਨਾ।
2: ਸੰਗੀਤ ਜਤਿੰਦਰ ਸ਼ਾਹ ਦਾ ਤੇ ਬੋਲ ਸ਼ਵੇਤਾ ਸਾਇਰਾ ਦੇ।

0: ਸਾਰੇ ਰੋਗਾਂ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ। ਸਾਫ ਸੁਥਰਾ ਭਾਰਤ, ਤੰਦਰੁਸਤ ਭਾਰਤ, ਗ੍ਰੀਨ ਇੰਡੀਆ, ਗ੍ਰੀਨ ਇੰਡੀਆ।
1: ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਅਗਲਾ ਗੀਤ ਸੁਣਦੇ ਹਾਂ। ਫਿਲਮ ਕਿਸਮਤ 2 ਵਿੱਚੋਂ ਐਮੀ ਵਿਰਕ ਦੇ ਅਫਸਾਨਾ ਖਾਨ ਦੀਆਂ ਆਵਾਜ਼ਾਂ 'ਚ, ਬੋਲ ਜਾਨੀ ਦੇ ਅਤੇ ਸੰਗੀਤ ਬੀ ਪਰਾਗ ਦਾ।

ਇੱਕ ਕੁੜੀ ਪੰਜਾਬ ਦੀ ਇਸ ਫਿਲਮ 'ਚੋਂ ਇਹ ਗੀਤ ਸੁਣਿਆ ਅਮਰਿੰਦਰ ਗਿੱਲ ਦਾ ਗਾਇਆ। ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਗੀਤਾ ਜੈਲਦਾਰ ਨੇ। ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਗੈਰੀ ਸੰਧੂ ਦਾ ਗਾਇਆ। ਪੁੱਤ ਜੱਟਾਂ ਦੇ ਇਸ ਫਿਲਮ 'ਚੋਂ ਇਹ ਗੀਤ ਸੁਣੋਗੇ।

ਤੇ ਇਸੇ ਗੀਤ ਦੇ ਨਾਲ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਐਪ ਦੀ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 10 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕਥਿਤ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਗਰਸ ਦੇ VD ਸਤੀਸ਼ਨ ਸੋਮਵਾਰ ਨੂੰ ਕੇਰਲਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਤਰ ਪ੍ਰਦੇਸ਼ ਵਿਚ ਪਿਛਲੇ 36 ਘੰਟਿਆਂ ਵਿਚ ਮੀਂਹ ਤੂਫਾਨ ਤੇ ਆਸਮਾਨੀ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਤੇ 200 ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਭਾਰਤ ਦੀ ਵੁਸ਼ੂ ਖਿਡਾਰਨ ਅਪਰਨਾ ਦਹੀਆ ਨੇ ਮਕਾਊ ਵਿਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿਚ ਸੋਨੇ ਦਾ ਤਮਗਾ ਜਿੱਤਿਆ। ਤੇ IPL ਕ੍ਰਿਕਟ ਵਿਚ ਬੀਤੀ ਰਾਤ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਵਿਚ ਮੁੰਬਈ ਇੰਡੀਅਨਸ ਨੇ ਪੰਜਾਬ ਕਿੰਗਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਤੁਸੀਂ ਹੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। 10:02 ਹੋਏ ਨੇ। ਪੇਸ਼ ਹੈ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

0: Here is my good cousin, said the crab pleasantly. And to Hari's horror, he saw a large sandy lobster crawling heavily out of the pool. Before the little boy could stop him, the lobster took his hand in his great pincer-like claws and pinched it so hard that Hari yelled in pain. Then he stared at the pool in surprise, for out come sandy-colored shrimps and prawns, more crabs, and another large lobster, and they pricked Hari till he was soon black and blue with their pinching. Don't you like it? Said all the creatures in surprise. Why, we were told you would love to see us because you were a champion pincher and picker yourself. Come, come, join in the fun. Hari leapt to his feet, crying loudly. His lunch rolled into the pool. And when the crabs and lobsters saw it, they ran to it and began to feast eagerly. Hari saw that they had forgotten him for a time. So he turned and ran for his life, tears streaming down his cheeks.
1: They only did to me what I keep doing to the other children,
0: he thought.
1: But how it hurt, and how I hated those crabs and lobsters. I suppose the other children hate me too. Well, I jolly well shan't pinch or prick anymore.
2: तो श्रोताओ, अब हमारा आज का उमंग प्रसारण यहीं पर होता है समाप्त। तो अब अपने मित्र अजीत को
3: और विमलेश को उमंग कार्यक्रम की तकनीकी टीम के साथ अगले सप्ताह तक के लिए आज्ञा दीजिए।
2: नमस्कार।
4: उमंग उमंग उमंग उमंग
5: हुणे तुसी सुन रहे सी स्पॉन्सर्ड प्रोग्राम उमंग FM 100.2 MHz ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਇਸ ਵੇਲੇ ਸਵੇਰ ਦੇ 10:32 ਹੋਏ ਨੇ।
6: ਸਾਰੇ ਰੋਗਾਂ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ, ਸਾਫ ਸੁਥਰਾ ਭਾਰਤ ਤੰਦਰੁਸਤ ਭਾਰਤ, ਕਲੀਨ ਇੰਡੀਆ ਗ੍ਰੀਨ ਇੰਡੀਆ।
5: ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤ ਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਦੱਸਣੀਆਂ ਨੇ ਪ੍ਰੋਗਰਾਮ 'ਚ ਕਾਲ ਕਰਕੇ। ਸਾਡਾ ਨੰਬਰ 0175-2280-494। जी हाँ, इस नंबर ते कॉल करके तुसी साडे प्रोग्राम शामिल हो सकते हो ते अपनी पसंद का कोई भी गीत सुन सकते हो। नंबर एक बार फिर तो नोट कर लो, 0175 पटियाला दा एरिया कोड ते फोन नंबर है 2280494। जी ते जो तक साडे कोई पहले कॉलर साडे नाल कनैक्ट करते ने, प्रोग्राम की शुरुआत करदे हां मेरी पसंद के गीत दे नाल। आवाज़ विवान दी है।

0: ਪਹਿਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਵੱਡਿਆਂ ਜਾਣਾ ਤੋਂ ਦਰਸ਼ਨ ਸਿੰਘ ਸੈਣੇ ਜੀ, ਮੇਰੀ ਪਿਛਲੀ ਤਰੀਕ ਆ ਜੀ 5 ਤਰੀਕ ਮੰਗਲਵਾਰ ਬਬਲੀਨ ਜੀ ਨਾਲ ਗੱਲ ਹੋਈ ਹੈ ਜੀ, 11ਵਾਂ ਦਿਨ ਆਈ ਅੱਜ।
0: ਠੀਕ ਹੈ ਜੀ,
1: ਤੇ ਮੈਂ ਲਿਖਦਾ ਹੁੰਦਾ ਜੀ।
0: ਅੱਛਾ ਜੀ,
1: ਹਾਂਜੀ, ਪੂਜਾ ਦਾ ਗਾਣਾ ਜੀ ਚੰਡੀਗੜ੍ਹ ਜੀ, ਪ੍ਰੀਤ ਬਰਾੜ ਤੇ ਪੂਜਾ ਦਾ ਜੀ ਚੰਡੀਗੜ੍ਹ।
0: ਠੀਕ ਹੈ ਜੀ, ਸੁਣਵਾ ਰਹੇ ਹਾਂ ਤੁਹਾਡੀ ਪਸੰਦ ਹੈ ਗੀਤ।
1: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।

0: मुफ्त कानूनी मदद टैली लॉ दी ऐप वेबसाइट www.tally-law.in या टोल फ्री नंबर 1-44-54 तो प्राप्त की जा सकती है।
1: ਸਵੇਰ ਦੇ ਪੌਣੇ 11 ਹੋਏ ਨੇ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਮੈਂ ਤੁਹਾਡੇ ਨਾਲ ਮੋਨਿਕਾ ਤੇ ਮੇਰੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ। ਹੈਲੋ
2: ਮੈਡਮ ਜੀ, ਨਮਸਕਾਰ। ਮੋਨਿਕਾ ਜੀ,
1: ਹਾਂਜੀ ਨਮਸਕਾਰ ਜੀ, ਸਵਾਗਤ ਹੈ।
2: ਭੀਮ ਸੈਨ ਬੌੜਾ ਸ਼ੇਰ ਸਿੰਘ ਲੋਹਾਰ ਮਾਜਰਾ ਨੱਚੀ ਜੋ ਸਾਡੇ ਨਾਲ ਹੰਸਰਾਜ ਦਾ ਗਾਣਾ ਜੀ।
1: ਠੀਕ ਹੈ ਜੀ, ਸੁਣਵਾ ਰਹੇ ਹਾਂ, ਤੁਹਾਡੀ ਪਸੰਦ ਆਏਗੀ।
2: ਥੈਂਕ ਯੂ ਜੀ, ਥੈਂਕ ਯੂ ਜੀ।
1: ਜੀ

0: ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੇਰ ਸਿੰਘ ਬੋਲਦਾ ਜੀ, ਭਵਾਨੀਗੜ੍ਹ ਤੋਂ।
0: ਜੀ ਸ਼ੇਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਕੀ ਫਰਮਾਇਸ਼ ਲੈ ਕੇ ਆਏ ਹੋ?
1: ਉਹ ਲਾਓ ਜੀ, ਮੱਛਰਦਾਨੀ ਲੈ ਰਹੇ, ਮੱਛਰ ਨੇ ਖਾ ਲਈ ਤੋੜ।
0: ਠੀਕ ਹੈ ਜੀ, ਸੁਣਵਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ ਜੀ, ਬਹੁਤ ਬਹੁਤ।

0: ਸਕਦਾ।
1: ਗੱਲ ਕਰਦੇ ਆ ਪ੍ਰੋਗਰਾਮ ਦੇ ਆਖਰੀ ਕਾਲਰ ਨਾਲ। ਹੈਲੋ
2: ਮੈਡਮ ਜੀ, ਨਮਸਕਾਰ।
1: ਨਮਸਕਾਰ ਜੀ।
2: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਮੈਡਮ ਜੀ ਗਾਣਾ ਸੁਣਵਾ ਦਿਓ, ਮਿੱਤਰਾਂ ਦਾ ਨਾਂ ਚੱਲਦਾ, ਅਸੀਂ ਤੁਹਾਡਾ ਆਕਾਸ਼ਵਾਣੀ ਪਟਿਆਲੇ ਤੇ ਪੂਰਾ ਸਵਾਗਤ ਕਰਦੇ ਹਾਂ ਜੀ।
1: ਮੈਂ ਵੀ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ, ਸ਼ੁਕਰੀਆ ਕਾਲ ਕਰਨ ਲਈ। ਸੁਣਵਾ ਰਹੀ ਹਾਂ ਤੁਹਾਡੀ ਪਸੰਦ ਦਾ ਗੀਤ।

ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਚੱਲਦੇ ਚੱਲਦੇ ਉਹਨਾਂ ਸਾਰੇ ਹੀ ਸਰੋਤਿਆਂ ਨੂੰ ਨਿਮਰਤਾ ਸਹਿਤ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ 'ਚ ਕਾਲ ਕੀਤੀ, ਘੱਟੋ ਘੱਟ ਇੱਕ ਹਫ਼ਤੇ ਬਾਅਦ ਹੀ ਹੁਣ ਦੁਬਾਰਾ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ, ਤਾਂ ਕਿ ਸਾਡੇ ਜਿਹੜੇ ਨਵੇਂ ਸਰੋਤਾਂ ਨੇ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣ। ਅਤੇ ਇਸੇ ਉਮੀਦ ਨਾਲ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਸਭ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਹੁਣ ਪ੍ਰੋਗਰਾਮ ਖਤਮ ਕਰਨ ਦੀ ਮੋਨਿਕਾ ਨੂੰ ਦਿਓ ਇਜਾਜ਼ਤ।

FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਲਾਓ ਇਸ ਵੇਲੇ 11 ਵਜ ਰਹੇ ਨੇ। ਹੁਣ ਵੇਲਾ ਹੁੰਦਾ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੇ ਦੌਰੇ ਲਈ ਰਵਾਨਾ ਹੋਣਗੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 3-3 ਰੁਪਏ ਦੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਐਡਵਾਂਸ ਅਥੋਰੀਟੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਨੇ ਕਥਿਤ ਨੀਟ UG 226 ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਂਗਰਸ ਦੇ VD ਸਤੀਸ਼ਨ ਸੋਮਵਾਰ ਨੂੰ ਕੇਰਲਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ, ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਅਤੇ 200 ਦੇ ਜ਼ਖਮੀ ਹੋਣ ਦੀ ਖਬਰ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ 16 ਤੋਂ ਲੈ ਕੇ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦੀ ਯੈਲੋ ਅਲਰਟ ਜਾਰੀ ਕੀਤਾ। ਭਾਰਤ ਦੀ WUSHU ਖਿਡਾਰਨ ਅਪਰਨਾ ਦਹੀਆ ਨੇ ਮਕਾਊ ਦੇ ਵਿੱਚ ਹੋਏ 11ਵੇਂ ਸਾਡਾ ਵਿਸ਼ਵ ਕੱਪ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਏ। IPL ਕ੍ਰਿਕਟ ਦੇ ਵਿੱਚ ਬੀਤੀ ਰਾਤ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਦੇ ਵਿੱਚ ਮੁੰਬਈ ਇੰਡੀਅਨਸ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਸਨ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਵੇਲਾ ਹੁੰਦਾ ਪ੍ਰੋਗਰਾਮ ਹਿੰਦੀ ਜ਼ਾਇਕੇ ਦਾ, ਅਤੇ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੀਆਂ ਵਟਸਐਪ ਮੈਸੇਜਿਸ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਏ ਜਾਣਗੇ। ਸਾਨੂੰ ਅੱਜ ਦਾ ਪਹਿਲਾ ਮੈਸੇਜ ਮਿਲਿਆ ਤ੍ਰਿਪਤਾ ਕੁਮਾਰੀ, ਡਾਕਟਰ ਪ੍ਰਿਯੰਕਾ, ਪ੍ਰਸ਼ਾਂਤ, ਪ੍ਰਿਯਮ ਅਤੇ ਪਾਮਿਕਾ ਅਤੇ ਬਾਣੀ ਹੋਰਾਂ ਦਾ। ਇਹਨਾਂ ਨੇ ਮੈਸੇਜ ਕੀਤਾ ਹੈ ਪਿੰਡ 'ਤੇ ਡਾਕ ਟੋਰੋਵਾਲ, ਤਹਿਸੀਲ ਬਲਾਚੌਰ। ਇਸਦੇ ਨਾਲ ਹੀ ਅਗਲਾ ਮੈਸੇਜ ਸਾਨੂੰ ਮਿਲਿਆ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਕੌਰ ਹੋਰਾਂ ਨੇ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਅਗਲਾ ਮੈਸੇਜ ਭੇਜ ਰਹੇ ਨੇ ਸਾਵਤ ਖੇੜਾ ਤੋਂ, ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ, ਮਨੋਜ, ਪੁਸ਼ਪਾ, ਸ਼੍ਰੇਧਰ ਹੋਰੀ। ਪਿੰਡ ਜਲਵੇੜਾ ਤੋਂ ਸਾਨੂੰ ਮੈਸੇਜ ਕੀਤਾ ਜੀ ਭੁਪਿੰਦਰ ਸਿੱਧੂ ਹੋਰਾਂ ਨੇ। ਵਿਕਾਸ ਕਲੋਨੀ ਪਟਿਆਲਾ ਤੋਂ ਮੈਸੇਜ ਭੇਜ ਰਹੇ ਨੇ ਅਨਿਲ ਸ਼ਰਮਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਮੌਲਨਵਾਲ ਤੋਂ ਮਾਸਟਰ ਮਨਸਬ ਅਲੀ, ਚੌਧਰੀ ਅਲੀ, ਅਹਿਮਦ ਉਸਾ ਨਾਮ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਮੈਸੇਜ ਕਰ ਰਿਹਾ। ਅਗਲਾ ਮੈਸੇਜ ਸਾਨੂੰ ਫਲੈਸ਼ ਹੋਇਆ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ, ਰਾਹੁਲ ਸ਼ਰਮਾ ਹੋਰਾਂ ਦਾ। ਜਲਾਨ ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਅਮਰੀਕ ਸਿੰਘ ਟੇਲਰ ਮਾਸਟਰ, ਉਹਨਾਂ ਦੇ ਨਾਲ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਹੋਰੀ।

ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਸਰੋਤੇ ਹੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਨੂੰ ਆਪਣਾ ਮੈਸੇਜ ਜਿਹੜਾ ਹੈ ਉਹ ਭੇਜ ਸਕਦੇ ਹੋ, ਜਿਸ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ, ਪਰ ਉਹ ਫਰਮਾਇਸ਼ ਹਿੰਦੀ ਗੀਤਾਂ ਦੀ ਹੋਣੀ ਚਾਹੀਦੀ ਹੈ। ਸੋ ਸਾਨੂੰ ਫਰਮਾਇਸ਼ ਭੇਜਣ ਲਈ ਸਾਡਾ ਨੰਬਰ ਹੈ 9496500268। ਇੱਕ ਵਾਰ ਫਿਰ ਨੋਟ ਕਰ ਲਿਓ, 9465002668। ਸੋ ਸਾਨੂੰ ਪ੍ਰੋਗਰਾਮ ਦੇ ਲਈ ਅਗਲੀ ਫਰਮਾਇਸ਼ ਭੇਜ ਰਹੇ ਨੇ ਸੰਦੀਪ ਮੱਕੜ, ਜੋਤੀ, ਮੰਨਤ, ਭਾਰਤ, ਕਮਲ, ਅਤੇ ਇਹਨਾਂ ਨੇ ਫਰਮਾਇਸ਼ ਭੇਜੀ ਹੈ ਪੀਂਗਾ ਵਾਲਾ ਚੌਂਕ ਜਲੰਧਰ ਤੋਂ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਰੋਹਨ, ਆਰਿਆ, ਮਰਾਹੂ, ਦੇਵੰਤੀ, ਵਿਜੇ, ਸਰੋਜ, ਸੁੰਦਰ ਅਤੇ ਸੁਮਨ ਹੋਰਾਂ ਨੇ। ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਜਮਸ਼ੇਦਪੁਰ ਤੋਂ। ਹਿੰਦੀ ਜ਼ਾਇਕਾ ਲਈ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਬਲਕਰਨ, ਅੰਜਨੀ, ਜੋਤੀ, ਨਿਧੀ ਅਤੇ ਨਿਖਿਲ। ਸਾਨੂੰ ਫਰਮਾਇਸ਼ ਭੇਜ ਰਹੇ ਨੇ ਛੱਤੀਸਗੜ੍ਹ ਤੋਂ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸੁਰੇਸ਼, ਉਰਮਿਲਾ, ਦੀਪਕ, ਸਵਾਤੀ, ਵਿਪਿਨ, ਸਵਾਤੀ ਅਤੇ ਦੇਵ ਕੁਮਾਰ ਹੋਰੀ, ਅਤੇ ਇਹ ਵੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜਮਾਨੀਆ ਤੋਂ। ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ, ਪ੍ਰੋਗਰਾਮ ਲਈ ਸਾਨੂੰ ਅਗਲਾ ਮੈਸੇਜ ਫਲੈਸ਼ ਹੋਇਆ ਨਥਾਣਾ, ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ ਦਾ। ਸੋਮਨਾਥ ਸ਼ਰਮਾ ਸਾਨੂੰ ਫਰਮਾਇਸ਼ ਭੇਜ ਰਹੇ ਨੇ ਘੁੰਮਣ ਨਗਰ ਤੋਂ। ਇਸ ਦੇ ਨਾਲ ਹੀ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਪਿੰਡ ਝੰਡੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ।

ਭੇਜ ਰਹੇ ਨੇ ਰਾਜਪੁਰਾ ਤੋਂ ਜਸਦੇਵ ਸਿੰਘ ਅਤੇ ਜੱਸੀ ਸੁਖਵਿੰਦਰ ਕੌਰ ਹੋਰੀ। ਇਸਦੇ ਨਾਲ ਹੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਅਮਰਜੀਤ ਸਿੰਘ ਔਲਖ ਰਘੂ ਮਾਜਰਾ ਪਟਿਆਲਾ ਤੋਂ। ਜਲਾਲਾਬਾਦ ਪੱਛਮੀ ਤੋਂ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ, ਨਿਮਿਤ ਹੋਰੀ। ਜੁਝਾਰ ਨਗਰ ਪਟਿਆਲਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ ਕ੍ਰਿਸ਼ਨ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਿਆਨਾ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਹੋਰੀ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਮਿਲੀ ਹੈ ਮੰਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼, ਯੋਗੇਸ਼, ਓਮ, ਬੇਬੀ ਗਰਿਮਾ, ਰਜਤ ਅਤੇ ਮਨੀਸ਼। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ। ਸੋ ਇਸ ਗੀਤ ਨੂੰ ਅਸੀਂ ਲਿਆ ਫਿਲਮ ਟੂਰ ਸਟੇਟਸ ਦੇ ਵਿੱਚੋਂ।

0: आवाज़ विश्वास ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
1: ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਲਈ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਸੁਖਵਿੰਦਰ ਸਿੰਘ, ਰੁਪਿੰਦਰ, ਭੋਲਾ, ਅਮਰਜੀਤ, ਦਰਸ਼ਨ, ਸੁਰਿੰਦਰ ਸੰਧੂ, ਨੀਰਜ ਤੇ ਜਸ਼ਨ। ਅਤੇ ਫਰਮਾਇਸ਼ ਸਾਨੂੰ ਇਹਨਾਂ ਨੇ ਭੇਜੀ

ਜੀ ਹੈ ਪਿੰਡ ਬਣਵਾੜੀ ਰਾਜਪੁਰਾ ਟਾਊਨ ਤੋਂ। ਪ੍ਰੋਗਰਾਮ ਦੇ ਲਈ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਮੌੜ ਮੱਠੀ ਬਠਿੰਡਾ ਤੋਂ ਭੁਪਿੰਦਰ ਸਿੰਘ ਕੈਂਥ, ਰਣਜੀਤ, ਲਵਦੀਪ, ਮਨਜੀਤ, ਕੁਲਵੀਰ, ਅੰਜਲੀ, ਅਮਾਨਤ ਅਤੇ ਸਰਤਾਜ ਹੋਰਾਂ ਦੀ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਪਿੰਡ ਸੰਦੋਹਾਂ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਗੰਗਾ ਰਾਮ, ਰਾਜੇਸ਼ ਸੋਨੂੰ, ਮੋਹਨ ਲਾਲ, ਸੁਖਦੇਵ, ਅਰਵਿੰਦ ਕੁਮਾਰ ਹੋਰਾਂ ਦੀ। ਪ੍ਰੋਗਰਾਮ ਦੇ ਲਈ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਗਾਓਂ ਪਿੰਡ ਸ਼ੋਭਾਪੁਰ ਤੋਂ ਦੀਕਸ਼ਣ ਨਗਰ ਅਤੇ ਕਵਿਤਾ ਗੌੜ ਹੋਰੀ। ਪ੍ਰੋਗਰਾਮ ਦੇ ਲਈ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀਨਗਰ ਤੋਂ ਲਾਲਗਿਰੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ। ਵੱਡੀਆਂ ਜਾਲਾਂ ਤੋਂ ਫਰਮਾਇਸ਼ ਭੇਜਣ ਵਾਲੇ ਨੇ ਦਰਸ਼ਨ ਸਿੰਘ ਸੈਣੀ। ਜੇ ਨਾਲ ਹੀ ਪ੍ਰੋਗਰਾਮ ਦੇ ਲਈ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਭਾਵਨ ਪਟਿਆਲਾ ਤੋਂ। ਪਿੰਡ ਭੋਜੋ ਮਾਜਰੀ ਨੇੜੇ ਧੂਰੀ ਤੋਂ ਫਰਮਾਇਸ਼ ਭੇਜਣ ਵਾਲੇ ਨੇ ਭਗਵੰਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ ਹੋਰੀ। ਨਈ ਬਸਤੀ ਗੁਜਡੋਵਰਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਨਾਜ਼ਮਾ, ਤਫਤੀਸ਼, ਮਹਤੂਮਰ ਹੋਰੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਵਟਸਐਪ ਮੈਸੇਜਿਸ ਦੇ ਜ਼ਰੀਏ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465006268। ਇੱਕ ਵਾਰ ਫਿਰ ਤੋਂ ਨੋਟ ਕਰ ਲਿਓ, 9465002668। ਸੋ ਪ੍ਰੋਗਰਾਮ ਲਈ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਆਰਿਆ ਨਗਰ ਕੋਹੇਕਾ ਭਲਾਈ ਤੋਂ ਉੱਤਮ, ਮਰੇਸ਼, ਅਨਿਲ, ਅਜੀਤ, ਆਯੂਸ਼ ਅਤੇ ਨੰਦਨੀ ਹੋਰੀ। ਪ੍ਰੋਗਰਾਮ ਲਈ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਗਾਂਧੀ ਚੌਂਕ,

0: ਵੜਵਾਰ ਤੋਂ ਬਵਲੇਸ਼, ਡੈਨੀ, ਮਨੀਸ਼, ਦਿਨੇਸ਼ ਅਤੇ ਬਾਬੂ ਰਾਮ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਅਗਲੀ ਫਰਮਾਇਸ਼ ਮਿਲੀ ਹੈ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜਕ, ਸਮੀਮ, ਇਮਰਾਨ ਅਤੇ ਇਰਫਾਨ ਹੋਰਾਂ ਦੀ। ਪ੍ਰੋਗਰਾਮ ਦੇ ਲਈ ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਪਿੰਡ ਵਾਲੀਆਂ ਸੰਗਰੂਰ ਤੋਂ ਖੜਕ ਸਿੰਘ ਮਿੰਟੂ, ਨਵਜੋਤ ਸਿੰਘ ਹੋਰਾਂ ਨੇ ਭੇਜੀ ਹੈ ਜੀ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ, ਸਦਾਨੰਦ ਕੁਮਾਰ ਗੌਰਵ। ਹਿੰਦੀ ਜ਼ਾਇਕਾ ਲਈ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਧਨੌਰੀ ਤਲੀਵਾਲਾ ਤੋਂ ਨਿਸ਼ਾਰ, ਨੌਸ਼ਾਦ, ਬੇਬੀ, ਅਯਾਨ ਅਤੇ ਬਾਬੂ। ਉੱਚਪੱਟੇ ਬਿਲਾਸਪੁਰ ਛੱਤੀਸਗੜ੍ਹ ਤੋਂ ਫਰਮਾਇਸ਼ ਭੇਜ ਰਹੇ ਨੇ ਮੁਕੇਸ਼, ਮਧੂ, ਆਸ਼ੀ, ਸ਼੍ਰੇਆ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ, ਜੈਪ੍ਰਕਾਸ਼, ਪ੍ਰਿਅੰਕਾ, ਮੰਤਰ ਗੁਰਕੀਰਤ, ਗੁਰਸ਼ਬਦ, ਰਾਹੁਲ, ਸੁਰਿੰਦਰ ਸਿੰਘ ਛਾਬੜਾ, ਲਖਵੀਰ ਸਿੰਘ ਅਤੇ ਇਹਨਾਂ ਨੇ ਆਪਣੀ ਫਰਮਾਇਸ਼ ਭੇਜੀ ਹੈ ਜੀ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਵੜਿੰਗਖੇੜਾ, ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਹੋਰਾਂ ਨੇ। ਪਾਤਰਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਕਾਲਾ ਟੇਲਰ, ਸੰਤੋਸ਼, ਸੋਨੀਆ ਅਤੇ ਗਗਨ। ਚੱਕਲਾ ਬਾਜ਼ਾਰ ਸਮਾਣਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਆਨੰਦ ਨਗਰ ਬੀ ਪਟਿਆਲਾ ਤੋਂ ਰਮੇਸ਼ ਭੁੱਕਲ, ਰਾਜੂ, ਰਾਣੀ ਭੁੱਕਲ, ਅਨਹਤ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਕੌਰ, ਗਗਨਦੀਪ ਕੌਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਅਤੇ ਇਸ ਗੀਤ ਨੂੰ ਅਸੀਂ ਲਿਆ ਫਿਲਮ ਯੇ ਜਵਾਨੀ ਹੈ ਦੀਵਾਨੀ ਦੇ ਵਿੱਚੋਂ।
1: ਸਾਹਿਬਾਨ, ਕਦਰਦਾਨ, ਮਿਹਰਬਾਨ।

ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਮੈਸੇਜ ਭੇਜਿਆ ਬੰਸੀ ਲਾਲ ਸੰਧੂ ਹੋਰਾਂ ਨੇ, ਤੇਜਾ ਮੋਰੀ ਨੇ ਅੰਬਾਲਾ ਤੋਂ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ, ਤੁਸ਼ਾਰ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਹੋਰਾਂ ਨੇ, ਲਖਵੀਰ ਸਿੰਘ, ਰਣਬੀਰ ਸਿੰਘ, ਹਰਨੀਜ਼ ਕੌਰ, ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ।

ਜਿਆ ਪ੍ਰਤਾਪ ਨਗਰ ਨੇੜੇ 24 ਨੰਬਰ ਫਾਟਕ ਪਟਿਆਲਾ ਤੋਂ ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਰਾਜਸਥਾਨ ਤੋਂ ਮਿਹਰ, ਮਮਤਾ, ਕ੍ਰਿਤੀ ਅਤੇ ਭੂਮਿਕਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਪ੍ਰੋਗਰਾਮ ਚੱਲ ਰਿਹਾ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਜਨਕਪੁਰੀ ਸਹਾਰਨਪੁਰ ਤੋਂ ਜ਼ੌਨ, ਰੋਜ਼ੀ, ਪਰਲ ਅਤੇ ਵਿਲਿਸ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ, ਕੁਨਾਲ ਮਹਿਰਾ ਹੋਰਾਂ ਦੀ। ਪ੍ਰੋਗਰਾਮ ਹਿੰਦੀ ਜ਼ਾਇਕਾ ਲਈ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਜੀ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ ਹੋਰੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਆਪਣੇ ਪਿੰਡ ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ।
0: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
1: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰਮ ਵਿੱਚ ਹੀ ਪਾਓ।
2: ਐਫਐਮ ਬੈਂਡ 100.2 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 11:30 ਹੋਏ ਨੇ।

0: Akashvani at 90.
1: ਹੁਣ ਪੇਸ਼ ਹੈ ਪ੍ਰੋਗਰਾਮ ਫੁਲਕਾਰੀ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੋਨਿਕਾ ਅਤੇ ਮੇਰੇ ਨਾਲ
2: ਕਮਲਪ੍ਰੀਤ ਕੌਰ
1: ਜੀ। ਕਮਲ, ਕੀ ਹਾਲ ਚਾਲ ਨੇ ਤੁਹਾਡੇ?
2: ਵਧੀਆ ਮੋਨਿਕਾ ਜੀ, ਤੁਸੀਂ ਦੱਸੋ?
1: ਮੈਂ ਵੀ ਬਹੁਤ ਵਧੀਆ। ਬਾਹਰ ਮੌਸਮ ਕਿੱਦਾਂ ਦਾ ਹੈ? ਤੁਸੀਂ ਹੁਣੇ ਹੁਣੇ ਆਏ ਹੋ।
2: ਹੁਣ ਗਰਮੀ ਹੋ ਗਈ ਅੱਗੇ ਨਾਲੋਂ ਥੋੜ੍ਹੀ ਜੀ, ਮਤਲਬ ਰਾਤ ਤਾਂ ਇਵੇਂ ਹਨੇਰੀ ਵਗੈਰਾ ਬਹੁਤ ਜ਼ਿਆਦਾ ਸੀ, ਬਾਰਿਸ਼ ਵੀ ਸੀ ਕਿਤੇ ਨਾ ਕਿਤੇ, ਪਰ ਹੁਣ ਦੁਬਾਰਾ ਗਰਮੀ ਲੱਗ ਰਹੀ ਹੈ।
1: ਇਹ ਬੜਾ ਨਾ ਕੰਮ ਖਰਾਬ ਹੈ, ਰਾਤ ਨੂੰ ਮੌਸਮ ਰੱਬ ਠੰਡਾ ਕਰ ਦਿੰਦਾ ਜਦੋਂ ਹਨਾ ਕੋਈ ਬਾਹਰ ਨਹੀਂ ਨਿਕਲ ਸਕਦਾ, ਤੇ ਦਿਨੇ ਐਨ ਧੁੱਪ ਨਾਲ ਤਪਾ ਦਿੰਦਾ।
2: ਬਿਲਕੁਲ,
1: ਹੋਣਾ ਤਾਂ ਉਲਟਾ ਚਾਹੀਦਾ ਕਿ ਦਿਨੇ ਮੌਸਮ ਵਧੀਆ ਵਧੀਆ ਹੋਏ, ਰਾਤ ਨੂੰ ਭਾਵੇਂ ਗਰਮੀ ਹੋ ਜਾਏ।
2: ਹਾਂਜੀ ਹਾਂ, ਬਿਲਕੁਲ।
1: ਚਲੋ ਖੈਰ, ਫੁਲਕਾਰੀ ਪ੍ਰੋਗਰਾਮ 'ਚ ਨਾ ਆਪਾਂ ਇੱਦਾਂ ਡੇਲੀ ਕੁਛ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਹਾਂ ਜਿਹੜੀਆਂ ਆਪਣੇ ਕਲਚਰ ਨਾਲ ਰਿਲੇਟਡ ਹੋਣ, ਜਾਂ ਕੁਛ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਨੇ ਖਾਸ ਕਰ, ਹੈ ਨਾ, ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਪਰ ਅੱਜ ਇਸ ਪ੍ਰੋਗਰਾਮ 'ਚ ਇਸ ਵਿਸ਼ੇ 'ਤੇ ਤਾਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਅੱਜ ਅਸੀਂ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਯਾਨੀ ਪਰਿਵਾਰਾਂ ਦਾ ਅੰਤਰਰਾਸ਼ਟਰੀ ਦਿਨ ਮਨਾ ਰਹੇ ਹਾਂ, ਅਤੇ ਇਸ ਦਿਨ ਨੂੰ ਮਨਾਉਣ ਦਾ ਖਾਸ ਮੰਤਵ ਇਹੀ ਹੈ ਕਿ ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਹੈ ਜਿਹੜਾ, ਅਤੇ ਰਿਸ਼ਤਿਆਂ ਦੀ ਜਿਹੜੀ ਅਹਿਮੀਅਤ ਹੈ ਉਹ ਕਿੰਨੀ ਹੁੰਦੀ ਹੈ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਇਸ ਬਾਰੇ ਲੋਕਾਂ ਦੇ ਵਿੱਚ ਥੋੜ੍ਹੀ ਪ੍ਰੇਰਨਾ ਹੈ ਪੈਦਾ ਕੀਤੀ ਜਾ ਸਕੇ। ਕਿਉਂਕਿ ਹੈ ਨਾ ਕਿੰਨਾ ਮਾਡਰਨਾਈਜੇਸ਼ਨ ਹੋ ਗਿਆ, ਡਿਜੀਟਲ ਯੁੱਗ ਕਹਿੰਦੇ ਹਾਂ ਆਪਾਂ, ਅੱਜ ਦੀ ਜਿਹੜੀ ਸਦੀ ਹੈ ਇਸਨੂੰ ਡਿਜੀਟਲ ਯੁੱਗ ਕਿਹਾ ਜਾਂਦਾ, ਕਿ ਅਸੀਂ ਆਪਣੇ ਮੋਬਾਈਲ ਫੋਨਸ ਗੈਜਟਸ ਦੇ ਵਿੱਚ ਇੰਨਾ ਰੁੱਝੇ ਹੋਏ ਹਾਂ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਅਹਿਮੀਅਤ ਨਹੀਂ ਦਿੰਦੇ।
2: ਜੀ ਬਿਲਕੁਲ,
1: ਹੈ ਨਾ।
2: ਹਾਂਜੀ, ਐਂ ਹੁੰਦਾ ਹੁੰਦਾ ਜਿਵੇਂ ਆਪਾਂ, ਤੁਸੀਂ ਮੋਬਾਈਲ ਫੋਨ ਦੀ ਗੱਲ ਕੀਤੀ, ਜੇ ਇੱਕ ਕਮਰੇ ਦੇ ਵਿੱਚ ਚਾਰ ਜਣੇ ਬੈਠੇ ਨੇ ਤਾਂ ਚਾਰ ਬੰਦਾ ਆਪਣੇ ਆਪਣਾ ਫੋਨ ਲੈ ਕੇ ਬੈਠੇ ਹੁੰਦੇ ਨੇ, ਅਤੇ ਮੋਸਟਲੀ ਮਤਲਬ ਉਹ ਗੱਲ ਨਹੀਂ ਕਰਦੇ, ਉਹਨਾਂ ਨੇ ਗੱਲ ਕਰਨ ਲਈ ਵੀ ਇੱਕ ਦੂਜੇ ਨੂੰ ਮੈਸੇਜ ਕਨਵੇ ਕੀਤਾ ਜਾਂਦਾ, ਭੇਜਿਆ ਜਾਂਦਾ ਵੀ ਹਾਂ ਵੀ ਮੈਂ ਇਹ ਕੰਮ ਕਰਨਾ ਚਾਹੁੰਦਾ, ਜੇ ਕਿਸੇ ਨੇ ਕੁਛ ਖਰੀਦਣਾ ਵੀ ਹੈ ਤਾਂ ਵੀ ਉਹ ਸ਼ੇਅਰ ਕੀਤੀਆਂ ਜਾਂਦੀਆਂ ਚੀਜ਼ਾਂ, ਮੈਂ ਇਹ ਚੀਜ਼ ਖਰੀਦਣੀ ਹੈ।
1: ਬਿਲਕੁਲ, ਤੁਸੀਂ ਇਹ ਦੇਖੋ ਕਿ ਹੁਣ ਜਿਵੇਂ ਵੈਸੇ ਤਾਂ ਸਾਰੇ ਨਿਊਕਲੀਅਰ ਫੈਮਿਲੀਜ਼ ਆ, ਜੁਆਇੰਟ ਫੈਮਿਲੀਜ਼ ਬੜੀਆਂ ਹੀ ਘੱਟ ਦੇਖਣ ਨੂੰ ਮਿਲਦੀਆਂ, ਖਾਸ ਕਰ ਪਿੰਡਾਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਜਿੱਥੇ ਜੁਆਇੰਟ ਫੈਮਿਲੀਜ਼ ਦੇਖਣ ਨੂੰ ਮਿਲਣਗੀਆਂ, ਸ਼ਹਿਰਾਂ ਵਿੱਚ ਬਹੁਤ ਘੱਟ ਹੈ ਜੁਆਇੰਟ ਫੈਮਿਲੀਜ਼। ਅਤੇ ਇੱਦਾਂ ਹੁੰਦਾ ਹੈ ਕਿ ਅਗਰ ਅਸੀਂ ਪਰਿਵਾਰ ਦੇ ਵਿੱਚ 5 ਮੈਂਬਰ ਨੇ, ਇੱਕ ਦੂਜੇ ਕਮਰੇ 'ਚ ਬੈਠਾ, ਇੱਕ ਤੀਜੇ ਕਮਰੇ 'ਚ ਬੈਠਾ, ਅਤੇ ਉਹ ਫੋਨ ਕਰਕੇ ਬੁਲਾਉਣਗੇ ਇੱਕ ਦੂਜੇ ਨੂੰ ਕਿ ਬਈ ਤੂੰ ਇੱਧਰ ਆ ਜਾ, ਮੈਨੂੰ ਤੇਰੇ ਨਾਲ ਕੋਈ ਕੰਮ ਹੈ, ਹੈ ਨਾ। ਇੱਦਾਂ ਨਹੀਂ ਕਿ ਅਸੀਂ ਉੱਠ ਕੇ ਖੁਦ ਜਾਈਏ, ਥੋੜ੍ਹੀ ਆਪਣੇ ਸਰੀਰ ਨੂੰ ਵੀ ਖੇਚਲ ਦਈਏ ਵੀ ਅਸੀਂ ਖੁਦ ਉੱਠ ਕੇ ਜਾਈਏ। ਅਤੇ ਇਹੋ ਜਿਹੀਆਂ ਚੀਜ਼ਾਂ, ਮਤਲਬ ਅਗਰ ਅਸੀਂ ਕਹੀਏ ਕਿ ਅਸੀਂ ਡਿਜੀਟਲੀ ਟੈਕਨੀਕਲੀ ਹੈ ਨਾ ਬਹੁਤ ਅੱਗੇ ਵੱਧ ਰਹੇ ਹਾਂ, ਪਰ ਇਮੋਸ਼ਨਲੀ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ, ਜਿਸ ਕਾਰਨ ਨਾ ਅਗਰ ਅਸੀਂ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਹੀ ਦੂਜੇ ਨਾਲ ਗੱਲਾਂ ਬਾਤਾਂ ਨਹੀਂ ਕਰ ਰਹੇ ਤਾਂ ਉਸਦਾ ਕੀ ਕਾਰਨ, ਕਾਰਨ ਜੋ ਵੀ ਰਿਹਾ ਹੋਵੇ, ਪਰ ਉਸਦੇ ਜਿਹੜੇ ਨਤੀਜੇ ਨੇ ਉਹ ਇਹ ਹੈ ਕਿ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਾਂ,
2: ਬਿਲਕੁਲ
1: ਚਿੰਤਾ ਤਨਾਅ, ਇਹ ਆਮ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ।
2: ਪਰ ਮੈਨੂੰ ਇਹ ਲੱਗਦਾ ਇਹਨਾਂ ਚੀਜ਼ਾਂ ਨਾਲ ਕਈ ਵਾਰ ਕੀ ਹੁੰਦਾ ਆਪਾਂ ਨੂੰ ਨਾ ਦੂਜੇ ਬੰਦੇ ਨਾਲ ਗੱਲਬਾਤ ਕਰਨ 'ਚ ਝਿਜਕ ਮਹਿਸੂਸ ਹੋਣ ਲੱਗ,

0: ਜਾਂਦੀ ਹੈ
1: ਨਹੀਂ
0: ਜਿਵੇਂ
1: ਦੇਖੋ, ਅਗਰ ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਝਿਜਕ ਹੋਣੀ ਨਹੀਂ
0: ਜੀ।
1: ਚਾਹੀਦੀ, ਹੈ ਨਾ,
0: ਹਾਂਜੀ,
1: ਕਿਉਂਕਿ ਜਿੰਨਾ ਕੰਫਰਟੇਬਲ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੁੰਦੇ ਹੋ,
0: ਬਿਲਕੁਲ
1: ਸ਼ਾਇਦ ਕਿਸੇ ਹੋਰ ਨਾਲ ਕਦੇ ਵੀ ਨਹੀਂ ਹੋ
0: ਜੀ।
1: ਪਾਉਂਦੇ।
0: ਜਿਵੇਂ ਮਤਲਬ ਅੱਜ ਕੱਲ੍ਹ ਦੇ ਬੱਚਿਆਂ ਦੀ ਮੈਂ ਜੇ ਗੱਲ ਕਰਾਂ ਤਾਂ ਉਹਨਾਂ ਨੂੰ ਆਪਾਂ ਜ਼ਿਆਦਾਤਰ ਕੀ ਕਰਦੇ ਹਾਂ ਵੀ ਉਹਨਾਂ ਨੂੰ ਵਰਾਉਣ ਲਈ ਨਾ ਵਿੱਚ ਉਪਕਾਰ ਜੇ ਮੋਬਾਈਲ ਦੇ ਦਿੰਦੇ ਹਾਂ,
1: ਹਾਂ,
0: ਤੇ ਉਹ ਚੀਜ਼ ਕੀ ਹੁੰਦੀ ਹੈ ਉੱਥੇ ਉਹ ਮੋਬਾਈਲ ਤੱਕ ਸੀਮਤ ਹੋ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਵੱਡੇ ਹੁੰਦੇ ਨੇ ਨਾ ਉਹਨਾਂ ਨੂੰ ਲੋਕਾਂ 'ਚ ਵਿਚਰਨਾ ਹੁੰਦਾ, ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਕੀ ਤੋਂ ਕਿਵੇਂ ਗੱਲ ਕਰਨੀ ਹੈ।
1: ਹਾਂ, ਫਿਰ ਉਹੀ ਗੱਲ ਹੈ ਨਾ ਕਿ ਦੇਖੋ ਵੈਸੇ ਵੀ ਆਪਾਂ ਕਹਿੰਦੇ ਹਾਂ ਕਿ ਬੱਚੇ ਦਾ ਪਹਿਲਾ ਸਕੂਲ ਉਹਦੇ
0: ਮਾਂ ਪਿਓ
1: ਪਰਿਵਾਰ
0: ਘਰ ਹੁੰਦਾ
1: ਦੇ
0: ਜੀ।
1: ਹੁੰਦੇ, ਹੈ ਨਾ, ਪਰਿਵਾਰ ਦੇ ਵਿੱਚ ਹੀ ਬੱਚਾ ਸਿੱਖਦਾ ਹੈ, ਔਰ ਮੋਰਲ ਵੈਲਿਊਜ਼ ਨੇ ਜਿਹੜੀਆਂ, ਨੈਤਿਕ ਕਦਰਾਂ ਕੀਮਤਾਂ ਨੇ, ਉਹ ਪਰਿਵਾਰਕ ਮੈਂਬਰ ਹੀ ਸਿਖਾ ਸਕਦੇ ਨੇ,
0: ਜੀ
1: ਹੈ
0: ਬਿਲਕੁਲ।
1: ਨਾ। ਅਗਰ ਤੁਸੀਂ ਕਹੋਗੇ ਕਿ ਹਾਂ ਬੱਚੇ ਨੂੰ ਸਕੂਲ ਦੇ ਵਿੱਚ ਭੇਜ ਕੇ ਉਹਦੀਆਂ ਕਲਾਸਾਂ ਲਵਾ ਦੋਗੇ, ਹੈ ਨਾ, ਮੋਰਲ ਵੈਲਿਊਜ਼ ਦੀਆਂ, ਤਾਂ ਉਹ ਸ਼ਾਇਦ ਉਹ ਕਦੇ ਸਿੱਖ ਹੀ ਨਹੀਂ ਪਾਏਗਾ। ਬੱਚੇ ਦੇਖ ਕੇ ਜ਼ਿਆਦਾ ਸਿੱਖਦੇ ਨੇ, ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਹੈ ਕਿ ਤੁਹਾਡੇ ਵੱਡੇ ਛੋਟਿਆਂ ਨਾਲ ਕਿੱਦਾਂ ਦਾ ਬਿਹੇਵ ਕਰ
0: ਜੀ
1: ਰਹੇ ਨੇ, ਬੱਚੇ ਉਹੀ ਕੁਝ ਸਿੱਖਣਗੇ।
0: ਬਿਲਕੁਲ। ਆਪਾਂ ਅਕਸਰ ਇਹ ਵੀ ਦੇਖਦੇ ਹੁੰਦੇ ਹਾਂ ਕਿ ਆਪਾਂ ਨਾ ਜਿਵੇਂ ਆਪਣਾ ਟਾਈਮ ਲੰਘ ਗਿਆ ਜਿਹੜਾ, ਹੈ ਨਾ, ਆਪਾਂ ਆਪਣੇ ਚਾਚੇ ਤਾਏ ਕਿਹਾ ਕਰਦੇ ਸੀ, ਪਾਪਾ ਦੇ ਭਰਾਵਾਂ ਨੂੰ ਜਾਂ ਉਹਨਾਂ ਦੀ ਭੈਣਾਂ ਨੂੰ ਭੂਆ ਕਿਹਾ ਕਰਦੇ ਸੀ। ਹੁਣ ਆਪਾਂ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉਂਦੇ ਹਾਂ ਕਿ ਇਹ ਤੇਰੇ ਅੰਕਲ ਨੇ, ਇਹ ਤੇਰੇ ਆਂਟੀ ਨੇ, ਹੈ ਨਾ, ਮਤਲਬ ਉਹਨਾਂ ਨੂੰ ਰਿਸ਼ਤਿਆਂ ਦਾ ਵੀ ਨਹੀਂ ਪਤਾ ਹੁੰਦਾ, ਉਹ ਚੀਜ਼ ਵੀ ਕਿਤੇ ਨਾ ਕਿਤੇ ਥੁੜ ਜਾਂਦੀ ਹੈ।
1: ਬਿਲਕੁਲ। ਦੇਖੋ, ਬੇਸ਼ੱਕ ਅਸੀਂ ਕਿੰਨੇ ਮਰਜ਼ੀ ਮਾਡਰਨਾਈਜ਼ ਮਾਡਰਨ ਹੋ ਜਾਈਏ, ਪਰ ਜਿਹੜੇ ਰਿਸ਼ਤੇ ਨੇ, ਹੈ ਨਾ,
0: ਜੀ,
1: ਰਿਸ਼ਤਿਆਂ ਦੀ ਅਹਿਮੀਅਤ ਨੂੰ ਅਸੀਂ ਕਦੇ ਵੀ ਨਹੀਂ ਨਕਾਰ ਸਕਦੇ ਹੁੰਦੇ ਹੈਗੇ। ਤੇ ਪਰ ਦੇਖੋ, ਅਗਰ ਅਜਿਹਾ ਕੁਝ ਹੋਵੇ ਹੀ ਨਾ,
0: ਜੀ,
1: ਅਸੀਂ ਆਪਣੇ ਪਰਿਵਾਰ ਦੀ, ਆਪਣੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀਏ, ਤਾਂ ਸ਼ਾਇਦ ਇਹੋ ਜਿਹੇ ਖਾਸ ਦਿਨ ਮਨਾਉਣ ਦੀ ਕਦੇ ਲੋੜ ਹੀ ਨਾ ਪਵੇ,
0: ਬਿਲਕੁਲ,
1: ਹੈ ਨਾ। ਕਿਉਂ ਸਾਨੂੰ ਇਹੋ ਜਿਹੇ ਦਿਨ ਕਹਿੰਦੇ ਆ ਰੱਖਣੇ ਪੈਂਦੇ ਨੇ ਕਿ ਅਸੀਂ ਲੋਕਾਂ ਨੂੰ ਦੱਸੀਏ ਵੀ ਨਹੀਂ, ਆਪਣੇ ਰਿਸ਼ਤਿਆਂ ਨੂੰ ਸੰਭਾਲੋ,
0: ਜੀ ਬਿਲਕੁਲ,
1: ਹੈ ਨਾ, ਆਪਣੇ ਪਰਿਵਾਰ ਨੂੰ ਸੰਭਾਲੋ, ਕਿਉਂ ਅਜਿਹੇ ਖਾਸ ਦਿਨ ਰੱਖੇ ਜਾਂਦੇ ਨੇ?
0: ਬਿਲਕੁਲ। ਹਾਲਾਂਕਿ ਹੁਣ ਇਹ ਚਾਹੀਦਾ ਕਿ ਸਾਨੂੰ ਆਪਣੇ ਪਰਿਵਾਰਾਂ ਤੋਂ ਉਦਾਹਰਣਾਂ ਮਿਲਣੀਆਂ ਚਾਹੀਦੀਆਂ ਨੇ ਵੀ ਅਸੀਂ ਆਪਣੇ ਪਰਿਵਾਰ 'ਚ ਕਿਵੇਂ ਰਹਿ ਰਹੇ ਹਾਂ, ਕਿਵੇਂ ਵਿਚਰ ਰਹੇ ਹਾਂ, ਜਾਂ ਅਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਹਾਂ।
1: ਬਿਲਕੁਲ। ਦੇਖੋ, ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪੁਰਾਣੀਆਂ ਪੀੜ੍ਹੀਆਂ ਦਾ ਕੀ ਇਤਿਹਾਸ ਰਿਹਾ,
0: ਜੀ ਬਿਲਕੁਲ,
1: ਠੀਕ ਹੈ, ਕਿ ਉਹਨਾਂ ਦੇ ਦਾਦੇ ਪੜਦਾਦੇ
0: ਹਾਲਾਂਕਿ
1: ਕੀ
0: ਉਹਨਾਂ ਨੂੰ
1: ਕਰਦੇ
0: ਨਾਮ
1: ਸੀ।
0: ਵੀ ਨਹੀਂ ਪਤਾ ਹੁੰਦੇ,
1: ਹਾਂ,
0: ਦਾਦੇ ਪੜਦਾਦਿਆਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਨਾਮ ਵੀ ਨਹੀਂ ਪਤਾ ਹੁੰਦੇ ਵੀ ਮੇਰੇ ਦਾਦੇ ਸਰਦਾਰ ਜਾਂ ਸ਼੍ਰੀਮਾਨ ਵੀ ਐਵੇਂ ਦਾ ਕੁਛ ਉਹ ਨਾਮ ਹੋਊਗਾ, ਪਤਾ ਹੀ ਨਹੀਂ
1: ਬਿਲਕੁਲ।
0: ਹੁੰਦਾ।
1: ਸੋ ਇਸ ਕਰਕੇ ਸਮੇਂ ਦੀ ਤ੍ਰਾਸਦੀ ਹੈ ਕਿ ਅਸੀਂ ਅਜਿਹੇ ਦਿਨ ਮਨਾ ਕੇ ਦੱਸ ਰਹੇ ਹਾਂ ਕਿ ਸਾਡੇ ਰਿਸ਼ਤੇ ਨੇ ਸਾਡੇ ਲਈ ਜ਼ਰੂਰੀ ਨੇ, ਹੈ ਨਾ,
0: ਜੀ,
1: ਪਰਿਵਾਰ ਸਾਡੇ ਲਈ ਜ਼ਰੂਰੀ ਨੇ। ਸੋ ਜ਼ਰੂਰੀ ਹੈ ਕਿ ਅਸੀਂ ਆਪਣੀ ਫੈਮਿਲੀ ਦੇ ਵਿੱਚ, ਚਾਹੇ ਜਿੰਨੇ ਮਰਜ਼ੀ ਰੁੱਝੇ ਹੋਈਏ, ਮੈਂ ਸਵੇਰੇ ਵੀ ਗੱਲ ਕੀਤੀ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ, ਕਿ ਜਿੰਨੇ ਮਰਜ਼ੀ ਅਸੀਂ ਵਿਅਸਤ ਹੋਈਏ, ਕਿਸੇ ਵੀ ਪ੍ਰਕਾਰ ਦੀ ਟੈਨਸ਼ਨ 'ਚ ਹੋਈਏ, ਘਰ 'ਚ ਬੈਠੀਏ, ਚਾਹੇ ਘਰ ਦੇ ਜੀਆਂ ਨਾਲ ਗੱਲਾਂ ਬਾਤਾਂ ਕਰੀਏ, ਸਾਡਾ ਦਿਨ ਕਿਵੇਂ ਰਿਹਾ, ਉਹਨਾਂ ਦਾ ਦਿਨ ਕਿਵੇਂ ਰਿਹਾ, ਆਪਸ ਵਿੱਚ ਪੁੱਛੀਏ, ਗਿੱਛੀਏ ਇੱਕ ਦੂਜੇ ਨੂੰ, ਹੈ ਨਾ, ਅਤੇ ਪੂਰੇ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਤੁਹਾਡੇ ਸੌਣ ਦਾ ਸਮਾਂ ਕੱਢ ਕੇ, ਖਾਣ ਪੀਣ ਦਾ ਸਮਾਂ ਕੱਢ ਕੇ, ਠੀਕ ਹੈ, ਇੱਕ ਤੁਹਾਡਾ ਅਜਿਹਾ ਟਾਈਮ ਹੋਣਾ ਚਾਹੀਦਾ ਹੈ ਜਿੱਥੇ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਬਿਲਕੁਲ ਹੀ ਨਹੀਂ ਕਰਨੀ, ਹੈ ਨਾ, ਜੋ ਕਿ ਬਹੁਤ ਔਖਾ ਹੈ। ਕਮਲਪ੍ਰੀਤ ਹੱਸ ਰਹੀ ਹੈ ਕਿਉਂਕਿ ਕਮਲ ਨੂੰ ਪਤਾ ਹੈ ਕਿ ਇਹ ਬਹੁਤ ਔਖਾ ਕੰਮ ਹੈ, ਹੋਣਾ ਹੀ ਨਹੀਂ,
0: ਜੀ,
1: ਹੈ ਨਾ,
0: ਹਾਂਜੀ,
1: ਕਿ ਇੱਕ ਨੋ ਗੈਜ਼ਟ ਜ਼ੋਨ ਹੋਣਾ ਚਾਹੀਦਾ ਹੈ ਜਿਹੜਾ ਕਿ ਅਸੀਂ ਉਸ ਟਾਈਮ ਦੇ ਵਿੱਚ, ਚਾਹੇ ਉਹ ਘੰਟੇ ਦਾ ਹੈ, ਚਾਹੇ 2 ਘੰਟੇ ਦਾ ਹੈ, ਇਹ ਤਾਂ ਬਹੁਤ ਲੰਬਾ ਸਮਾਂ ਹੋ ਗਿਆ ਨਾ
0: ਜੀ,
1: ਤੁਹਾਨੂੰ
0: ਮਤਲਬ
1: ਕਹਿ ਰਹੇ
0: ਘੱਟੋ
1: ਹੈ,
0: ਘੱਟ ਤੁਸੀਂ ਨਾ ਜਿਵੇਂ ਜੇ ਤੁਸੀਂ ਵਿਹਲੇ ਘਰੇ ਬੈਠੇ ਹੋ, ਮੈਨੂੰ ਲੱਗਦਾ ਤੁਸੀਂ 5 ਮਿੰਟ ਵੀ ਫੋਨ ਤੋਂ ਬਿਨਾਂ ਰਹਿ ਸਕਦੇ
1: ਹਾਂ,
0: ਹੋ
1: ਤੇ ਇਹ ਹੀ ਸਭ ਤੋਂ ਔਖਾ ਕੰਮ ਹੈ।
0: ਅੱਛਾ, ਆਪਾਂ ਗੱਲ ਐਂ ਨਹੀਂ ਗੱਲਾਂ ਵੀ ਕਰਦੇ ਹਾਂ, ਗੱਲਾਂ ਕਰਦੇ ਫੋਨ ਚਲਾਉਂਦੇ ਚਲਾਉਂਦੇ ਗੱਲ ਹੁੰਦੀ ਹੁੰਦੀ ਆ ਵੀ, ਹੈ ਨਾ, ਅੱਛਾ ਮੰਮੀ ਵਾਰ ਵਾਰ ਕਹਿਣਗੇ ਤੈਨੂੰ ਸੁਣ ਰਿਹਾ ਹੈ, ਮਤਲਬ ਉਹ ਜਿਹੜਾ ਉਹ ਸਵਾਲ ਨਾ ਤੈਨੂੰ ਸੁਣ ਰਿਹਾ, ਉਹ ਮਤਲਬ ਇੱਕ ਸਵਾਲ ਆਪਣੇ ਅੰਦਰ ਵੀ ਪੈਦਾ
1: ਉਹ
0: ਕਰ
1: ਵੀ ਨਹੀਂ
0: ਦਿੰਦਾ।
1: ਸੁਣਦਾ,
0: ਹਾਂ, ਉਹ ਆਪਣੇ ਅੰਦਰ ਸਵਾਲ ਪੈਦਾ ਕਰਦਾ, ਮੈਨੂੰ ਕਿਉਂ ਪੁੱਛ ਰਹੇ ਹੋ, ਉਹ ਚੀਜ਼ਾਂ ਹੁੰਦੀਆਂ ਨੇ।
1: ਪਰ ਉਹੀ ਹੈ ਨਾ ਕਿ ਜ਼ਿਆਦਾਤਰ ਮੋਬਾਈਲ ਦੀ ਵਰਤੋਂ ਹੈ ਨਾ ਜਿਹੜੀ, ਉਹ ਸਾਨੂੰ
0: ਜੀ
1: ਚਿੜਚਿੜਾ ਵੀ ਬਣਾ
0: ਬਿਲਕੁਲ,
1: ਦਿੰਦੀ ਹੈ, ਹੈ ਨਾ, ਉਹ ਸਾਡੇ, ਕਿਉਂਕਿ ਇੱਕੋ ਟਾਈਮ ਦੇ ਵਿੱਚ ਅਸੀਂ ਸ਼ਾਰਟ ਟਰਮ ਵੀਡੀਓਜ਼, ਹੈ ਨਾ, ਜਿਹੜੀਆਂ ਨੇ
0: ਜੀ,
1: ਉਹ ਵੇਖਣ ਦੇ ਆਦੀ ਹੋ ਗਏ ਹਾਂ।
0: ਬਿਲਕੁਲ।
1: ਉਹੀ 5 ਸੈਕਿੰਡ, 10 ਸੈਕਿੰਡ, 30 ਸੈਕਿੰਡ ਤੱਕ ਦੀ ਵੀਡੀਓ ਜੋ ਤੁਸੀਂ ਦੇਖਦੇ ਹੋ, ਤੁਹਾਡੇ ਕਿੰਨੇ ਹੀ ਇਮੋਸ਼ਨਸ ਦੇ ਵਿੱਚ ਤੁਸੀਂ ਲੰਘਦੇ ਹੋ, ਕਿਸੇ 'ਚ ਵੀਡੀਓ 'ਚ ਤੁਸੀਂ ਹੱਸ ਰਹੇ ਹੋ, ਕਿਸੇ 'ਚ ਤੁਹਾਨੂੰ ਰੋਣਾ ਆ ਰਿਹਾ, ਕਿਸੇ 'ਚ ਤੁਹਾਨੂੰ ਗੁੱਸਾ ਆ ਰਿਹਾ, ਉਹ ਤੁਹਾਡੀ ਇਮੋਸ਼ਨਲ ਪ੍ਰੋਸੈਸ ਹੈ ਜਿਹੜੀ ਉਹ ਲਗਾਤਾਰ ਚੱਲਦੀ ਜਾ ਰਹੀ ਹੈ, ਤੁਹਾਨੂੰ ਖੁਦ ਨੂੰ ਹੀ ਸਮਝ ਨਹੀਂ ਆ ਰਿਹਾ ਕਿ ਤੁਹਾਨੂੰ ਕਿਸ ਤਰ੍ਹਾਂ ਬਿਹੇਵ ਕਰਨਾ
0: ਜੀ।
1: ਚਾਹੀਦਾ ਹੈ, ਹੈ ਨਾ। ਜਦਕਿ ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਫਿਲਮ ਦੇਖੀ ਹੈ,
0: ਜੀ,
1: ਉਸ ਦੇ ਵਿੱਚ ਕੀ ਦਿਖਾਇਆ ਗਿਆ ਕਿ ਇੱਕ ਆਰਗੈਨਿਕ ਵਿਲੇਜ ਬਣਾਇਆ ਜਾਂਦਾ ਹੈ,
0: ਜੀ,
1: ਕਿ ਉੱਥੇ ਸਿਰਫ ਉਹੀ ਲੋਕ ਰਹਿਣਗੇ ਜਿਹੜੇ ਮੋਬਾਈਲ ਫੋਨ ਨਹੀਂ ਵਰਤਣਗੇ, ਤੇ ਜੇ ਵੀ ਜੇ ਤੇ ਉਹ ਉੱਥੇ ਉਸ ਪਿੰਡ ਦੇ ਵਿੱਚ ਮਤਲਬ ਜਿਹੜੇ ਲੋਕ ਆਪਣੀ ਗੈਜਟ ਲਾਈਫ ਤੋਂ ਦੂਰ ਰਹਿਣਾ ਚਾਹੁੰਦੇ ਨੇ,
0: ਜੀ,
1: ਵੀ ਥੋੜ੍ਹਾ ਆਪਣੇ ਆਪ ਅਤੇ ਉਸ ਤਰ੍ਹਾਂ ਦਾ। ਅਤੇ ਦੂਜੇ ਪਾਸੇ ਇੱਕ ਦੁਨੀਆ ਉਹ ਦਿਖਾਈ ਗਈ ਹੈ ਵਰਚੁਅਲ ਡਿਜੀਟਲ, ਜਿਹਦੇ ਵਿੱਚ ਸਿਰਫ ਫੋਨ ਦੇ ਉੱਤੇ ਚੱਲ ਰਿਹਾ, ਲੋਕੀ ਫੋਨ ਦੇਖ ਦੇਖ ਕੇ ਟੈਨਸ਼ਨ ਲੈ ਰਹੇ ਨੇ, ਪਾਗਲ ਹੋ ਰਹੇ ਨੇ।
0: ਹਾਂਜੀ ਐਂ ਹੁੰਦਾ ਜਦੋਂ ਆਪਾਂ ਫੋਨ ਦੇਖਦੇ ਨਾ, ਆਪਾਂ ਇੱਕ ਚੀਜ਼ ਦੇਖ ਲੈਂਦੇ ਹਾਂ, ਆਪਾਂ ਨੂੰ ਐਂ ਹੁੰਦਾ ਵੀ ਇਹ ਚੀਜ਼ ਕਿਉਂ ਹੋਈ, ਕਿਵੇਂ ਹੋਈ, ਸਾਨੂੰ ਵੀ ਕਰਨੀ ਚਾਹੀਦੀ ਹੈ।
1: ਇਹ ਬੜੀ ਮਤਲਬ ਉਹਦੇ ਵਿੱਚ ਕੰਪੈਰੀਜ਼ਨ ਬਹੁਤ ਵਧੀਆ ਦਿਖਾਇਆ ਗਿਆ। ਅਤੇ ਇਸੇ ਤਰ੍ਹਾਂ ਹੀ ਹੈ ਕਿ ਅਗਰ ਅਸੀਂ ਅੱਜ ਦਾ ਇਹ ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਮਨਾ ਰਹੇ ਹਾਂ, ਤਾਂ ਇਸਦਾ ਮੁੱਖ ਮੰਤਵ ਇਹੀ ਹੈ ਕਿ ਅਸੀਂ ਆਪਣੀ ਫੈਮਲੀਜ਼ ਨੂੰ ਵੀ ਇੰਪੋਰਟੈਂਸ ਦਈਏ, ਇੱਕ ਸਮਾਂ ਸੈੱਟ ਕਰੀਏ, ਆਪਣੀ ਫੈਮਲੀ ਨਾਲ ਟਾਈਮ ਸਪੈਂਡ ਕਰੀਏ। ਜੇਕਰ ਤੁਸੀਂ ਹਰ ਰੋਜ਼ ਨਹੀਂ ਮਤਲਬ ਹੁੰਦਾ ਹੈਗਾ ਸਮਾਂ, ਘੱਟੋ ਘੱਟ ਹਫ਼ਤੇ 'ਚ ਇੱਕ ਦਿਨ ਆਊਟਿੰਗ ਰੱਖੀਏ, ਪਿਕਨਿਕ ਵਗੈਰਾ ਰੱਖੀਏ, ਕਿਤੇ ਜਾਓ, ਘੁੰਮ ਕੇ ਆਓ, ਆਪਣੀ ਕਹਿੰਦੇ ਆ ਫੈਮਲੀਜ਼ ਨੂੰ ਮਿਲੋ। ਜ਼ਰੂਰੀ ਨਹੀਂ ਕਿ ਸਿਰਫ ਆਪਣੀ ਫੈਮਲੀ ਨੂੰ ਹੀ, ਆਪਣੇ ਰਿਸ਼ਤੇਦਾਰੀ 'ਚ ਵੀ ਜਾਓ, ਮਿਲ ਕੇ ਆਓ, ਹੈ ਨਾ। ਚਲੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ, ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਗੀਤ ਸੁਣ ਲੈਣਾ ਚਾਹੀਦਾ ਹੁਣ।
0: ਜੀ
1: ਜੀ।

0: ਜੀ
1: ਉਹਨਾਂ ਨੇ ਹੁਣ ਇਹਦੇ ਵਿੱਚ ਤਾਂ ਇੱਕ ਰੂਲ ਤਾਂ ਇਹ ਹੁੰਦਾ ਕਿ ਅਸੀਂ ਇੱਕ ਉਹ ਚੀਜ਼ ਦਾ ਨਾਮ ਲੈਣਾ ਜਿਹੜੀ ਉੱਡ ਨਹੀਂ ਸਕਦੀ,
0: ਉੱਡਦੀ ਹਾਂ ਵੀ
1: ਹੈਨਾ,
0: ਉੱਡਦੀ ਨਹੀਂ ਹੁੰਦੀ ਬਿਲਕੁਲ।
1: ਤੇ ਉਹ ਫਿਰ ਪਤਾ ਕੀ ਕਰਦੇ ਨੇ ਬੱਚੇ, ਮੈਂ ਜਦੋਂ ਛੋਟੇ ਬੱਚਿਆਂ ਨਾਲ ਇੱਕ ਵਾਰੀ ਗੇਮ ਖੇਡਦੀ ਸੀ, ਮੈਂ ਕਿਹਾ ਚਿੜੀ ਉੱਡ, ਕਾਂ ਉੱਡ, ਹੈਨਾ, ਤੇ ਵਿੱਚ ਮੈਂ ਕਿਹਾ ਕਿ ਹਾਥੀ ਉੱਡ।
0: ਹਾਂ
1: ਅੱਗੋਂ ਉਹਨਾਂ ਨੇ ਡਾਇਆ ਤਾਂ ਹੈ ਨਹੀਂ, ਬੱਚੇ ਸਮਝਦਾਰ ਨੇ, ਵੀ ਹਾਥੀ ਉੱਡਦਾ ਨਹੀਂ,
0: ਉੱਡਦਾ ਨਹੀਂ
1: ਉਡਾਇਆ ਨਹੀਂ।
0: ਬਿਲਕੁਲ।
1: ਫਿਰ ਚਲੋ ਦੂਜੀ ਵਾਰ ਤੀਜੀ ਵਾਰ ਫਿਰ ਅਦਾਇਆ। ਉਹ ਬੱਚਿਆਂ ਨੂੰ ਗੇਮ ਦਾ ਨਾ ਮਤਲਬ ਫਾਰਮੈਟ ਹੀ ਨਹੀਂ ਸਮਝ ਆਇਆ। ਉਹ ਕਹਿੰਦੇ ਕਿ ਤੁਸੀਂ ਇਹ ਨਾਮ ਕਿਉਂ ਬੋਲ ਰਹੇ ਹੋ ਜਿਹੜੇ ਉੱਡਦੇ ਹੀ ਨਹੀਂ,
0: ਹਾਂ ਬਿਲਕੁਲ।
1: ਹੈਨਾ, ਜਦਕਿ ਗੇਮ ਖੇਡੀ ਹੀ ਉਦੋਂ ਜਾਊਗੀ, ਇੰਟਰਸਟਿੰਗ ਹੀ ਉਦੋਂ ਬਣੇਗੀ ਜਦੋਂ ਅਸੀਂ ਉਹਨਾਂ ਉਹਨਾਂ ਪੰਛੀਆਂ ਦਾ ਨਾਮ ਲਵਾਂਗੇ ਜਿਹੜੇ ਨਹੀਂ ਉੱਡਦੇ।
0: ਨਹੀਂ ਉੱਡਦੇ।
1: ਪਰ ਤੁਸੀਂ ਇਹ ਦੇਖੋ ਕਿ ਬੱਚਿਆਂ ਨੇ ਉਲਟਾ ਮੈਨੂੰ ਇਹ ਸਵਾਲ ਕੀਤਾ ਕਿ ਹਾਥੀ ਤਾਂ ਉੱਡਦਾ ਹੀ ਨਹੀਂ, ਤੁਸੀਂ ਉਡਾਇਆ ਕਿਵੇਂ, ਹੈਨਾ, ਤੁਸੀਂ ਨਾਮ ਕਿਉਂ ਲਿਆ,
0: ਬਿਲਕੁਲ,
1: ਕਿ ਤੁਸੀਂ ਉਹਨਾਂ ਚੀਜ਼ਾਂ ਦਾ ਨਾਮ ਲਓ ਜਿਹੜੀਆਂ ਉੱਡਦੀਆਂ ਨੇ।
0: ਜੀ ਬਿਲਕੁਲ।
1: ਠੀਕ ਹੈ, ਕਿੰਨਾ ਕਿੰਨੀਆਂ ਇਹੋ ਜਿਹੀਆਂ ਗੇਮਸ ਨੇ। ਹੁਣ ਆਪਾਂ ਕੁੜੀਆਂ ਦੀ ਕਿੰਨੀ ਹਰਮਨ ਪਿਆਰੀ ਗੇਮ ਹੁੰਦੀ ਸੀਗੀ ਗੀਟੇ,
0: ਗੀਟੇ,
1: ਹੈਨਾ, ਗੀਟੇ ਖੇਡਣੇ। ਤੇ ਉਹ ਜਿਵੇਂ ਗੀਟੇ ਖੇਡਣ ਦੀ ਜਿਹੜੀ ਪ੍ਰੋਸੈਸ ਹੈ ਉਹ ਆ, ਉਹ ਵੀ ਨਹੀਂ ਬੱਚਿਆਂ ਨੂੰ ਸਮਝ ਆਉਂਦੀ ਹੈਗੀ ਕਿ ਇਹ ਤੁਸੀਂ ਚੱਕ ਕੇ ਐਵੇਂ ਚਾਰੋ ਇਕੱਠੇ ਚੱਕ ਕਿਵੇਂ ਲਈ।
0: ਮਤਲਬ ਆਪਾਂ ਕੀ ਕਰ ਦਿੰਦੇ ਸੀ ਨਾ, ਮਤਲਬ ਜੀ ਕਿਸੇ ਦਾ ਨਵਾਂ ਘਰ ਪੈਂਦਾ ਸੀ, ਉੱਥੋਂ ਪੱਥਰ ਲਿਆ ਕੇ ਉਹਨੂੰ ਮਤਲਬ ਘੜ ਕੇ ਕਲਰ ਵੀ ਕਰਿਆ ਕਰਦੇ ਸੀ,
1: ਬਿਲਕੁਲ,
0: ਵੀ ਰੰਗ ਬਿਰੰਗੇ, ਫਿਰ ਸਕੂਲ 'ਚ ਵੀ ਲੈ ਕੇ ਜਾਂਦੇ ਸੀ ਆਪਾਂ ਆਪਣੀ ਸਹੇਲੀਆਂ ਨੂੰ ਦਿਖਾਵਾਂਗੇ ਵੀ ਉਹਨਾਂ ਨਾਲ ਖੇਡਾਂਗੇ।
1: ਦੇਖੋ ਟੀਚਰਸ ਵੀ ਇੰਨੇ ਮਤਲਬ ਸਾਡੇ ਸਹੇਲੀਆਂ ਵਰਗੀਆਂ ਹੁੰਦੀਆਂ ਸੀ, ਟੀਚਰਸ ਵੀ ਖੇਡਣ ਲਾ ਜਾਂਦੀਆਂ ਸੀ।
0: ਹਾਂ ਬਿਲਕੁਲ,
1: ਹੈਨਾ
0: ਜੀ।
1: ਤੇ ਉਹ ਮਤਲਬ ਕਿੰਨੀਆਂ ਜਿਹੜੀ ਇੰਨੀ ਲੰਬੀ ਪ੍ਰੋਸੈਸ ਲਿਆਣੀ ਵੀ ਛਾਂਟ ਛਾਂਟ ਕੇ ਇੱਕੋ ਸਾਈਜ਼ ਦੇ ਪੱਥਰ ਲੱਭਣੇ, ਫਿਰ ਉਹਨਾਂ ਨੂੰ ਘੜਨਾ, ਬਰਾਬਰ ਕਰਨਾ, ਗੋਲ ਗੋਲ ਕਰਨਾ ਤਾਂ ਕਿ ਉਹ ਚੁਭੇ ਨਾ, ਹੈਨਾ,
0: ਬਿਲਕੁਲ।
1: ਤੇ ਫਿਰ ਬਾਅਦ ਜਿਹੜਾ ਕੀਟੇ ਖੇਡਣ ਦਾ ਸਵਾਦ ਆਉਂਦਾ ਸੀ ਉਹ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਦੇ ਸਮਝ ਹੀ ਨਹੀਂ ਆਉਣਾ। ਤੇ ਇਹੋ ਜਿਹੀਆਂ ਕਿੰਨੀਆਂ ਗੇਮਸ ਨੇ, ਲੁਕਣ ਮਿਟੀ ਖੇਡਦੇ ਹੁੰਦੇ ਸੀ
0: ਜੀ,
1: ਤੇ ਉਹ ਇੰਨਾ ਕੁ ਰੋਮਾਂਚਕਾਰੀ ਖੇਡ ਹੈ ਨਾ ਮੈਨੂੰ ਲੱਗਦਾ ਹੁੰਦਾ।
0: ਹਾਂ ਬਿਲਕੁਲ,
1: ਕਿ ਵੀ ਤੁਸੀਂ ਲੁਕੇ ਹੋਏ ਕੋਈ ਤੁਹਾਨੂੰ ਲੱਭਣ ਆ ਰਿਹਾ, ਤੇ ਕੋਈ ਇਹੋ ਜਿਹੀ ਜਗ੍ਹਾ ਮਤਲਬ ਲੱਭ ਕੇ ਉੱਥੇ ਲੁਕ ਜਾਣਾ ਜਿੱਥੇ ਤੁਹਾਨੂੰ ਕੋਈ ਲੱਭ ਨਾ ਸਕੇ।
0: ਅੱਧਾ ਅੱਧਾ ਘੰਟਾ ਆਪਾਂ ਲੁਕੇ ਰਹਿੰਦੇ, ਕੋਈ ਲੱਭ ਵੀ ਨਹੀਂ ਪਾਉਂਦਾ ਹੁੰਦਾ ਸੀ, ਦੇਖ ਲਓ।
1: ਉਹ ਵੀ ਆਪਣੇ ਆਪ ਚ ਇੱਕ ਅਚੀਵਮੈਂਟ ਹੁੰਦੀ ਸੀ ਕਿ ਵੀ ਮੈਂ ਇਹੋ ਜਿਹੀ ਜਗ੍ਹਾ ਤੇ ਲੁਕਿਆ ਜਿੱਥੇ ਮੈਨੂੰ ਕੋਈ ਲੱਭ
0: ਨਹੀਂ ਸਕਦਾ, ਬਿਲਕੁਲ,
1: ਹੈਨਾ,
0: ਤੇ ਹੁਣ ਆਪਾਂ 5 ਮਿੰਟ ਨਹੀਂ ਬੈਠ ਸਕਦੇ।
1: ਹਾਂ, ਤੇ ਉਹੀ ਹੁਣ ਦੇਖੋ, ਅੱਛਾ ਘਰ ਦੇ ਵਿੱਚ ਫੈਮਿਲੀ 'ਚ ਬੈਠ ਕੇ ਅਸੀਂ ਗੇਮਾਂ ਖੇਡਦੇ ਹੁੰਦੇ, ਕੈਰਮ ਬੋਰਡ ਖੇਡਣੀ ਕਿੰਨੀ ਅੱਛੀ ਗੇਮ ਸੀ, ਹੈਨਾ, ਕੈਰਮ ਬੋਰਡ ਖੇਡਣਾ, ਲੁੱਡੋ, ਸਾਂਪ ਸੀੜੀ, ਤੇ ਇਹੀ ਗੇਮਸ ਅੱਜ ਕੱਲ ਬੱਚੇ ਫੋਨ ਤੇ ਖੇਡਦੇ ਨੇ,
0: ਬਿਲਕੁਲ।
1: ਤੇ ਉਹ ਮਤਲਬ ਇੱਕ ਇਕੱਠੇ ਬੈਠ ਕੇ ਜਿਹੜਾ ਆਪਸ ਕਹਿੰਦੇ ਆ ਇੱਕ ਦੂਜੇ ਨਾਲ ਨੋਕ ਝੋਂਕ ਹੋਣੀ ਵੀ ਨਹੀਂ ਤੂੰ ਮੇਰੀ ਗੀਟੀ ਕਿਵੇਂ ਕੱਟ ਦਿੱਤੀ, ਹੈਨਾ, ਉਹ ਹੁਣ ਕਹਿੰਦੇ ਆ ਮੋਬਾਈਲ ਤੇ ਤੁਸੀਂ ਕਹੋ ਡਿਜੀਟਲੀ
0: ਗੇਮ ਮਤਲਬ ਉਹਨੂੰ ਚੈੱਕ ਕੇ ਮਤਲਬ ਸਿੱਟ ਦਿੰਦੇ ਸੀ ਵੀ ਇਕੱਠਾ ਹੀ ਕਰ ਦਿੰਦੇ ਸਾਰਾ ਕੁਝ, ਹੁਣ ਉਹ ਚੀਜ਼ਾਂ ਨਹੀਂ ਹੁੰਦੀਆਂ।
1: ਮੈਨੂੰ ਤਾਂ ਯਾਦ ਹੈ ਕਿ ਜਦੋਂ ਅਸੀਂ ਭੈਣ ਭਰਾ ਅਸੀਂ ਘਰੇ ਖੇਡਣਾ ਕੈਰਮ ਬੋਰਡ ਜਾਂ ਲੁੱਡੋ, ਇੱਦਾਂ ਬੈਠ ਕੇ ਖੇਡਣਾ ਨਾ ਆਪਸ ਦੇ ਵਿੱਚ, ਤੇ ਸਾਡੀ ਇੰਨੀ ਖੜਕਣੀ ਹੈ, ਲੜਾਈ ਹੋਣੀ ਸਾਡੀ, ਮਤਲਬ ਅਸੀਂ ਪਲਟ ਹੀ ਦੇਣਾ ਵੀ ਨਹੀਂ ਤੂੰ ਖਰਾਬ ਕਰ ਦਿੱਤੀ ਗੇਮ, ਤੂੰ ਮੇਰੀ
0: ਬਿਲਕੁਲ
1: ਇੱਦਾਂ ਲੜਾਈ ਝਗੜਾ ਵੀ ਹੋਣਾ। ਹੁਣ ਉਹ ਡਿਜੀਟਲੀ ਤੁਸੀਂ ਖੇਡ ਰਹੇ ਹੋ, ਤੁਸੀਂ ਕੁਛ ਨਹੀਂ, ਤੁਸੀਂ ਸਿਰਫ ਕੀ ਕਰ ਰਹੇ ਹੋ ਅਗਰ ਮੋਬਾਈਲ ਦੇ ਉੱਤੇ ਖੇਡ ਖੇਡ ਕੇ ਜਿਹੜੀ ਆਪਣੀ ਪੜਾਸ ਉਹ ਆਪਣੇ ਆਪ ਤੇ ਹੀ ਕੱਢ
0: ਜੀ, ਬਿਲਕੁਲ,
1: ਹੈਨਾ। ਤੇ ਜਿਹੜਾ ਮਤਲਬ ਕਿ ਇੱਕ ਰੂਬਰੂ ਆਪਸ ਚ ਕਹਿੰਦੇ ਆ ਬੈਠ ਕੇ ਕਿਸੇ ਗੇਮ ਦਾ, ਖਾਣ ਪੀਣ ਦਾ, ਗੱਲਾਂ ਬਾਤਾਂ ਦਾ ਸਵਾਦ ਆਉਂਦਾ, ਮੈਨੂੰ ਲੱਗਦਾ ਫੋਨ ਤੇ ਕਦੇ ਵੀ ਨਹੀਂ ਆਉਂਦਾ,
0: ਬਿਲਕੁਲ,
1: ਹੈਨਾ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਅਸੀਂ ਪਿਛਲੇ ਸਮੇਂ ਦੇ ਵਿੱਚ ਛੱਡ ਆਏ ਹਾਂ, ਤੇ ਫਿਰ ਜਦੋਂ ਦੁਬਾਰਾ ਰੀਸਰਫੇਸ ਹੁੰਦੀਆਂ ਨੇ ਨਾ ਉਹ ਚੀਜ਼ਾਂ, ਤੇ ਅਸੀਂ ਕਹਿੰਦੇ ਹਾਂ ਕਿ ਨਵਾਂ ਫੈਸ਼ਨ ਆਇਆ
0: ਜੀ। ਮਤਲਬ ਮੈਨੂੰ ਇੱਕ ਚੀਜ਼ ਯਾਦ ਆ ਰਹੀ ਹੈ, ਮਤਲਬ ਮੈਂ ਪੜ੍ਹਿਆ ਵੀ ਹੈ ਕਿਤੇ ਲਿਖਿਆ ਸੀ ਕਿ ਜਿਹੜੀ ਇੱਕ ਕੁੜੀ ਹੈ ਨਾ, ਬੱਚੀ ਹੈ, ਉਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਜਿਹਨੂੰ ਆਪਾਂ ਹਾਰ ਸ਼ਿੰਗਾਰ ਕਹਿੰਦੇ ਹਾਂ, ਮਾਂ ਦੀ ਚੁੰਨੀ ਹੁੰਦੀ ਹੈ ਜਿਹਨਾਂ ਨੂੰ ਸਾੜੀ ਬਣਾ ਕੇ ਖੇਡਦੀ ਹੈ,
1: ਬਿਲਕੁਲ,
0: ਹੈਨਾ, ਤੇ ਮਤਲਬ ਉਹ ਚੀਜ਼ਾਂ ਵੀ ਨਹੀਂ ਰਹੀਆਂ। ਅੱਛਾ, ਬੱਚੀਆਂ ਹੁਣ ਵੀ ਕਰਦੀਆਂ ਨੇ ਉਹ ਚੀਜ਼ਾਂ ਥੋੜ੍ਹੀਆਂ ਬਹੁਤੀਆਂ, ਪਰ ਉਹਨਾਂ ਨੂੰ ਨਾ ਸਮਝ ਹੀ ਨਹੀਂ ਆਉਂਦਾ ਉਹ ਚੀਜ਼ਾਂ, ਮਤਲਬ ਮੋਬਾਈਲ 'ਤੇ ਕਰਦੇ ਨੇ, ਮਤਲਬ ਵੀ ਆਪਣੇ ਟੋਏ ਦਾ ਮੋਬਾਈਲ 'ਤੇ ਉਹਨੂੰ ਤਿਆਰ ਕਰ ਦੇਣਾ ਗੇਮ ਵਾਂਗ।
1: ਅੱਜ ਕੱਲ੍ਹ ਮਤਲਬ ਉਹ ਟੋਇਜ਼ ਉਦਾਂ ਦੇ ਆ ਗਏ ਨੇ
0: ਜੀ,
1: ਹੈਨਾ, ਕਿ ਉਹ ਡੋਲਸ ਲੈਣੀਆਂ, ਉਹਨਾਂ ਦੀਆਂ ਅਲੱਗ ਅਲੱਗ ਡਰੈਸਸ।
0: ਹਾਂ, ਮਤਲਬ ਆਪਾਂ ਬਣਾਉਂਦੇ ਹੁੰਦੇ ਸੀਗੇ ਛੋਟੇ ਛੋਟੇ, ਜਿਵੇਂ ਆਪਣਾ ਸੂਟ ਬਣਾਉਣਾ, ਮੰਮਾ ਮੇਰੀ ਡੋਲ ਦਾ ਵੀ ਡਰੈਸ ਬਣਾ ਦਿਓ,
1: ਬਿਲਕੁਲ,
0: ਹਾਂ।
1: ਤੇ ਬੜੀਆਂ ਚੀਜ਼ਾਂ ਨੇ, ਹੁਣ ਜਿਵੇਂ ਤੁਸੀਂ ਉਹ ਕੀਤੀ ਕਿ ਦੁਪੱਟੇ ਦੀ ਸਾੜੀ ਬਣਾ ਕੇ, ਅੱਜ ਕੱਲ੍ਹ ਵੀ ਛੋਟੀਆਂ ਛੋਟੀਆਂ ਬੱਚੀਆਂ ਕਰਦੀਆਂ ਨੇ, ਪਰ ਉਹਨਾਂ ਦੇ ਖੇਡਣ ਦਾ ਤੇ ਜਿਹੜਾ ਸਾਡੇ ਟਾਈਮ ਦੇ ਖੇਡਣ ਦਾ ਤਰੀਕਾ ਸੀ ਉਹ ਬੜਾ ਡਿਫਰੈਂਟ ਹੈ। ਅਸੀਂ ਇੱਕ ਵਿਰਚੁਅਲ ਦੁਨੀਆ ਤੋਂ ਅਲੱਗ ਰਹਿ ਕੇ ਉਹ ਗੇਮਾਂ ਖੇਡੀਆਂ ਨੇ, ਅੱਜ ਕੱਲ੍ਹ ਦੀ ਜਿਹੜੀਆਂ ਬੱਚੀਆਂ ਨੇ ਉਹਨਾਂ ਨੇ ਪਹਿਲਾਂ ਫੋਨ ਤੇ ਵੀਡੀਓ ਆਨ ਕਰਨੀ ਹੈ, ਰੀਲ ਬਣਾਉਣੀ ਹੈ, ਤੇ ਫਿਰ ਮਤਲਬ ਉਸ ਚੀਜ਼ ਨੂੰ ਇੰਜੋਏ ਕਰਨਾ ਹੈਗਾ, ਹੈਨਾ। ਤੇ ਕਦੇ ਕਦੇ ਮੈਨੂੰ ਇਹ ਹੁੰਦਾ ਕਿ ਬਈ ਸਾਡੇ ਟਾਈਮ ਚ ਫੋਨ ਕਿਉਂ ਨਹੀਂ ਸੀਗੇ, ਹੈਨਾ, ਅਸੀਂ ਵੀ ਰਿਕਾਰਡ ਕਰਦੇ ਵੀ ਅਸੀਂ
0: ਕੀ ਕੁਛ
1: ਕੰਮ ਕੀਤੇ, ਹੈਨਾ।
0: ਮਤਲਬ ਜਿਹੜੀ ਨਾ ਆਪਣੇ ਬਚਪਨ ਚ ਇੱਕ ਫੋਟੋ ਹੁੰਦੀ ਸੀ, ਆਪਣੇ ਪੇਰੈਂਟਸ ਕਰਾਉਂਦੇ ਸੀ ਇੱਕ ਫੋਟੋ, ਆਪਾਂ ਉਹਨੂੰ ਦੇਖ ਕੇ ਦੇਖੀ ਜਾਂਦੇ, ਸਾਡੀ ਇਹੀ ਫੋਟੋ ਆ, ਤੇ ਹੁਣ

0: ਬੱਚਿਆਂ ਦੀ ਜਨਮ ਤੋਂ ਲੈ ਕੇ ਜਿੰਨਾ ਉਹਨਾਂ ਦਾ ਮਤਲਬ ਟਾਈਮ ਪੀਰੀਅਡ ਲੱਗਦਾ, ਹਰ ਇੱਕ ਫੋਟੋ ਹੁੰਦੀ ਹੈ,
1: ਹਜ਼ਾਰਾਂ ਫੋਟੋਆਂ ਹੁੰਦੀਆਂ ਨੇ
0: ਹਾਂ, ਹਰ ਹਰ
1: ਬੱਚਿਆਂ ਦੀਆਂ,
0: ਮਹੀਨੇ ਦੇ ਬਰਥਡੇ ਦੀ ਹੁੰਦੀ ਹੈ, ਹਰ ਹਫ਼ਤੇ ਦੇ ਬਰਥਡੇ ਦੀ ਹੁੰਦੀ ਹੈ,
1: ਬਿਲਕੁਲ ਉਹੀ ਹੈ ਵੀ ਬਸ ਸਿਰਫ ਇੰਨੀ ਕੁ ਚੀਜ਼ ਦਾ ਥੋੜ੍ਹਾ ਜਿਹਾ ਅਫਸੋਸ ਹੁੰਦਾ ਹੈ ਕਿ ਸਾਡੇ ਟਾਈਮ 'ਚ ਫੋਨ ਕਿਉਂ ਨਹੀਂ ਸੀ, ਕਿਉਂਕਿ ਅਸੀਂ ਆਪਣੀਆਂ ਯਾਦਾਂ ਥੋੜ੍ਹੀਆਂ ਹੋਰ ਸੰਜੋ ਲੈਂਦੇ, ਹੈ ਨਾ, ਥੋੜ੍ਹਾ ਅਸੀਂ ਵੀ ਰਿਕਾਰਡ ਕਰਕੇ ਸਾਡੇ ਪੇਰੈਂਟਸ ਵੀ ਰੱਖਦੇ ਸਾਡੀਆਂ ਚੀਜ਼ਾਂ ਨੂੰ,
0: ਮਤਲਬ ਇਹ ਲੜਾਈ ਵੀ ਹੁੰਦੀ ਹੁੰਦੀ ਹੈ ਘਰਦਿਆਂ ਨਾਲ, ਮਾਂ ਪਿਓ ਨਾਲ ਵੀ, ਹੈ ਨਾ, ਵੀ ਤੁਸੀਂ ਸਾਡੀਆਂ ਫੋਟੋਆਂ ਕਿਉਂ ਨਹੀਂ ਖਿੱਚੀਆਂ, ਮਤਲਬ ਇੱਕ ਉਹੀ ਫੋਟੋ ਹੁੰਦੀ ਵੀ ਜਨਮ ਦਿਨ 'ਤੇ ਖਿੱਚ ਲਈ, ਜਾਂ ਕਿਸੇ ਦੇ ਵਿਆਹ 'ਚ ਆਪਾਂ ਗਏ ਹਾਂ ਉੱਥੇ ਕੋਈ ਫੋਟੋ, ਅੱਛਾ ਉਹ ਵੀ ਉਦੋਂ ਵੀ ਜਨਮ, ਜੇ ਆਪਾਂ ਵਿਆਹ ਦੀ ਗੱਲ ਕਰੀਏ ਨਾ, ਤਾਂ ਮਾਂ ਪਿਓ ਜਦੋਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਵਿਆਹ 'ਚ ਲੈ ਕੇ ਜਾਂਦੇ, ਉਦੋਂ ਬਹੁਤਾ ਚੀਜ਼ਾਂ ਨਹੀਂ ਹੁੰਦੀਆਂ ਸੀ, ਮਤਲਬ ਸਿਰਫ ਦੋ ਗੁੱਤਾ ਕਰਕੇ ਕੋਈ ਵੀ ਕੱਪੜੇ ਪਵਾ ਕੇ ਲੈ ਜਾਂਦੇ, ਉਹ ਵੀ ਰੌਲਾ ਹੁੰਦਾ ਹੁਣ,
1: ਬਿਲਕੁਲ, ਵੀ
0: ਸਾਡੀ ਵਾਰੀ 'ਚ ਉਹ ਚੀਜ਼ਾਂ ਕਿਉਂ ਨਹੀਂ ਕੀਤੀਆਂ ਜੋ ਅਸੀਂ ਹੁਣ ਕਰ ਰਹੇ ਹਾਂ।
1: ਸਹੀ ਗੱਲ ਹੈ
0: ਜੀ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਆਪਣੇ ਪਿੰਡ ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ

0: ਜਾਨ ਪਾ ਸਕਦਾ ਹੈ।
1: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
0: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰਮ ਵਿੱਚ ਹੀ ਪਾਓ।
2: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫੁਲਕਾਰੀ ਦਾ, ਮੇਰੇ ਯਾਨੀ ਮੋਨਿਕਾ ਦੇ ਨਾਲ ਤੇ
3: ਕਮਲਪ੍ਰੀਤ ਕੌਰ ਨਾਲ।
2: ਜੀ, ਪ੍ਰੋਗਰਾਮ ਦੇ ਆਖਰੀ 5 ਮਿੰਟ ਬਾਕੀ ਨੇ ਕਮਲ, ਤੇ ਆਪਾਂ ਗੱਲਾਂ ਕੀਤੀਆਂ ਅੱਜ ਕਿ ਪਰਿਵਾਰਾਂ ਦੇ ਨਾਲ ਸਾਡੀ ਜਿਹੜੀ ਸਾਂਝ ਹੈ ਉਹ ਹਮੇਸ਼ਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ, ਭਾਵੇਂ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਮਰਜ਼ੀ ਰੁਝੇਵੇਂ ਹੋਣ, ਕਿੰਨੇ ਮਰਜ਼ੀ ਜ਼ਿੰਮੇਵਾਰੀਆਂ ਹੋਣ, ਪਰ ਪਰਿਵਾਰ ਦੇ ਨਾਲ ਜਿਹੜਾ ਰਾਬਤਾ ਹੈ ਉਹ ਹਮੇਸ਼ਾ ਰੱਖਣਾ ਚਾਹੀਦਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਕੁਝ ਉਲਝਣਾਂ ਚੱਲ ਰਹੀਆਂ ਨੇ ਤਾਂ ਉਸ ਨੂੰ ਵੀ ਅਸੀਂ ਆਪਸ 'ਚ ਬੈਠ ਕੇ ਸਾਂਝਾ ਕਰ ਲਈਏ
3: ਤੇ
2: ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖੀਏ,
3: ਤੇ ਜ਼ਿਆਦਾਤਰ ਬੱਚਿਆਂ ਨੂੰ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ ਨਾਲ ਟਾਈਮ ਜਿਹੜਾ ਬਜ਼ੁਰਗਾਂ ਨਾਲ ਵੱਧ ਬਤੀਤ ਕਰਨਾ ਚਾਹੀਦਾ।
2: ਬਿਲਕੁਲ,
3: ਕਿਉਂਕਿ ਉਹਨਾਂ ਤੋਂ ਹੀ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ, ਉਹਨਾਂ ਦੇ ਪੁਰਾਣੇ ਵਕਤ ਬਾਰੇ ਸਿੱਖਣ ਨੂੰ ਮਿਲੂਗਾ, ਉਹਨਾਂ ਦਾ ਸਮਾਂ ਕਿੱਦਾਂ ਬਿਤਾਇਆ, ਕਿੱਦਾਂ ਕੀ ਰਿਹਾ, ਉਹ ਚੀਜ਼ਾਂ ਸਿੱਖ ਕੇ ਬੱਚਿਆਂ ਨੂੰ ਵਧੀਆ ਸੇਧ ਮਿਲ ਸਕਦੀ ਹੈ।
2: ਜੀ, ਤੇ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਮੋਨਿਕਾ ਨੂੰ,
3: ਮੈਨੂੰ ਕਮਲਪ੍ਰੀਤ ਕੌਰ ਨੂੰ
2: ਦਿਓ ਇਜਾਜ਼ਤ। ਚੱਲਦੇ ਚੱਲਦੇ ਤੁਹਾਨੂੰ ਸੁਣਵਾ ਰਹੇ ਹਾਂ ਇਹ ਗੀਤ।

ਤੁਸੀਂ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾਓ, ਦੁਪਹਿਰ ਦੇ 12 ਵਜ ਰਹੇ ਨੇ। ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

FM ਬੈਂਡ 100.2 ਮੈਗਾਹਰਟਸ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਇਸ ਵੇਲੇ ਦੁਪਹਿਰ ਦੇ 12:05 ਹੋਏ ਨੇ। ਹੁਣ ਪੇਸ਼ ਹੈ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ।

0: ਅੱਜ ਦਾ ਨਾਰੀ ਲੋਕ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਮੈਂ ਹਾਂ ਤੁਹਾਡੇ ਨਾਲ ਮੋਨਿਕਾ, ਅਤੇ ਮੇਰੇ ਨਾਲ
1: ਕਮਲਪ੍ਰੀਤ ਕੌਰ।
0: ਜੀ ਕਮਲਪ੍ਰੀਤ। ਆਪਾਂ ਦੋਵੇਂ ਤਾਂ ਠੀਕ ਠਾਕ ਹਾਂ, ਅਤੇ ਉਮੀਦ ਕਰਦੇ ਹਾਂ ਕਿ ਸਾਡੀਆਂ ਭੈਣਾਂ ਵੀ ਠੀਕ ਠਾਕ ਹੋਣਗੀਆਂ।
1: ਜੀ
0: ਹਾਲਾਂਕਿ ਗਰਮੀ ਦਾ ਮੌਸਮ ਹੈ, ਅਤੇ ਜਦੋਂ ਵੀ ਮੌਸਮ ਬਦਲਦਾ ਹੈ ਨਾ, ਤਾਂ ਇਸ ਦੇ ਨਾਲ ਮੌਸਮ ਦੇ ਬਦਲਣ ਨਾਲ ਸਾਡਾ ਜਿਹੜਾ ਮਿਜਾਜ ਹੈ, ਸਾਡਾ ਜਿਹੜਾ ਮੂਡ ਹੈ,
1: ਜੀ ਬਿਲਕੁਲ।
0: ਉਹ ਵੀ ਬਦਲਦਾ ਹੈ ਨਾ। ਅਤੇ ਜਿਹੜੇ ਸਾਡੇ ਸਰੀਰ ਦੀਆਂ ਲੁਕਵੀਆਂ ਗ੍ਰੰਥੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ, ਅਤੇ ਇਸ ਕਰਕੇ ਸਾਡੇ ਸੁਭਾਅ ਦੇ ਵਿੱਚ ਚਿੜਚਿੜਾਪਣ ਵੀ ਦੇਖਣ ਨੂੰ ਮਿਲਦਾ। ਅਸੀਂ ਰੁੱਖੇ ਰੁੱਖੇ ਹੋ ਜਾਂਦੇ ਹਾਂ ਕਈ ਵਾਰੀ,
1: ਬਿਲਕੁਲ।
0: ਹੈ ਨਾ। ਜਿਵੇਂ ਸਕਿਨ ਰੁੱਖੀ ਹੋ ਜਾਂਦੀ ਹੈ ਨਾ ਗਰਮੀਆਂ ਦੇ ਵਿੱਚ,
1: ਜੀ
0: ਉੱਦਾਂ ਹੀ ਸੁਭਾਅ ਵੀ ਰੁੱਖੇ ਰੁੱਖੇ ਹੋ ਜਾਂਦੇ ਨੇ। ਅਤੇ ਅਜਿਹੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਹਾਈਡਰੇਟ ਰੱਖੀਏ, ਪਾਣੀ ਪੀਂਦੇ ਰਹੀਏ,
1: ਜੀ
0: ਠੀਕ ਹੈ। ਕਿਉਂਕਿ ਗਰਮੀਆਂ ਹਾਲੇ ਤਾਂ ਵੈਸੇ ਇੰਨੀਆਂ ਸ਼ੁਰੂ ਵੀ ਨਹੀਂ ਹੋਈਆਂ, ਅਗਲੇ ਕੁਛ ਜੇਠ ਹਾੜ ਦੇ ਮਹੀਨੇ 'ਚ ਆਪਾਂ ਦੇਖਾਂਗੇ ਜਦੋਂ ਲੂ ਚੱਲਣੀ ਹੈ ਪੂਰੀ,
1: ਜੀ
0: ਹੈ ਨਾ। ਅਤੇ ਉਹ ਦਿਨ ਵੀ ਕਿੰਨੇ ਔਖੇ ਹੁੰਦੇ ਨੇ, ਤਾਂ ਹੀ ਤਾਂ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ। ਅਤੇ ਜਦੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ, ਤਾਂ ਫਿਰ ਭੈਣਾਂ ਦੇ ਕੰਮ ਵੱਧ ਜਾਂਦੇ ਨੇ।
1: ਫਿਰ ਭੈਣਾਂ ਦੀਆਂ ਛੁੱਟੀਆਂ ਖਤਮ ਹੋ ਜਾਂਦੀਆਂ ਨੇ।
0: ਹਾਂ, ਭੈਣਾਂ ਦੀਆਂ ਛੁੱਟੀਆਂ ਤਾਂ ਖਤਮ ਹੋ ਜਾਂਦੀਆਂ ਨੇ, ਨਾਲੇ ਉਹਨਾਂ ਦੇ ਕੰਮ ਵੱਧ ਜਾਂਦੇ ਨੇ।
1: ਹਾਂ
0: ਜਿਹੜਾ ਕੰਮ
1: ਬਿਲਕੁਲ,
0: ਇੱਕ ਸ਼ਿਫਟ 'ਚ ਹੋ ਰਿਹਾ ਸੀ, ਫਿਰ ਉਹ ਡਬਲ ਸ਼ਿਫਟ
1: ਡਬਲ
0: ਲਗਾਉਣੀ
1: ਸ਼ਿਫਟ
0: ਪੈ
1: ਹੋ ਜਾਂਦੀ
0: ਜਾਂਦੀ
1: ਹੈ,
0: ਹੈ
1: ਬਿਲਕੁਲ,
0: ਹੈ ਨਾ। ਅਤੇ ਇਸ ਕਰਕੇ ਜਦੋਂ ਬਦਲਦੀ ਕੁਦਰਤ ਵਿੱਚ ਧੁੱਪ ਦੀ ਮਾਤਰਾ ਹੈਗੀ ਹੈ, ਤਾਪਮਾਨ ਹੈ, ਹਵਾ ਦੀ ਨਮੀ ਹੈ, ਠੀਕ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਨਵੇਂ ਤਰ੍ਹਾਂ ਦੇ ਜੀਵ ਪੈਦਾ ਹੋ ਜਾਂਦੇ ਨੇ
1: ਜੀ
0: ਬਦਲਦੇ ਮੌਸਮ ਦੇ ਨਾਲ, ਹੈ ਨਾ। ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਮੌਸਮ ਦੇ ਬਦਲਾਅ ਅਤੇ ਆਪਣੇ ਸਰੀਰ ਦਾ ਜਿਹੜਾ ਬਦਲਾਅ ਹੈ, ਇਸ ਅਦਲਾ ਬਦਲੀ ਦੇ ਵਿੱਚ ਆਪਣੇ ਆਪ ਨੂੰ ਢਾਲੀਏ, ਅਤੇ
1: ਜੀ
0: ਗਰਮੀ ਤੋਂ ਮੀਂਹ ਤੋਂ ਸਰਦੀ ਤੋਂ ਜਾਂ ਫਿਰ ਸਰਮੀ ਸਰਦੀ ਤੋਂ ਫਿਰ ਗਰਮੀ, ਜਿਹੜਾ ਇਹ ਚੱਕਰ ਹਰ ਸਾਲ ਵਾਪਰਦਾ ਹੈ ਮੌਸਮ ਦਾ, ਹੈ ਨਾ।
1: ਬਿਲਕੁਲ।
0: ਅਤੇ ਜਦੋਂ ਤੱਕ ਆਪਾਂ ਸਾਡਾ ਜਿਹੜਾ ਸਰੀਰ ਹੈ ਇਸ ਮੌਸਮ ਨੂੰ ਅਪਣਾ ਨਹੀਂ ਲੈਂਦਾ, ਉਦੋਂ ਤੱਕ ਸਾਡੇ ਜਿਹੜੇ ਹਾਰਮੋਨ ਨੇ ਉਹ ਸਿਰਫ ਸਾਡੇ ਸਰੀਰ ਨੂੰ ਹੀ ਨਹੀਂ, ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੇ ਨੇ।
1: ਬਿਲਕੁਲ।
0: ਅਚਾਨਕ ਹੀ ਉਦਾਸੀ, ਨਿਰਾਸ਼ਾ, ਗੁੱਸਾ, ਪੁਰਾਣੀਆਂ ਗੱਲਾਂ, ਬੀਤਾ ਸਮਾਂ, ਪਤਾ ਨਹੀਂ ਕੀ ਕੀ ਮਨ ਦੇ ਵਿੱਚ, ਹੈ ਨਾ, ਆਉਣਾ ਸ਼ੁਰੂ ਹੋ ਜਾਂਦਾ ਹੈ।
1: ਪਰ ਇਹ ਜ਼ਿਆਦਾਤਰ ਇਹ ਚੀਜ਼ਾਂ ਨਾ ਭੈਣਾਂ ਦੇ ਮਨਾਂ 'ਚ ਹੀ ਆਉਂਦੀਆਂ ਨੇ।
0: ਹਾਂ,
1: ਮਤਲਬ ਦੇਖਿਆ ਜਾਵੇ ਨਾ, ਅਗਰ ਕੋਈ ਭੈਣ ਦੁਖੀ ਆ, ਚਾਹੇ ਆਪਾਂ ਖੁਦ ਨੂੰ ਵੀ ਗੱਲ ਕਰੀਏ, ਤਾਂ ਜੇਕਰ ਆਪਾਂ ਵੀ ਦੁਖੀ ਹੁੰਦੇ ਹਾਂ ਨਾ, ਆਪਾਂ ਨੂੰ ਇਹ ਹੁੰਦਾ ਵੀ ਉਹ ਸਮਾਂ ਵਧੀਆ ਸੀ, ਜੇ ਉਹ ਚੀਜ਼ ਉਵੇਂ ਹੋ ਜਾਂਦੀ ਉਹ ਜ਼ਿਆਦਾ ਵਧੀਆ ਸੀ, ਉਹ ਦਿਮਾਗ 'ਚ ਵੜ ਜਾਂਦੀ ਹੈ ਗੱਲ ਕਿਤੇ ਨਾ ਕਿਤੇ, ਅਤੇ ਉਹ ਇਸ ਤਰ੍ਹਾਂ ਦਾ ਘਰ ਕਰਦੀ, ਫਿਰ ਆਪਾਂ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹਾਂ।
0: ਹਾਂ, ਇਹ ਕੁੜੀਆਂ ਨਾਲ ਔਰਤਾਂ ਨਾਲ ਹੀ ਕਿਉਂ ਹੁੰਦਾ, ਕਿਉਂਕਿ ਅਸੀਂ ਮੰਨ ਲਓ ਕਿ ਇੱਕ ਤਾਂ ਵਰਕਿੰਗ ਵੁਮਨ ਹੈ,
1: ਜੀ,
0: ਹੈ ਨਾ, ਉਹ ਬਾਹਰ ਜਾ ਕੇ ਕੰਮ ਕਰ ਰਹੀਆਂ ਨੇ, ਸੌ ਤਰ੍ਹਾਂ ਦੀਆਂ, ਹੈ ਨਾ, ਲੋਕਾਂ ਨੂੰ ਮਿਲ ਰਹੀਆਂ ਨੇ, ਗੱਲਾਂ ਬਾਤਾਂ ਹੁੰਦੀਆਂ ਨੇ, ਹੈ ਨਾ, ਥੋੜ੍ਹਾ ਦਿਮਾਗ ਆਪਣਾ ਹਟ ਜਾਂਦਾ ਉਹਨਾਂ ਚੀਜ਼ਾਂ ਤੋਂ।
1: ਬਿਲਕੁਲ।
0: ਪਰ ਜਿਨ੍ਹਾਂ ਨੇ ਸਿਰਫ ਘਰ ਦੇ ਵਿੱਚ ਹੀ ਰਹਿਣਾ, ਹੈ ਨਾ, ਘਰ ਦੇ ਕੰਮ ਕਾਰ ਕਰਦੇ ਕਰਦੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਸੋਚਾਂ ਚੱਲਦੀਆਂ ਰਹਿੰਦੀਆਂ ਨੇ, ਅਤੇ ਅਸੀਂ ਆਪਣੇ ਆਪ ਨੂੰ ਹੀ ਪਰੇਸ਼ਾਨ ਕਰਦੇ ਹਾਂ, ਕਿਉਂਕਿ ਸਿਰਫ ਆਪਣੀ ਹੀ ਸੋਚ ਨਹੀਂ ਹੈਗੀ, ਸਾਡੇ ਤੇ ਤਾਂ ਪੂਰੇ ਟੱਬਰ ਦੀ, ਕਹਿੰਦੇ ਆ, ਚਿੰਤਾ ਲੱਗੀ ਰਹਿੰਦੀ ਹੈ, ਹੈ ਨਾ।
1: ਉਹ ਕਹਿੰਦੇ ਨਾ ਵੀ ਖਾਲੀ ਦਿਮਾਗ ਸ਼ੈਤਾਨ ਦਾ ਘਰ, ਜਦੋਂ ਆਪਾਂ ਕੰਮ ਕਰਕੇ ਵਿਹਲੇ ਹੋ ਕੇ ਬਹਿ ਜਾਂਦੇ ਹਾਂ ਘਰੇ, ਫਿਰ ਉਹੀ ਚੀਜ਼ਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਦਿਮਾਗ ਜਿਹੜਾ ਉਹ ਚੱਲਦਾ ਹੀ ਰਹਿੰਦਾ, ਕਦੇ ਕਿਸ ਗੱਲ 'ਤੇ ਕਦੇ ਕਿਸ ਗੱਲ 'ਤੇ। ਮੈਨੂੰ ਲੱਗਦਾ ਹੁੰਦਾ ਕਿ ਜੇ ਆਪਾਂ ਭੈਣਾਂ ਦੀ ਗੱਲ ਕਰੀਏ ਨਾ, ਜੇ ਤੁਸੀਂ ਜੇ ਕੋਈ ਔਰਤ ਘਰੇ ਬੈਠੀ ਜਾਂ ਕਿਤੇ ਦਫ਼ਤਰੀ ਵੀ ਕੰਮ ਕਰ ਰਹੀ ਹੈ, ਜੇ ਉਹਨੂੰ ਕਿਸੇ ਨੇ ਉੱਚੀ ਆਵਾਜ਼ 'ਚ, ਮਤਲਬ ਬੰਦੇ ਦੇ ਬੋਲਣ ਦਾ ਤਰੀਕਾ ਭਾਵੇਂ ਨੋਰਮਲ ਹੋਵੇ, ਫਿਰ ਸਾਦੇ ਢੰਗ ਨਾਲ ਬੋਲਦਾ ਹੋਵੇ, ਪਰ ਜਦੋਂ ਉੱਚੀ ਆਵਾਜ਼ 'ਚ ਨਾ ਉਹ ਸਹਿਮ ਜਾਂਦੀ ਹੈ ਇੱਕ ਵਕਤ ਲਈ, ਉਹਨੂੰ ਲੱਗਦਾ ਹੁੰਦਾ ਵੀ ਯਾਰ ਨਹੀਂ, ਇਹ ਮੈਨੂੰ ਐਵੇਂ ਕਿਉਂ ਬੋਲਿਆ, ਹਾਲਾਂਕਿ ਉਹਨਾਂ ਨੂੰ ਆਪਣੇ ਤੱਕ ਹੀ ਲੱਗਦਾ, ਉਹ ਦੂਜੇ ਨੂੰ ਨਹੀਂ ਕਹਿੰਦੇ ਵੀ ਮੈਨੂੰ ਤੂੰ ਇਹ ਚੀਜ਼ ਕਿਉਂ ਕਹੀ, ਮਤਲਬ ਉਹ ਆਪਣੇ ਅੰਦਰ ਉਹ ਚੀਜ਼ ਨੂੰ ਦਬਾਈ ਜਾਂਦੀਆਂ ਹੁੰਦੀਆਂ ਨੇ।
0: ਕਿਉਂ ਉਦਾਂ ਇੱਦਾਂ? ਕਿਉਂਕਿ ਸਾਡੀ ਫੈਮਿਲੀਜ਼ ਦੇ ਵਿੱਚ ਸ਼ੁਰੂ ਤੋਂ ਹੀ ਸਾਨੂੰ ਉਦਾਂ ਦੀ ਹੀ ਸਿੱਖ
1: ਸਿਖਾਈ
0: ਦਿੱਤੀ ਗਈ
1: ਜਾਂਦਾ,
0: ਹੈ, ਹੈ ਨਾ।
1: ਬਿਲਕੁਲ।
0: ਅਤੇ ਜੇਕਰ ਅਸੀਂ ਮਤਲਬ ਸ਼ੁਰੂ ਤੋਂ ਐਂ ਸਿਖਾਇਆ ਜਾਵੇ ਵੀ ਹਾਂ ਨਹੀਂ ਕਿਸੇ ਦੀ ਘੂਰ ਨਹੀਂ ਚੱਲਣੀ, ਹੈ ਨਾ, ਫਾਲਤੂ,

0: ਹੈ, ਭਾਵੇਂ ਤੁਹਾਡਾ ਹਮਸਫ਼ਰ ਹੈ, ਭਾਵੇਂ ਭੈਣ ਭਰਾ ਹੈ, ਜੋ ਵੀ
1: ਜੀ
0: ਹੈ, ਅਗਰ ਤੁਹਾਡਾ ਇੱਕ ਸਪੋਰਟ ਸਿਸਟਮ ਅੱਛਾ ਹੈ, ਤੁਹਾਨੂੰ ਅੱਛੇ ਤਰੀਕੇ ਨਾਲ ਸਪੋਰਟ ਕਰ ਰਿਹਾ ਤਾਂ ਮਤਲਬ ਸਿਰਫ ਇੱਕ ਕੁੜੀ ਨਹੀਂ, ਇੱਕ ਅਗਰ ਇੱਕ ਮੁੰਡਾ ਵੀ ਹੈ ਤਾਂ
1: ਜੀ
0: ਉਹ ਵੀ ਕਾਮਯਾਬੀ ਨੂੰ ਹਾਸਿਲ ਜ਼ਰੂਰ
1: ਬਿਲਕੁਲ
0: ਕਰੇਗਾ। ਇਸ ਦੇ ਉਲਟ ਜੇਕਰ ਅਸੀਂ ਹਰੇਕ ਗੱਲ 'ਚ ਟੋਕਾ ਟਾਕੀ ਕਰਦੇ ਹਾਂ, ਉਸ ਦੀ ਤੁਲਨਾ ਕਰਦੇ ਹਾਂ
1: ਜੀ
0: ਦੂਜੇ ਬੱਚਿਆਂ ਦੇ ਨਾਲ, ਹੈ
1: ਬਿਲਕੁਲ
0: ਨਾ, ਤੇ ਉੱਥੇ ਫਿਰ ਅਸੀਂ ਆਪਣੇ ਆਪ ਹੀ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਾਂ, ਤੇ ਅਸੀਂ ਸੋਚਦੇ ਹਾਂ ਕਿ ਹਾਂ ਵੀ ਠੀਕ ਹੈ, ਮੇਰੇ ਪੇਰੈਂਟਸ ਕਹਿ ਰਹੇ ਨੇ ਕਿ ਮੈਂ ਇਸ ਕੰਮ ਜੋਗਾ ਨਹੀਂ ਹੈਗਾ ਤਾਂ ਮੈਂ ਨਹੀਂ ਹੋਣਾ, ਤਾਂ ਮੈਂ
1: ਜੀ
0: ਨਹੀਂ ਕਰਦਾ,
1: ਬਿਲਕੁਲ
0: ਹੈ ਨਾ। ਪਰ ਜੇਕਰ ਅਸੀਂ ਮਤਲਬ ਕਿ ਮੰਨ ਲਓ ਕਿ ਅਗਰ ਮੈਂ ਵੱਡੀ ਭੈਣ ਆ, ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਹਿੰਮਤ ਦਊਂਗੀ ਕਿ ਨਹੀਂ ਤੁਸੀਂ ਕਰੋ, ਉਹ ਕਰਨਗੇ।
1: ਹਾਂਜੀ, ਜਿਵੇਂ ਆਪਾਂ ਬਹੁਤ ਵਾਰ ਦੇਖਦੇ ਹੁੰਦੇ ਹਾਂ ਨਾ, ਕਈ ਵਾਰ ਆਪਾਂ ਬੱਚੇ ਨੂੰ ਕਹਿ ਦਿੰਦੇ ਹਾਂ ਵੀ ਇਹ ਤਾਂ ਬਹੁਤ ਜ਼ਿਆਦਾ ਸ਼ੈਤਾਨ ਹੈ, ਇਹ ਤਾਂ ਸ਼ਰਾਰਤੀ ਹੈ, ਉਹਨੇ ਮਨ 'ਚ ਕੀ ਹੋ ਜਾਂਦਾ, ਮੈਂ ਤਾਂ ਸ਼ਰਾਰਤੀ ਹਾਂ, ਸ਼ੈਤਾਨ ਆ, ਕਰ ਲਓ, ਇਹਨਾਂ ਨੇ ਤਾਂ ਕਹਿਣਾ ਹੀ ਹੈ।
0: ਨਹੀਂ, ਪਰ ਉਹੀ ਗੱਲ ਹੈ,
1: ਉਹ ਦਿਮਾਗ 'ਚ ਮਤਲਬ ਬੰਦਾ ਉਵੇਂ ਹੀ ਢਲ ਜਾਂਦਾ ਜਿਵੇਂ ਤੁਸੀਂ ਉਹਨੂੰ ਢਾਲਦੇ ਹੋ।
0: ਬਿਲਕੁਲ, ਬੱਚਿਆਂ ਦੇ ਮਾਮਲੇ 'ਚ ਤਾਂ ਇਦਾਂ ਹੁੰਦਾ ਕਿ ਦੇਖੋ ਬੱਚੇ ਸ਼ਰਾਰਤੀ ਹੀ ਹੁੰਦੇ ਨੇ ਔਰ ਬੱਚੇ ਸ਼ਰਾਰਤੀ ਹੀ ਅੱਛੇ ਲੱਗਦੇ ਨੇ,
1: ਹਾਂਜੀ
0: ਹੈ ਨਾ।
1: ਬਿਲਕੁਲ।
0: ਤੁਸੀਂ ਇੱਕ ਅਗਰ ਮੰਨ ਲਓ ਕਿ ਅਗਰ ਇੱਕ ਬੱਚਾ ਬੈਠਾ ਇੱਥੇ, ਕੋਈ 30-35 ਸਾਲ ਦਾ ਬੰਦਾ ਬੈਠਾ, ਉਹਨੂੰ ਡਾਂਟੀ ਜਾ ਰਿਹਾ ਵੀ ਤੂੰ ਕਿਉਂ ਇਦਾਂ ਕਰ ਰਿਹਾ, ਤੂੰ ਕਿਉਂ ਟਿੱਕੇ ਨਹੀਂ ਬਹਿੰਦਾ, ਤੂੰ ਕਿਉਂ ਨਹੀਂ ਚੁੱਪ ਕਰਦਾ, ਕਿਉਂ? ਕਿਉਂਕਿ ਬੱਚਾ ਛੋਟਾ ਹੈ, ਬੱਚੇ ਦੇ ਮਨ 'ਚ ਬਹੁਤ ਸਾਰੇ ਸਵਾਲ ਨੇ, ਉਹ ਆਪਣੇ ਆਲੇ ਦੁਆਲੇ
1: ਬਿਲਕੁਲ।
0: ਦੀਆਂ ਚੀਜ਼ਾਂ ਨੂੰ ਪੜ੍ਹ ਰਿਹਾ, ਦੇਖ ਰਿਹਾ ਕਿ ਕਿੱਦਾਂ ਹੋ ਰਹੀਆਂ ਨੇ, ਕੀ ਚੱਲ ਰਿਹਾ, ਉਹ
1: ਜੀ
0: ਸ਼ਰਾਰਤਾਂ ਕਰੇਗਾ। ਹੁਣ
1: ਬਿਲਕੁਲ
0: ਇੱਕ 30-40 ਸਾਲ ਦੇ ਬੰਦੇ ਤੋਂ ਤੁਸੀਂ ਉਮੀਦ ਨਹੀਂ ਕਰ ਸਕਦੇ ਕਿ ਉਹ ਉਦਾਂ ਕਹਿੰਦੇ ਉਛਲ ਕੂਦ ਕਰਕੇ ਸ਼ਰਾਰਤਾਂ ਕਰੇਗਾ, ਉਹ ਚੰਗਾ ਵੀ ਨਹੀਂ ਲੱਗੇਗਾ।
1: ਬਿਲਕੁਲ।
0: ਸੋ ਬੱਚੇ ਹੀ ਸ਼ਰਾਰਤਾਂ ਕਰਦੇ ਚੰਗੇ ਲੱਗਦੇ ਨੇ, ਅਗਰ ਤੁਸੀਂ ਬੱਚਿਆਂ ਨੂੰ ਸ਼ਰਾਰਤਾਂ ਕਰਨ ਤੋਂ ਰੋਕਦੇ ਹੋ ਤਾਂ ਤੁਸੀਂ ਉਸਦੇ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਬਣ ਰਹੇ ਹੋ।
1: ਜੀ
0: ਇਸ ਦਾ ਇਹ ਹੋ ਸਕਦਾ ਆਲਟਰਨੇਟਿਵ ਕਿ ਤੁਸੀਂ ਬੱਚੇ ਨੂੰ ਅਗਰ ਸ਼ਰਾਰਤ ਕਰਦਾ ਕਰਦਾ ਕੁਛ ਗਲਤ ਕਰ ਰਿਹਾ ਹੈ,
1: ਹਾਂਜੀ,
0: ਕੁਝ ਬਦਤਮੀਜ਼ੀ ਕਰ ਰਿਹਾ ਹੈ,
1: ਬਿਲਕੁਲ,
0: ਤਾਂ
1: ਉੱਥੇ
0: ਤੁਸੀਂ
1: ਰੁਕਣਾ
0: ਉਹਨੂੰ ਪਿਆਰ
1: ਚਾਹੀਦਾ।
0: ਨਾਲ ਸਮਝਾ ਸਕਦੇ ਹੋ, ਪਰ ਹਾਂ ਤੁਸੀਂ ਬੱਚੇ ਨੂੰ ਟੋਕਾ ਟਕਾਈ ਕਰੋਗੇ ਤਾਂ ਬੱਚਾ ਹੋਰ ਜ਼ਿੱਦੀ ਹੋ ਜਾਂਦਾ ਹੈ,
1: ਜੀ,
0: ਹੈ ਨਾ। ਤੁਸੀਂ ਜਿਹੜੇ ਕੰਮ ਤੋਂ ਰੋਕ, ਕਹਿੰਦੇ ਨਹੀਂ ਕਿ ਵੈਸੇ ਵੀ ਸਿਰਫ ਬੱਚਿਆਂ ਲਈ ਨਹੀਂ, ਆਪਾਂ ਪੰਜਾਬੀਆਂ ਨੂੰ ਵੀ ਕਹਿ ਦਿੰਦੇ ਹਾਂ ਕਿ ਪੰਜਾਬੀਆਂ ਨੂੰ ਜਿਹੜੇ ਕੰਮ ਤੋਂ ਰੋਕੋ ਉਹੀ ਕੰਮ ਕਰਦੇ ਨੇ, ਹੈ ਨਾ।
1: ਜੀ
0: ਤੋ ਇਹ ਹੈ ਕਿ ਬੱਚੇ ਨੂੰ ਉਸ ਕੰਮ ਤੋਂ ਜਿੰਨਾ ਰੋਕੋਗੇ ਫਿਰ ਉਹ ਉਨਾ ਜ਼ਿਆਦਾ ਇੰਟਰਸਟ ਉਸ ਦੇ ਵਿੱਚ ਲਊਗਾ।
1: ਬਿਲਕੁਲ।
0: ਸੋ ਬੈਟਰ ਹੈ ਕਿ ਬੱਚਿਆਂ ਨੂੰ ਪਿਆਰ ਨਾਲ ਸਮਝਾਈਏ, ਕਿਉਂਕਿ ਬੱਚੇ ਦਾ ਮਨ ਭੋਲਾ ਹੁੰਦਾ, ਕੱਚੀ ਮਿੱਟੀ ਹੁੰਦੀ ਹੈ, ਜਿਸ ਸਾਂਚੇ 'ਚ ਢਾਲ ਦੋਗੇ ਉਹ ਢਲ ਜਾਏਗਾ।
1: ਹਾਂਜੀ।
2: ਗੁੱਡੀ, ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
3: ਮੰਮੀ ਆ ਨਾ, ਬਿੰਦਰ ਚਾਚੇ ਨੇ ਦਿੱਤੇ ਆ।
2: ਕਿਹੜਾ ਬਿੰਦਰ ਪੁੱਤ?
3: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ 'ਚ ਖੇਡਣ ਜਾਵਾਂਗੇ।
2: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
3: ਹਾਂਜੀ ਮੰਮੀ, ਕੀ ਕਹਿੰਦੇ ਹੋ?
2: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
3: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
2: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐਂ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
3: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
2: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ, ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: 90 ਸਾਲਾਂ ਤੋਂ ਲੋਕਾਂ ਦੀ ਆਵਾਜ਼ ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ
3: ਦੁਪਹਿਰ ਦੇ 12:20 ਹੋਏ ਨੇ ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਜੀ ਕਮਲ
4: ਜੀ
3: ਪ੍ਰੋਗਰਾਮ ਨਾਰੀ ਲੋਕ ਦੀ ਇੱਕ ਹੋਰ ਰਵਾਇਤ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਸੁਰਖੀ ਸਾਂਝੀ ਕਰਦੇ ਹੁੰਦੇ ਹਾਂ ਸੁਰਖੀ ਮਤਲਬ ਕਿਸੇ ਇੱਕ ਅਜਿਹੀ ਔਰਤ ਦੀ ਕਿਸੇ ਅਜਿਹੀ ਕੁੜੀ ਦੀ ਗੱਲਬਾਤ ਜਿਸਨੇ ਦੁਨੀਆ ਦੀ ਰਿਵਾਇਤਾਂ ਤੋਂ ਪਰੇ ਹਟ ਕੇ ਕੁਝ ਅਜਿਹਾ ਮੁਕਾਮ ਹਾਸਲ ਕੀਤਾ ਜੋ ਦੂਜਿਆਂ ਲਈ ਵੀ ਪ੍ਰੇਰਨਾ ਬਣ ਗਿਆ
4: ਸੋ ਭੈਣੋ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੀ ਮਹਿਲਾ ਦੀ ਜਿਹਨੇ ਸਾਬਤ ਕੀਤਾ ਹੈ ਕਿ ਮਿਹਨਤ ਇਮਾਨਦਾਰੀ ਅਤੇ ਹੌਸਲੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ ਇਹ ਨਾਮ ਹੈ ਕਵਰਦੀਪ ਕੌਰ ਦਾ ਕਵਰਦੀਪ ਕੌਰ ਉਹ ਨੇ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਪੁਲਿਸ ਵਿਭਾਗ ਦੀ ਉੱਚ ਅਧਿਕਾਰੀ ਨੇ ਅਤੇ ਉਹ ਚੰਡੀਗੜ੍ਹ ਦੀ ਪਹਿਲੀ ਮਹਿਲਾ SSP ਵੀ ਬਣੇ ਸੀ ਅਤੇ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਵੀ ਵਾਧਾ ਕੀਤਾ ਗਿਆ ਅਤੇ ਇਹ ਆਪਣੇ ਕੰਮ ਦੇ ਵਿੱਚ ਇੱਕ ਵੱਡੀ ਸਫਲਤਾ ਮੰਨੀ ਜਾਂਦੀ ਹੈ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਲੋਕਾਂ ਨਾਲ ਨਰਮ ਸੁਭਾਅ ਨਾਲ ਗੱਲ ਕਰਨਾ ਸਖਤੀ ਨਾਲ ਕਾਨੂੰਨ ਦੀ ਪਾਲਣਾ ਕਰਨਾ ਇਹ ਉਹਨਾਂ ਦੀ ਖਾਸ ਪਹਿਚਾਣ ਬਣੀ ਕਵਰਦੀਪ ਕੌਰ ਦੀ ਸਫਲਤਾ ਹਰ ਉਸ ਕੁੜੀ ਲਈ ਪ੍ਰੇਰਨਾ ਹੈ ਜੋ ਵੱਡੇ ਸੁਪਨੇ ਦੇਖਦੀ ਹੈ ਅਤੇ ਉਹ ਦੱਸਦੀ ਹੈ ਕਿ ਕੁੜੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਤੋਂ ਘੱਟ ਨਹੀਂ ਹਨ
3: ਬਿਲਕੁਲ ਵੀ ਘੱਟ ਨਹੀਂ ਹੈਗੀਆਂ ਕੁੜੀਆਂ
4: ਜੀ
3: ਹੁਣ ਦੇਖੋ 12ਵੀਂ ਕਲਾਸ ਦੇ ਰਿਜ਼ਲਟ ਆਏ ਨੇ
4: ਜੀ
3: ਹੈਨਾ ਕੁੜੀਆਂ ਨੇ ਫਿਰ ਤੋਂ ਬਾਜੀ ਮਾਰ ਲਈ ਹੈ 500 ਚੋਂ 500 ਨੰਬਰ ਲੈਣੇ ਮਤਲਬ ਅਚੀਵਮੈਂਟ ਹੈ ਆਪਣੇ ਆਪ 'ਚ ਹੈਨਾ ਕਿ 3 ਕੁੜੀਆਂ ਨੇ 2 ਲੁਧਿਆਣੇ ਦੀਆਂ ਨੇ ਅਤੇ ਸਵੇਰੇ ਮੈਂ ਖਬਰਾਂ 'ਚ ਪੜ੍ਹਿਆ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ 50,000 ਦੇ ਚੈੱਕ ਮਿਲੇ ਨੇ ਅਤੇ ਦੇਖੋ ਮਤਲਬ ਕਿ ਇਹ ਬੱਚੀਆਂ ਨੇ ਜਿਹੜੀਆਂ ਆਪਣੀ ਉਮਰ ਤੋਂ ਵੀ ਹੈ ਨਾ ਮਤਲਬ ਇੱਕ ਅੱਛੀ ਮਤਲਬ ਸੋਚ ਲੈ ਕੇ ਚੱਲ ਰਹੀਆਂ ਨੇ ਕਿ ਅਸੀਂ ਪੜ੍ਹਾਈ ਕਰਨੀ ਹੈ ਅਸੀਂ ਜ਼ਿੰਦਗੀ 'ਚ ਅੱਗੇ
4: ਵਧਣਾ ਬਿਲਕੁਲ
3: ਔਰ ਇਹ ਸੋਚ ਹੀ ਸਾਨੂੰ ਅੱਗੇ ਲੈ ਕੇ ਜਾਂਦੀ ਹੁੰਦੀ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਨਹੀਂ ਅਸੀਂ ਕਿਸੇ ਦਾ ਸਹਾਰਾ ਨਹੀਂ ਤੱਕਣਾ ਕੱਲ੍ਹ ਨੂੰ ਅਸੀਂ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋਈਏ ਕਿਉਂਕਿ ਇੱਕ ਸਮਾਂ ਇੱਦਾਂ ਹੁੰਦਾ ਸੀ ਕਿ ਸਿਰਫ ਮੁੰਡਿਆਂ ਨੂੰ ਹੀ ਪੜ੍ਹਾਈ ਦੇ ਵਿੱਚ ਅੱਗੇ ਰੱਖਿਆ ਜਾਂਦਾ ਸੀ ਹੈ ਨਾ ਅਤੇ ਮੈਂ ਇਹ ਨਹੀਂ ਕਹਿੰਦੀ ਕਿ ਮੁੰਡੇ ਨਹੀਂ ਪੜ੍ਹਦੇ ਮੁੰਡੇ ਵੀ ਕਾਫੀ ਹੈ ਨਾ ਟੋਪਰ ਹੁੰਦੇ ਨੇ ਅਤੇ ਮਤਲਬ ਜਿਹਨਾਂ ਨੇ ਸੋਚਿਆ ਹੁੰਦਾ ਕਿ ਅਸੀਂ ਵੀ ਲਾਈਫ ਦੇ ਵਿੱਚ ਕੁਛ ਅੱਛਾ ਅਚੀਵ ਕਰਨਾ
4: ਜਿਵੇਂ 10ਵੀਂ ਜਮਾਤ ਦੇ ਰਿਜ਼ਲਟਾਂ ਦੇ ਵਿੱਚ ਮੁੰਡਿਆਂ ਦਾ ਵੀ ਨਾਮ ਆਇਆ ਜਿਹਨਾਂ ਨੇ ਸੈਕਿੰਡ ਮਤਲਬ ਰੈਂਕ ਹਾਸਲ ਕੀਤਾ
3: ਹਾਂ ਪਰ ਇਹ ਹੈ ਕਿ ਸ਼ੁਰੂ ਤੋਂ ਸਿਰਫ ਮੁੰਡਿਆਂ ਨੂੰ ਗਲੋਰੀਫਾਈ ਕੀਤਾ ਗਿਆ ਪਰ ਦੇਖੋ ਕੁੜੀਆਂ ਨੇ ਕੋਈ ਮਤਲਬ ਇਸ ਚੀਜ਼ ਨੂੰ ਉਹ ਨਹੀਂ ਕੀਤਾ
4: ਜੀ
3: ਕੋਈ ਇਹਦਾ ਅਸੀਂ ਕਹੀਏ ਕਿ ਕੋਈ ਵੈਰ ਵਿਰੋਧ ਨਹੀਂ ਰੱਖਿਆ ਪਰ ਉਹਨਾਂ ਨੇ ਆਪਣੀ ਕਾਮਯਾਬੀ ਨਾਲ ਆਪਣੇ ਆਪ ਹੀ ਜਵਾਬ ਦਿੱਤਾ
4: ਜਿੱਥੇ ਪਤਾ ਕੀ ਹੁੰਦਾ ਸੀ ਇੱਕ ਔਰਤ ਨੂੰ ਇੱਕ ਕੁੜੀ ਨੂੰ ਇੱਕ ਪਹਿਲਾਂ ਵਿਆਹ ਤੋਂ ਪਹਿਲਾਂ ਮਾਂ ਪਿਓ ਤੱਕ ਵਿਆਹ ਤੋਂ ਬਾਅਦ ਹਮਸਫ਼ਰ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਅਤੇ ਜਦੋਂ ਜਦੋਂ ਮਤਲਬ ਉਹ ਬੁਢਾਪੇ ਦੇ ਦੌਰ ਵੱਲ ਵੱਧਦੇ ਸੀ ਫਿਰ ਹੁਣ ਉਹਨਾਂ ਨੂੰ ਆਪਣੇ ਬੱਚਿਆਂ ਤੱਕ ਸੀਮਤ ਕੀਤਾ ਜਾਂਦਾ ਸੀ ਪਰ ਹੁਣ ਉਹ ਚੀਜ਼ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ
3: ਖਤਮ ਤਾਂ ਨਹੀਂ ਹੋ ਰਹੀ ਹੁਣ ਵੀ ਉਹੀ ਹਾਲ ਹੈ
4: ਜੀ
3: ਕਿਉਂਕਿ ਦੇਖੋ ਹੈ ਨਾ ਇੱਕ ਜਿਹੜਾ ਸਮਾਜਿਕ ਵਰਤਾਰਾ ਹੈਗਾ ਉਹ ਕਿੰਨੀ ਸਦੀਆਂ ਤੋਂ ਜਿਹੜਾ ਚੱਲ ਰਿਹਾ ਉਸਨੂੰ ਇੱਕੋ ਦਮ ਹੀ ਖਤਮ ਹੋ ਜਾਣਾ ਉਸਦਾ ਬਿਲਕੁਲ ਹੀ ਮੁਮਕਿਨ ਨਹੀਂ ਹੈਗਾ
4: ਹੈ ਨਾ
3: ਅਸੀਂ ਜਦੋਂ ਇੱਕ ਜਦੋਂ ਬਚਪਨ ਤੋਂ ਜਦੋਂ ਜਵਾਨੀ ਵੱਲ ਆਉਂਦੇ ਹਾਂ ਉਦੋਂ ਸਾਡਾ ਸਾਰਾ ਫੋਕਸ ਆਪਣੇ ਕਰੀਅਰ 'ਤੇ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਛ ਬਣ ਜਾਈਏ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਈਏ ਸਾਡਾ ਇੱਕ ਸਟੇਬਲ ਇਨਕਮ ਸੋਰਸ ਹੋਵੇ ਠੀਕ ਹੈ ਫਿਰ ਉਸ ਤੋਂ ਬਾਅਦ ਇੱਦਾਂ ਹੁੰਦਾ ਕਿ ਜਿਹੜੇ ਮਾਂ ਪਿਓ ਤੁਹਾਨੂੰ ਪਾਲ ਪੋਸ ਕੇ ਇੰਨਾ ਵੱਡਾ ਕਰ ਰਹੇ ਨੇ ਕਿਸੇ ਕਾਬਿਲ ਬਣਾ ਰਹੇ ਨੇ ਹੈ ਨਾ ਤੁਹਾਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਤੁਹਾਨੂੰ ਫਾਈਨੈਂਸ਼ਲੀ ਹੈਲਪ ਕਰ ਰਹੇ ਨੇ ਤਾਂ ਉਹਨਾਂ ਦੀਆਂ ਉਮੀਦਾਂ ਤੁਹਾਡੇ ਨਾਲ ਜੁੜ ਜਾਂਦੀਆਂ ਨੇ ਹੈ ਨਾ ਔਰ ਇਹਦੇ ਵਿੱਚ ਕੁਛ ਵੀ ਗਲਤ ਨਹੀਂ ਹੈਗਾ ਕਿਉਂਕਿ ਮਾਂ ਪਿਓ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਦੇ ਨਾਮ ਕੀਤੀ ਹੁੰਦੀ ਹੈ ਆਪਣੇ ਬੱਚਿਆਂ ਦਾ ਅੱਛਾ ਭਵਿੱਖ ਬਣਾਉਣ ਦੇ ਲਈ ਮਾਂ ਪਿਓ ਕੀ ਕੁਝ ਨਹੀਂ ਕਰਦੇ
4: ਜੀ
3: ਤੇ ਇਸ ਕਰਕੇ ਉਹ ਆਪਣੇ ਬੱਚਿਆਂ ਤੋਂ ਹੀ ਉਮੀਦਾਂ ਕਰਦੇ ਨੇ
4: ਬਿਲਕੁਲ
3: ਹੈ ਨਾ ਤੇ ਫਿਰ ਉਦਾਂ ਹੀ ਫਿਰ ਜਦੋਂ ਬੱਚਿਆਂ ਦੀਆਂ ਵਿਆਹ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੇ ਨੇ ਹੈ ਨਾ ਫਿਰ ਤੁਸੀਂ ਇਹ ਦੇਖੋ ਕਿ ਇੱਕ ਮਾਂ ਪਿਓ ਸੀ ਜਿਹੜੇ ਉਹਨਾਂ ਨੇ ਆਪਣੇ ਬੱਚੇ ਵਿਆਹ ਦਿੱਤੇ ਫਿਰ ਜਿਹੜੇ ਬੱਚੇ ਉਹਨਾਂ ਨੇ ਵਿਆਹੇ ਅੱਗੇ ਉਹ ਵੀ ਮਾਂ ਬਾਪ ਬਣਦੇ ਨੇ, ਫਿਰ ਉਹਨਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਆਪਣੇ ਬੱਚਿਆਂ ਤੋਂ ਹੁੰਦੀਆਂ ਨੇ, ਤੇ ਇਹ ਜਿਹੜੀ ਲੜੀ ਹੈ ਨਾ ਇਹ ਕ੍ਰਮਵਾਰ ਇੱਦਾਂ ਚੱਲਦੀ ਹੀ ਰਹਿੰਦੀ ਹੈ। ਅਸੀਂ ਪੀੜ੍ਹੀ ਦਰ ਪੀੜ੍ਹੀ ਕਹਿੰਦੇ ਹਾਂ ਜਿਹੜੀਆਂ ਉਮੀਦਾਂ ਨੇ ਆਪਣੇ ਬੱਚਿਆਂ ਤੋਂ ਹੀ ਰੱਖਦੇ ਹੁੰਦੇ ਹਾਂ, ਪਰ ਜ਼ਰੂਰੀ ਨਹੀਂ ਹੈਗਾ। ਇੱਥੇ ਸਮਝਣ ਵਾਲੀ ਗੱਲ ਇਹ ਹੈਗੀ ਹੈ ਕਿ ਬੱਚੇ ਸਾਡੀ ਜ਼ਿੰਮੇਵਾਰੀ ਨੇ, ਬੱਚਿਆਂ ਨੂੰ ਅਸੀਂ ਇੱਕ ਪ੍ਰੋਪਰਟੀ ਦੇ ਤੌਰ ਤੇ ਯੂਜ਼ ਨਹੀਂ ਕਰ ਸਕਦੇ
4: ਜੀ,
3: ਹੈ ਨਾ। ਬੱਚਿਆਂ ਦੇ ਕੱਲ ਨੂੰ ਆਪਣੀ ਜ਼ਿੰਦਗੀ ਹੋ ਸਕਦੀ ਹੈ, ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਅਸੀਂ ਆਪਣਾ ਹੱਕ ਨਹੀਂ ਜਤਾ ਸਕਦੇ।
4: ਬਿਲਕੁਲ,
3: ਅਸੀਂ ਉਹਨਾਂ ਤੇ ਹੱਕ ਜਤਾ ਸਕਦੇ ਹਾਂ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਜਿਵੇਂ ਅਸੀਂ ਕਵਾਂਗੇ ਤੈਨੂੰ ਉਦਾਂ ਹੀ ਕਰਨਾ ਪੈਣਾ।
4: ਬਿਲਕੁਲ,
3: ਬੱਚੇ ਦੀ ਆਪਣੀ ਸੋਚ ਹੈ, ਬੱਚੇ ਦੀ ਆਪਣੀ ਜ਼ਿੰਦਗੀ ਹੈ, ਉਹ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀਣਾ ਚਾਹੇ ਜੀ ਸਕਦਾ। ਹਾਂ, ਮਾਂ ਪਿਓ ਦੀ ਸਲਾਹ ਜਿਹੜੀ ਹੈਗੀ ਆ, ਜੇਕਰ ਉਹਨੂੰ ਲੱਗਦਾ ਕਿ ਮਾਂ ਪਿਓ ਅੱਛੀ ਸਲਾਹ ਦੇ ਸਕਦੇ ਨੇ, ਵੈਸੇ ਤਾਂ ਹਰੇਕ ਮਾਂ ਪਿਓ ਹੀ ਦਿੰਦਾ ਹੁੰਦਾ, ਠੀਕ ਹੈ,
4: ਪਰ ਉਦੋਂ ਬੱਚਿਆਂ ਨੂੰ ਲੱਗਦਾ ਹੁੰਦਾ ਵੀ ਜਿਹੜੀ ਸਲਾਹ ਮਾਂ ਪਿਓ ਦੇ ਰਹੇ ਨੇ ਸਹੀ ਨਹੀਂ ਹੈਗੀ, ਪਰ ਇੱਕ ਦੌਰ ਅਜਿਹਾ ਆਉਂਦਾ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ।
3: ਇੱਕ ਨਾ ਇੱਕ ਟਾਈਮ ਪੀਰੀਅਡ ਹੁੰਦਾ, ਦੇਖੋ ਹਰੇਕ ਦੀ ਜ਼ਿੰਦਗੀ ਦੇ ਵਿੱਚ ਹੁੰਦਾ, ਸਾਨੂੰ ਸਾਡੇ ਮਾਂ ਪਿਓ ਸਾਡੇ ਟੀਚਰਸ ਨਾ ਦੁਸ਼ਮਣ ਲੱਗਦੇ ਹੁੰਦੇ ਆ, ਪਰ ਉਹ ਕੁਝ ਟਾਈਮ ਬਾਅਦ ਹੀ ਪਤਾ ਲੱਗਦਾ ਹੁੰਦਾ ਕਿ ਨਹੀਂ ਏਦਾਂ ਨਹੀਂ ਹੁੰਦਾ।
4: ਅੱਛਾ, ਉਹ ਟਾਈਮ ਜ਼ਿਆਦਾ ਵੀ ਨਹੀਂ ਲੱਗਦਾ, ਮਹੀਨੇ 'ਚ ਹੀ ਤੁਹਾਨੂੰ ਪਤਾ ਲੱਗ ਨਤੀਜਾ ਦਿਖਣ ਲੱਗ ਜਾਂਦਾ ਵੀ ਜੇ ਮੈਨੂੰ ਮੰਮੀ ਜਾਂ ਡੈਡੀ ਨੇ ਉਹ ਚੀਜ਼ ਤੋਂ ਰੋਕਿਆ, ਜੇ ਮੈਂ ਰੁਕ ਜਾਂਦੀ ਤਾਂ ਉਹ ਸਹੀ ਸੀ।
3: ਬਿਲਕੁਲ, ਅਤੇ ਇਹ ਜਿਹੜੀ ਹੈ ਨਾ ਇਹ ਇੱਕ ਹਿਊਮਨ ਨੇਚਰ ਹੈ, ਹੈ ਨਾ। ਇਹ ਸਿਰਫ ਅਸੀਂ ਕਹਿ ਦਈਏ ਕਿ ਸਿਰਫ ਇੱਕ ਇਨਸਾਨ ਨਾਲ ਨਹੀਂ ਹੈਗਾ, ਇਹ ਹਰੇਕ ਦੇ ਨਾਲ ਹੀ ਹੈ। ਇੱਕ ਭਗਵਾਨ ਨੇ ਨਾ ਪਤਾ ਨਹੀਂ ਕੀ ਸਿਸਟਮ ਸੈੱਟ ਕੀਤਾ, ਇੱਕ ਸੋਫਟਵੇਅਰ ਹੀ ਚੱਲ ਰਿਹਾ ਭਗਵਾਨ ਦਾ, ਅਤੇ ਉਹ ਹਰੇਕ ਦੇ ਵਿੱਚ ਨਾ ਉਸੇ ਤਰ੍ਹਾਂ ਹੀ ਪ੍ਰੋਸੈਸ ਕਰਦਾ ਹੈਗਾ। ਕੁਛ ਹੁੰਦੇ ਨੇ ਕਿ ਜਿਹੜੇ ਸਾਂਭ ਲੈਂਦੇ ਨੇ ਵਕਤ ਨੂੰ, ਅਤੇ ਜਿਹੜੇ ਵਕਤ ਗਵਾ ਲੈਂਦੇ ਨੇ ਫਿਰ ਉਹਨਾਂ ਦੇ ਹੱਥ ਪਛਤਾਵਾ ਹੀ ਰਹਿ ਜਾਂਦਾ, ਹੈ ਨਾ।
4: ਬਿਲਕੁਲ,
5: ਪੂਰੀਆਂ ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ, ਕੀ ਕੁੜੀ ਕੀ ਮੁੰਡਾ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਸਮਾਂ ਮਿਲਾਓ ਜੀ, ਦੁਪਹਿਰ ਦੇ 12:30 ਹੋਏ ਨੇ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹੈ ਨਾਰੀ ਲੋਕ ਪ੍ਰੋਗਰਾਮ 'ਚ। ਅੱਜ ਮੈਂ ਅਤੇ ਕਮਲ ਬਹੁਤ ਸਾਰੀਆਂ ਗੱਲਾਂ ਕਰ ਰਹੇ ਹਾਂ ਅਤੇ ਹੁਣੇ ਤੁਸੀਂ ਪ੍ਰੋਮੋ ਸੁਣਿਆ ਗਰਮੀ ਤੋਂ ਬਚਾਓ। ਗਰਮੀ ਬਹੁਤ ਜ਼ਿਆਦਾ ਪੈ ਗਈ। ਅਸੀਂ ਸਟਾਰਟਿੰਗ ਪ੍ਰੋਗਰਾਮ ਦੀ ਸ਼ੁਰੂਆਤ 'ਚ ਵੀ ਗਰਮੀ ਦੀ ਗੱਲ ਤੋਂ ਹੀ ਸ਼ੁਰੂ ਕੀਤੀ ਸੀ ਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਤਾਪਮਾਨ ਵੱਧ ਰਿਹਾ, ਤਾਂ ਬਹੁਤ ਸਾਰੀਆਂ ਚੀਜ਼ਾਂ ਵੀ ਬਦਲਦੀਆਂ ਨੇ ਮੌਸਮ ਦੇ ਨਾਲ ਨਾਲ।
2: ਬਿਲਕੁਲ,
1: ਹੈ ਨਾ। ਅਤੇ ਇਸ ਵਾਰੀ ਤਾਂ ਕਹਿੰਦੇ ਨੇ ਕਿ ਅਲ ਨੀਨੋ ਹੈ ਜਿਹੜਾ, ਉਹ ਵੀ ਕੁਦਰਤ ਦੇ ਵਿੱਚ ਮਤਲਬ ਮੌਸਮ ਬਦਲਾਅ ਦਾ ਜਿਹੜਾ ਕਾਰਨ ਹੈ। ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਅਲ ਨੀਨੋ ਕੀ ਹੈ। ਅਲ ਨੀਨੋ ਇੱਕ ਕੁਦਰਤੀ ਜਲਵਾਯੂ ਪੈਟਰਨ ਹੈ ਜੋ ਕੇਂਦਰੀ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਸਤਹਿ ਪਾਣੀਆਂ ਦੇ ਗਰਮ ਹੋਣ ਦੇ ਨਾਲ ਜੁੜਿਆ ਹੋਇਆ ਹੈ। ਇਹ ENSO ਸਿਸਟਮ ਦਾ ਇੱਕ ਹਿੱਸਾ ਹੈ ਜਿਸਦਾ ਦੂਜਾ ਪੜਾਅ ਲਾ ਨੀਨਾ ਵਜੋਂ ਜਾਣਿਆ ਜਾਂਦਾ ਹੈ। ਲਾ ਨੀਨਾ ਹੈ ਉਹ ਸਮੁੰਦਰ ਦੇ ਪਾਣੀਆਂ ਦਾ ਠੰਡਾ ਹੋਣ ਕਾਰਨ ਹੁੰਦਾ ਹੈ ਅਤੇ ਅਲ ਨੀਨੋ ਉਹਨਾਂ ਦੇ ਅਸਾਧਾਰਨ ਤੌਰ 'ਤੇ ਗਰਮ ਹੋਣ ਕਰਕੇ ਦਰਸਾਇਆ ਜਾਂਦਾ ਹੈ। ਭਾਵ ਕਿ ਅਗਰ ਸਮੁੰਦਰ ਦੇ ਪਾਣੀ ਗਰਮ ਹੋ ਰਹੇ ਨੇ ਤਾਂ ਫਿਰ ਮੌਸਮ ਦੇ ਵਿੱਚ ਜਿਹੜੀ ਗਰਮੀ ਹੈ, ਵਾਤਾਵਰਨ ਹੈ ਜਿਹੜਾ, ਉਹ ਵੀ ਬਹੁਤ ਜ਼ਿਆਦਾ ਗਰਮ ਹੀ ਹੋ ਰਹੇਗਾ। ਸੋ ਦੇਖੋ ਹੁਣ ਅਗਲੇ ਮਹੀਨੇ ਤੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ, ਹੈ ਨਾ। ਗਰਮੀ ਦੀਆਂ ਛੁੱਟੀਆਂ 'ਚ ਅਸੀਂ ਸੋਚਣਾ ਕਿ ਅਸੀਂ ਕਿੱਥੇ ਘੁੰਮਣ ਜਾਈਏ, ਅਤੇ ਹੁਣ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ
2: ਜੀ,
1: ਅਤੇ ਮੌਸਮ ਤੋਂ ਬਚਣਾ ਵੀ ਜ਼ਰੂਰੀ ਹੈ ਗਰਮੀ ਤੋਂ, ਹੈ ਨਾ।
2: ਬਿਲਕੁਲ,
1: ਪਰ ਆਪਾਂ ਕੀ ਕਰ ਸਕਦੇ ਹਾਂ ਗਰਮੀ ਤੋਂ ਬਚਣ ਲਈ, ਹੈ ਨਾ। ਸਿਰਫ ਨਿੰਬੂ ਪਾਣੀ ਜਾਂ ਪਾਣੀ ਪੀਂਦੇ ਰਹੋ, ਨਿੰਬੂ ਪਾਣੀ ਪੀਓ, ਛੱਤਰੀ ਲੈ ਕੇ ਰੱਖੋ, ਧੁੱਪ ਦੇ ਵਿੱਚ ਨਾ ਜਾਓ,
2: ਇਹਨਾਂ ਕੱਪੜਾ ਵਰਤੋ,
1: ਸੂਤੀ ਕੱਪੜੇ ਪਾਓ। ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਆਪਾਂ ਕੀ ਕਰ ਸਕਦੇ ਹਾਂ। ਹੁਣ ਜਿਵੇਂ ਆਪਣੇ ਵਰਗੇ ਨੇ ਜਿਨ੍ਹਾਂ ਨੇ ਰੋਜ਼ ਦਫ਼ਤਰ ਹੀ ਜਾਣਾ, ਕੰਮ ਕਰਨ ਜਾਣਾ, ਹੈ ਨਾ, ਉਹਨਾਂ ਲਈ ਤਾਂ ਹੋਰ ਜ਼ਿਆਦਾ ਔਖਾ ਹੋ ਜਾਂਦਾ ਹੈ ਜੇ ਮੌਸਮ ਦੇ ਵਿੱਚ ਦਿਨ ਸਿਖਰ ਦੁਪਹਿਰ ਨਿਕਲਣਾ ਜਾਂ ਕਿਸੇ
2: ਉੱਥੇ ਸੁੱਤੀ ਚੁੰਨੀਆਂ ਵੀ ਨਹੀਂ ਕੰਮ ਆਉਂਦੀਆਂ।
1: ਹਾਂ ਬਿਲਕੁਲ, ਹੈ ਨਾ, ਕੁੜੀਆਂ ਨੂੰ ਤਾਂ ਇਹ ਫਿਕਰ ਪਈ ਰਹਿੰਦੀ ਹੈ ਵੀ ਹੁਣ ਟੈਨਿੰਗ ਹੋ ਜਾਣੀ, ਹੈ ਨਾ, ਸਨਸਕ੍ਰੀਨ ਵੀ ਕਿੰਨਾ ਕੁ ਸਾਥ ਦੇਗਾ। ਹੋਰ ਕੀ,
2: ਜਿੰਨਾ ਮਰਜ਼ੀ ਤੁਸੀਂ SPF ਲੈ ਲਓ ਪਰ ਉਹ ਤੁਹਾਨੂੰ ਸਾਥ ਨਹੀਂ ਦਿੰਦਾ।
1: ਬਿਲਕੁਲ, ਅਤੇ ਹੁਣ ਅਜਿਹੇ ਮੌਸਮ ਦੇ ਵਿੱਚ ਨਾ ਜੇਕਰ ਅਸੀਂ ਕਿਤੇ ਯਾਤਰਾ 'ਤੇ ਜਾ ਰਹੇ ਹਾਂ ਜਾਂ ਆਫਿਸ ਤੱਕ ਹੀ ਜਾ ਰਹੇ ਹਾਂ, ਬਾਜ਼ਾਰ 'ਚ ਹੀ ਜਾ ਰਹੇ ਹਾਂ, ਤਾਂ ਤੇਜ਼ ਗਰਮੀ ਅਤੇ ਹੀਟ ਸਟ੍ਰੋਕ ਤੋਂ ਬਚਣਾ ਇੱਕ ਵੱਡਾ ਚੈਲੰਜ ਬਣ ਜਾਂਦਾ ਹੈ ਨਾ। ਅਤੇ ਇੱਕ ਨਾ ਪੁਰਾਣੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਇੱਕ ਬੜਾ ਵਰਤਿਆ ਹੋਇਆ ਨੁਸਖਾ ਹੈਗਾ ਕਿ ਜੇਬ 'ਚ ਪਿਆਜ਼ ਰੱਖੋ, ਕਿ ਇਸ ਦੇ ਨਾਲ ਕੀ ਹੈ ਤੁਹਾਡੇ ਜਿਹੜਾ ਸਰੀਰ ਦਾ ਤਾਪਮਾਨ ਹੈ ਉਹ ਕੰਟਰੋਲ ਦੇ ਵਿੱਚ ਰਹੇਗਾ। ਹਾਲਾਂਕਿ ਮੈਂ ਕਦੇ ਇਹ ਵਰਤ ਕੇ ਨਹੀਂ ਦੇਖਿਆ ਕਿ ਇੱਦਾਂ ਹੁੰਦਾ ਹੈ ਕਿ ਨਹੀਂ ਹੁੰਦਾ, ਪਰ ਮੈਨੂੰ ਲੱਗਦਾ ਕਿ ਇਸ ਵਾਰੀ ਸ਼ਾਇਦ ਟਰਾਈ ਕਰਨਾ ਬਣਦਾ ਹੈ।
2: ਬਿਲਕੁਲ, ਛੋਟੇ ਹੁੰਦੇ ਵੀ ਹੁੰਦਾ ਸੀ ਨਾ ਜਦੋਂ ਆਪਾਂ ਸਕੂਲ ਨਹੀਂ ਜਾਣਾ ਸੀਗਾ ਤਾਂ ਬੱਚਿਆਂ ਨੂੰ ਕਹਿ ਰਹੇ, ਮਤਲਬ ਆਪਾਂ ਕੀ ਕਰਦੇ ਸੀ ਵੀ ਆਪਣੀ ਨਾ ਕੋਲ ਉਹ ਰੱਖ ਲੈਂਦੇ ਸੀ ਪਿਆਜ਼, ਵੀ ਸਾਨੂੰ ਸਵੇਰ ਤੱਕ ਬੁਖਾਰ ਚੜ ਜੂਗਾ।
1: ਅੱਛਾ,
2: ਹਾਂ ਇਹ ਚੀਜ਼ ਹੁੰਦੀ ਹੈ
1: ਪਰ ਨਹੀਂ, ਫਿਰ ਬੁਖਾਰ ਹੋਣਾ ਤਾਂ ਇੱਦਾਂ ਹੁੰਦਾ ਸਰੀਰ ਦਾ ਤਾਪਮਾਨ ਵਧਣਾ।
2: ਤਾਪਮਾਨ ਵਧਣਾ ਮਤਲਬ ਉਹੀ ਗੱਲ ਹੋਊਗੀ, ਗਰਮੀ ਇੰਨੀ ਜ਼ਿਆਦਾ ਹੈ, ਆਪਾਂ ਕਹਿੰਦੇ ਗਰਮੀ ਜਿਵੇਂ ਬਾਹਰ ਨਿਕਲਦੇ ਹਾਂ ਉਹ ਗਰਮੀ ਜ਼ਿਆਦਾ ਹੋਣ ਕਰਕੇ
1: ਗਰਮੀ ਨੂੰ ਗਰਮੀ ਕੱਟੇਗੀ, ਤੁਸੀਂ ਇਹ ਕਹਿ ਰਹੇ ਹੋ,
2: ਚਲੋ ਉਹ ਚੀਜ਼ ਹੋ ਗਈ।
1: ਪਰ ਨਹੀਂ, ਇਹ ਕਹਿੰਦੇ ਕਿ ਕੱਟਿਆ ਹੋਇਆ ਪਿਆਜ਼ ਜੇਕਰ ਅਸੀਂ ਆਪਣੇ ਨਾਲ ਰੱਖਦੇ ਹਾਂ ਜਾਂ ਆਪਣੇ ਖਾਣੇ ਦੇ ਵਿੱਚ ਕੱਚਾ ਪਿਆਜ਼ ਸਲਾਦ ਦੇ ਤੌਰ ਤੇ ਵਰਤਦੇ ਹਾਂ ਤਾਂ ਸਰੀਰ ਦਾ ਤਾਪਮਾਨ ਹੈ ਜਿਹੜਾ ਉਹ ਨਿਯੰਤਰਿਤ ਰਹਿੰਦਾ। ਇਸ ਤੋਂ ਇਲਾਵਾ ਸੱਤੂ ਦੇ ਸ਼ਰਬਤ, ਅੱਜ ਕੱਲ ਤੁਸੀਂ ਬਾਜ਼ਾਰ ਜਾਓ ਭਰੇ ਪਏ ਨੇ ਬਾਜ਼ਾਰ ਸੱਤੂ, ਚਨੇ ਦਾ ਸੱਤੂ, ਹੈ ਨਾ
2: ਜੀ,
1: ਇਹ ਸੱਤੂ ਹੁੰਦਾ ਹੈ, ਭੁੰਨੇ ਹੋਏ ਛੋਲਿਆਂ ਦਾ ਆਟਾ ਹੁੰਦਾ ਹੈ, ਇਸ
2: ਨੂੰ
1: ਕਹਿੰਦੇ ਦੇਸੀ ਕੂਲੈਂਟ ਵੀ ਕਹਿੰਦੇ ਨੇ। ਇਹ ਨਾ ਸਿਰਫ ਤੁਹਾਡਾ ਪੇਟ ਭਰ ਦਿੰਦਾ ਹੈ ਸਗੋਂ ਸਰੀਰ ਨੂੰ ਵੀ ਅੰਦਰੋਂ ਠੰਡਾ ਰੱਖਦਾ ਹੈ
2: ਜੀ,
1: ਤੇ ਕਿਵੇਂ ਕਹਿੰਦੇ ਸੱਤੂ ਕਿਵੇਂ ਬਣਾ ਸਕਦੇ ਹਾਂ ਆਪਾਂ, ਇੱਕ ਬੋਤਲ ਦੇ ਵਿੱਚ ਪਾਣੀ, ਸੱਤੂ ਬਾਜ਼ਾਰ ਦੇ ਵਿੱਚ ਮਿਲਦੇ ਨੇ ਉਹ
2: ਜੀ
1: ਲੈ ਆਓ, ਉਹਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਭੁੰਨਿਆ ਹੋਇਆ ਜੀਰਾ ਅਤੇ ਨਿੰਬੂ ਮਿਲਾਓ, ਇਸਨੂੰ ਆਪਣੇ ਕੋਲ ਰੱਖੋ ਪਾਣੀ ਦੇ ਵਿੱਚ ਬੋਤਲ ਦੇ ਵਿੱਚ ਪਾ ਕੇ, ਅਤੇ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਉਸਨੂੰ ਪੀਂਦੇ ਰਹੋ।
2: ਜੀ
1: ਇਸ ਤੋਂ ਇਲਾਵਾ ਦੇਖੋ ਸਭ ਤੋਂ ਫੇਮਸ ਜਿਹੜੀ ਚੀਜ਼ ਹੈਗੀ ਹੈ ਗਰਮੀਆਂ ਦੀ, ਉਹ ਹੈਗਾ ਮਿੱਟੀ ਦਾ ਘੜਾ, ਹੈ ਨਾ,
2: ਸਹੀ ਹੈ
1: ਘੜੇ ਦਾ ਪਾਣੀ ਪੀਓ।
2: ਜੀ
1: ਕਿ ਫਰਿੱਜ ਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਪੀਣ ਨਾਲੋਂ ਵਧੀਆ ਹੈ ਕਿ ਤੁਸੀਂ ਘੜੇ ਦਾ ਤਾਜ਼ਾ ਪਾਣੀ ਪੀਓ,
2: ਬਿਲਕੁਲ,
1: ਹੈ ਨਾ, ਉਹ ਜ਼ਿਆਦਾ ਸਹੀ ਰਹਿੰਦਾ ਹੈ। ਵੈਸੇ ਵੀ ਕਹਿੰਦੇ ਆ ਕਿ ਜ਼ਿਆਦਾ ਠੰਡਾ ਪਾਣੀ ਵੀ ਸਰੀਰ ਨੂੰ
2: ਜੀ
1: ਖਰਾਬ ਕਰਦਾ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਵੀ ਚੰਗਾ ਹੁੰਦਾ ਹੈ ਨਾ ਨਹੀਂ ਹੁੰਦਾ ਠੰਡਾ ਪਾਣੀ।
2: ਜੀ
1: ਅਤੇ ਪੁਦੀਨਾ ਸਭ ਤੋਂ ਵਧੀਆ ਹੁੰਦਾ ਹੈ ਗਰਮੀ ਦੇ ਵਿੱਚ, ਠੰਡਾ
2: ਜੀ
1: ਹੁੰਦਾ ਹੈ ਨਾ, ਅਤੇ ਪੁਦੀਨੇ ਅਤੇ ਸੌਂਫ ਦਾ ਪਾਣੀ ਆਪਾਂ ਪੀ ਸਕਦੇ ਹਾਂ ਇਸ ਦੇ ਨਾਲ। ਜੇਕਰ ਤੁਸੀਂ ਯਾਤਰਾ 'ਤੇ ਜਾ ਰਹੇ ਹੋ ਜਿਨ੍ਹਾਂ ਨੂੰ ਮਤਲਬ ਮੋਸ਼ਨ ਸਿਕਨੈਸ ਹੁੰਦੀਆਂ ਨਾ, ਜਿਵੇਂ ਸਫ਼ਰ ਦੇ
2: ਸਫ਼ਰ
1: ਵਿੱਚ
2: ਨਹੀਂ
1: ਉਲਟੀਆਂ
2: ਹੁੰਦਾ
1: ਲੱਗ
2: ਬਿਲਕੁਲ,
1: ਜਾਂਦੀਆਂ ਨੇ, ਹੈ ਨਾ, ਉਹਨਾਂ ਦੇ ਲਈ ਇਹ ਬਹੁਤ ਸਹੀ ਹੈ। ਪਾਣੀ ਦੀ ਬੋਤਲ ਵਿੱਚ ਪੁਦੀਨੇ ਦੇ ਪੱਤੇ ਪਾਓ, ਇਸ ਤੋਂ ਇਲਾਵਾ ਥੋੜ੍ਹੀ ਜਿਹੀ ਮਿੱਠੀ ਸੌਂਫ ਦੇ ਬੀਜ ਪਾ ਲਓ।
2: ਜੀ
1: ਇਹ ਤੁਹਾਡੀ ਜਿਹੜੀ ਡਾਇਜੈਸ਼ਨ ਹੈ ਉਸਨੂੰ ਵੀ ਸਹੀ ਰੱਖਦਾ ਹੈ ਅਤੇ ਸਰੀਰ ਨੂੰ ਵੀ ਅੰਦਰੋਂ ਠੰਡਾ ਕਰਦਾ ਹੈ।
2: ਜੀ
1: ਅਤੇ ਇੱਕ ਆਮ ਜਿਹਾ ਜਿਹੜਾ ਕੰਮ ਹੈ ਉਹ ਅਸੀਂ ਘਰ ਦੇ ਵਿੱਚ, ਹੈ ਨਾ, ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਕਰਦੇ ਹੋਣੇ ਆ ਕਿ ਕੋਈ ਗਿੱਲਾ ਕੱਪੜਾ ਧਰ ਲਓ ਸਿਰ ਦੇ ਉੱਤੇ, ਹੈ ਨਾ,
2: ਜੀ
1: ਗਿੱਲਾ ਤੌਲੀਆ ਜਾਂ ਫਿਰ ਕਾਟਨ ਦਾ ਕੋਈ ਕੱਪੜਾ, ਹੈ ਨਾ, ਆਪਾਂ ਗਿੱਲਾ ਕਰਕੇ ਰੱਖ ਲੈਂਦੇ ਹਾਂ। ਅਤੇ ਉਹੀ ਜੇਕਰ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਸੁੱਤੀ ਕੱਪੜਿਆਂ ਦੀ ਹੀ ਵਰਤੋਂ, ਜੇ
2: ਜੀ
1: ਤੁਸੀਂ ਪਹਿਲਾਂ ਕਿਹਾ ਕਿ ਸੁੱਤੀ ਕੱਪੜੇ ਪਾਓ,
2: ਬਿਲਕੁਲ।
1: ਅਤੇ
2: ਮੈਨੂੰ ਲੱਗਦਾ ਵੀ ਤੁਸੀਂ ਇੰਨੀ ਸਾਰੀ ਜਾਣਕਾਰੀ ਸਾਂਝੀ ਤਾਂ ਕਰਤੀ, ਹੈ ਨਾ, ਪਰ ਆਪਣੀਆਂ ਭੈਣਾਂ ਸੁਣ ਸੁਣ ਵੀ ਜ਼ਰੂਰ ਰਹੀਆਂ ਨੇ, ਪਰ ਇਹ 'ਤੇ ਅਮਲ ਵੀ ਕੀਤਾ ਜਾਵੇ।
1: ਅਮਲ ਦੇਖੋ ਮੈਂ ਤਾਂ ਗੱਲਾਂ ਹੀ ਉਹ ਕੀਤੀਆਂ ਨੇ
2: ਜਿਹੜੀਆਂ
1: ਆਪਾਂ ਅਮਲ ਦੇ ਵਿੱਚ
2: ਲੈ ਕੇ
1: ਆ
2: ਸਕਦੇ ਹਾਂ,
1: ਹੈ
2: ਬਹੁਤ
1: ਨਾ,
2: ਸੌਖੇ ਤਰੀਕੇ
1: ਬਹੁਤ
2: ਤੁਸੀਂ ਦੱਸੇ ਨੇ ਹੋਰ
1: ਕੀ।
2: ਜੀ
1: ਅਤੇ ਹੁਣ ਮੈਨੂੰ ਲੱਗਦਾ ਕਿ ਗਰਮੀਆਂ ਦੇ ਵਿੱਚ ਨਾ ਹੁਣ ਵੈਸੇ ਤਾਂ ਦੇਖੋ ਕਹਿੰਦੇ ਆ ਕੰਮ ਕਰਨਾ ਬੜਾ ਹੀ ਔਖਾ ਲੱਗਦਾ, ਖਾਸ ਕਰਕੇ ਕਿਚਨ ਦੇ ਵਿੱਚ ਖੜੇ ਹੋ ਕੇ, ਹੈ ਨਾ, ਤੁਸੀਂ ਗੈਸ ਦੇ ਮੂਹਰੇ ਚੁੱਲ੍ਹੇ ਦੇ ਮੂਹਰੇ ਖੜ ਕੇ ਰੋਟੀ ਬਣਾਉਣੀ ਹੈ, ਰੋਟੀ ਨੂੰ ਵੀ 2 ਘੰਟੇ ਦਾ ਆਰਾਮ ਨਾਲ ਲੱਗ ਜਾਂਦੇ, ਰੋਟੀ ਸਬਜ਼ੀ ਨੂੰ, ਅਤੇ ਉਹ ਕੰਮ ਬਹੁਤ ਔਖਾ ਹੈ। ਪਰ ਮੈਨੂੰ ਲੱਗਦਾ ਕਿ ਗਰਮੀਆਂ ਵੀ ਸਭ ਤੋਂ ਵਧੀਆ ਕੰਮ ਨਾ ਹੁਣ ਉਹ ਪਾਣੀ ਦੇ ਨਾਲ ਪੋਚੇ ਲਾਉਣੇ ਨੇ,
2: ਭਾਂਡੇ ਧੋਣਾ, ਕੱਪੜੇ ਧੋਣੇ, ਮਤਲਬ ਜਿਹੜੇ ਪਾਣੀ ਨਾਲ ਕੰਮ ਕਰਦੇ ਆ,
1: ਪਾਣੀ 'ਚ ਕੰਮ ਹੋ ਰਹੇ ਨੇ ਜਿਹੜੇ, ਕਿ ਉਹਦੇ ਨਾਲ ਵੀ ਚਲੋ ਗਰਮੀ ਤਾਂ ਘੱਟ ਲੱਗਦੀ ਹੈ, ਨਾਲੇ ਤੁਹਾਡੇ ਕੰਮ ਵੀ ਵਧੀਆ ਹੋ ਜਾਂਦੇ ਨੇ।
2: ਬਿਲਕੁਲ।
1: ਅਤੇ ਆਪਾਂ ਹੁਣ ਹੀਟ ਸਟ੍ਰੋਕ, ਹੈ ਨਾ, ਗਰਮੀਆਂ ਦੇ ਵਿੱਚ ਆਮ ਹੀ ਹੈ, ਜਦੋਂ ਲੂ ਚੱਲਣੀ ਹੈ ਤਾਂ ਹੀਟ ਸਟ੍ਰੋਕ ਜਿਹੜੇ ਦੇ ਕੇਸਿਸ ਬੜੇ ਆ ਜਾਂਦੇ ਹੁੰਦੇ ਆ, ਅਤੇ ਮੇਨਲੀ ਤਾਂ ਦੇਖੋ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਾਂ ਪਾਣੀ ਵੱਧ ਤੋਂ ਵੱਧ ਪੀਏ, ਕਿਉਂਕਿ ਪਾਣੀ ਨਾਲ ਕੀ ਹੈ ਤੁਹਾਡਾ ਸਰੀਰ ਹਾਈਡਰੇਟਿਡ ਰਹੇਗਾ, ਪਾਣੀ ਦੀ ਕਮੀ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ।
2: ਬਿਲਕੁਲ, ਮਤਲਬ ਕਦੇ ਕਦੇ ਓਆਰਐਸ ਵੀ ਪੀਣਾ ਚਾਹੀਦਾ ਹੈ ਹਫ਼ਤੇ 'ਚ 1 ਜਾਂ 2 ਦਿਨ, ਕਿਉਂਕਿ ਕਈਆਂ ਨੂੰ ਇਹ ਹੁੰਦਾ ਵੀ ਇਹਦਾ ਸਵਾਦ ਨਹੀਂ ਵਧੀਆ, ਪਰ ਜੇ ਤੁਸੀਂ ਇੱਕ ਵਾਰ ਧੱਕੇ ਨਾਲ ਉਹਨੂੰ ਪੀ ਲਓਗੇ ਤੁਸੀਂ ਠੀਕ ਰਹੋਗੇ।
1: ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਕਿ ਚੀਨੀ ਤੇ ਨਮਕ ਦਾ ਘੋਲ ਹੁੰਦਾ, ਤੇ ਉਹਨੂੰ ਤੁਸੀਂ ਏਦਾਂ ਨਹੀਂ ਕਿ ਹਾਂ 1 ਗਲਾਸ ਪੂਰਾ ਭਰਿਆ ਤੇ ਪੀ
2: ਪੀ
1: ਲਿਆ,
2: ਲਿਆ। ਬਿਲਕੁਲ,
1: ਉਹਨੂੰ ਪੀਣ ਦਾ ਤਰੀਕਾ ਇਹ ਨਹੀਂ ਹੁੰਦਾ, ਉਸਨੂੰ ਪੀਣ ਦਾ ਤਰੀਕਾ ਹੈ ਕਿ ਤੁਸੀਂ 1 ਵਾਰੀ ਉਹ ਘੋਲ ਬਣਾ ਕੇ ਰੱਖ ਲਓ ਤੇ ਉਸਨੂੰ ਸਿਪ ਸਿਪ ਕਰਕੇ ਥੋੜੇ ਥੋੜੇ ਟਾਈਮ ਬਾਅਦ ਪੀਂਦੇ ਰਹੋ, ਉਸ ਨਾਲ ਤੁਹਾਡਾ ਜਿਹੜਾ ਬੋਡੀ ਦਾ ਹਾਈਡਰੇਸ਼ਨ ਹੈ ਉਹ ਵੀ ਬਰਕਰਾਰ ਰਹੇਗੀ ਤੇ ਤੁਹਾਨੂੰ ਗਰਮੀ ਤੋਂ ਵੀ ਬਚਾ ਰਹੇਗਾ।
2: ਬਿਲਕੁਲ।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਜੀ ਪ੍ਰੋਗਰਾਮ ਨਾਰੀ ਲੋਕ ਚ ਭੈਣੋ, ਆਪਾਂ ਗੱਲਾਂ ਕਰ ਰਹੇ ਹਾਂ ਗਰਮੀਆਂ ਬਾਰੇ, ਕਿਉਂਕਿ ਅੱਜ ਕੱਲ ਦਾ ਹੌਟ ਟੌਪਿਕ ਗਰਮੀਆਂ ਹੀ ਹੈਗੀ ਹੈ। ਗਰਮੀਆਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?
3: ਜੀ,
2: ਪ੍ਰੋਮੋ ਆਪਣਾ ਚੱਲ ਰਿਹਾ ਸੀ ਫੂਡ ਵੇਸਟੇਜ ਦੇ ਉੱਤੇ, ਹੈ ਨਾ। ਹੁਣ ਗਰਮੀਆਂ ਦੇ ਵਿੱਚ ਦੇਖੋ, ਖਾਣ ਪੀਣ ਨੂੰ ਤਾਂ ਬਹੁਤਾ ਜੀ ਨਹੀਂ ਕਰਦਾ ਹੁੰਦਾ,
3: ਬਿਲਕੁਲ,
2: ਹੈ ਨਾ। ਤੁਹਾਨੂੰ ਭੁੱਖ ਹੀ ਨਹੀਂ ਲੱਗਦੀ, ਕਿਉਂਕਿ ਪਾਣੀ ਪੀ ਪੀ ਕੇ ਹੀ ਪੇਟ ਭਰਿਆ ਹੁੰਦਾ,
3: ਹੈ ਨਾ।
2: ਪਾਣੀ ਪੀ ਲਿਆ, ਜੂਸ ਪੀ ਲਿਆ, ਹੋਰ ਸੌ ਤਰ੍ਹਾਂ ਦੀਆਂ ਮਤਲਬ ਇਹੋ ਜਿਹੀਆਂ ਲਿਕੁਇਡ ਫਾਈਡ ਚੀਜ਼ਾਂ ਨੇ ਜਿਹੜੀਆਂ ਉਹ ਆਪਾਂ ਖਾ ਲਈਆਂ, ਅਤੇ ਰੋਟੀ ਲਈ ਫਿਰ ਜਗ੍ਹਾ ਹੀ ਨਹੀਂ ਬਚਦੀ ਹੁੰਦੀ। ਮੈਨੂੰ ਲੱਗਦਾ ਕਿ ਸਿਰਫ ਨਾਸ਼ਤਾ ਜਾਂ ਰਾਤ ਦੀ ਰੋਟੀ ਰਹਿ ਜਾਂਦੀ ਹੈ, ਦੁਪਹਿਰ ਨੂੰ ਬਹੁਤ ਘੱਟ ਲੋਕ ਨੇ ਜਿਹੜੇ ਰੋਟੀ ਖਾਂਦੇ।
3: ਜੀ ਬਿਲਕੁਲ,
2: ਹੈ ਨਾ। ਅਤੇ ਕਈ ਵਾਰੀ ਪਰ ਜਿਨ੍ਹਾਂ ਘਰਾਂ ਦੇ ਵਿੱਚ ਹੁਣ ਇੱਕ ਰੂਟੀਨ ਹੈ ਨਾ ਕਿ ਤਿੰਨੋਂ ਟਾਈਮ ਖਾਣਾ ਬਣਨਾ ਹੈ, ਹੈ ਨਾ, ਅਤੇ ਫਿਰ ਇੱਦਾਂ ਹੁੰਦਾ ਕਿ ਗਰਮੀਆਂ ਦੇ ਵਿੱਚ ਜੇਕਰ ਹੁਣ ਘਰ ਦੇ ਵਿੱਚ ਚਾਰ ਜੀ ਨੇ, ਉਹਨਾਂ ਵਿੱਚੋਂ ਦੋ ਜੀ ਰੋਟੀ ਖਾ ਰਹੇ ਨੇ ਅਤੇ ਦੋਵਾਂ ਦਾ ਖਾਣਾ ਬਚ ਰਿਹਾ
3: ਜੀ,
2: ਤਾਂ ਫੂਡ ਵੇਸਟੇਜ ਵੀ ਹੁੰਦੀ ਹੈ। ਅਸੀਂ, ਹੈ ਨਾ, ਇਹੀ ਕੋਸ਼ਿਸ਼ ਕਰੀਏ ਕਿ ਉਹ ਫੂਡ ਵੇਸਟੇਜ ਜਿਹੜੀ ਉਹ ਬਚਾਈ ਜਾ ਸਕੇ,
3: ਬਿਲਕੁਲ,
2: ਹੈ ਨਾ। ਗਰਮੀਆਂ ਦੇ ਵਿੱਚ ਸਾਡਾ ਵੈਸੇ ਹੀ ਫੋਕਸ ਬੜਾ, ਹੁਣ ਗਰਮੀਆਂ ਦੇ ਫਰੂਟਸ ਕਿੰਨੇ ਵਧੀਆ ਹੁੰਦੇ ਨੇ
3: ਜੀ,
2: ਹੈ ਨਾ। ਤੁਸੀਂ ਬਾਹਰ ਨਿਕਲੋ ਜ਼ਰਾ ਸੜਕਾਂ ਦੇ ਉੱਤੇ, ਰੇੜੀਆਂ ਦੇ ਉੱਤੇ ਐਡੇ ਸੋਹਣੇ ਸੋਹਣੇ ਫਰੂਟ ਲੱਗੇ ਨੇ, ਦੇਖ ਦੇਖ ਕੇ ਉਹਨਾਂ ਨੂੰ ਜੀ ਕਰਦਾ ਕਿ ਹਾਂ ਵੀ ਸਾਰੇ ਫਰੂਟ ਟਰਾਈ ਕਰ ਲੈਣੇ ਚਾਹੀਦੇ ਨੇ
3: ਜੀ,
2: ਹੈ ਨਾ। ਅਤੇ ਉਹੀ ਹੈ ਕਿ ਫਿਰ ਜਦੋਂ ਤੁਹਾਡਾ ਧਿਆਨ ਖਿੱਚ ਰਹੇ ਨੇ ਫਲ ਫਰੂਟ ਜੂਸ, ਹੈ ਨਾ, ਅਤੇ ਖੀਰਾ ਹੋ ਗਿਆ, ਕੱਕੜੀ ਹੋ ਗਈ, ਇਹੋ ਜਿਹੀਆਂ ਚੀਜ਼ਾਂ, ਤਾਂ ਫਿਰ ਰੋਟੀ ਕਿਹਨੇ ਖਾਣੀ ਹੈ,
3: ਬਿਲਕੁਲ,
2: ਹੈ ਨਾ। ਸੋ ਫੂਡ ਵੇਸਟੇਜ ਤੋਂ ਵੀ ਬਚਿਆ ਜਾਵੇ, ਅਤੇ ਇਸ ਤੋਂ ਇਲਾਵਾ ਹੁਣ ਗਰਮੀਆਂ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਹੈ ਨਾ, ਹੀਟ ਸਟ੍ਰੋਕ ਦੀ, ਹੁਣ ਇਹ ਜਿਹੜਾ ਹੀਟ ਸਟ੍ਰੋਕ ਹੈ ਲੂ ਦੇ ਕਾਰਨ ਹੋਊਗਾ, ਅਤੇ ਇਸਦਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜੇ ਬੱਚੇ ਬਜ਼ੁਰਗ ਹੁੰਦੇ ਨੇ,
3: ਬਿਲਕੁਲ,
2: ਅਤੇ ਜਾਂ ਫਿਰ ਕੋਈ ਜਿਹੜੇ ਪੇਸ਼ੈਂਟ ਨੇ ਕਿਸੇ ਖਾਸ ਬਿਮਾਰੀ ਨਾਲ ਪੀੜਿਤ ਨੇ। ਹੁਣ ਗਰਮੀਆਂ ਤੋਂ ਦੇਖੋ, ਅਪ੍ਰੈਲ ਤੋਂ ਲੈ ਕੇ ਜੂਨ ਜੁਲਾਈ ਤੱਕ ਤਾਂ ਸਿਖਰ 'ਤੇ ਹੁੰਦੀਆਂ ਨੇ, ਅਤੇ ਇਸ ਸਮੇਂ ਜਿਹੜੀ ਧੁੱਪ ਪੈਂਦੀ ਹੈ ਉਹ ਸਾਡੇ ਸਰੀਰ ਦੀ ਚਮੜੀ ਦੇ ਉੱਤੇ ਸਿੱਧਾ ਸਿੱਧਾ ਅਤੇ ਬਹੁਤ ਹੀ ਭੈੜਾ ਪ੍ਰਭਾਵ ਪਾਉਂਦੀ ਹੈ। ਸੂਰਜ ਦੀਆਂ ਕਿਰਨਾਂ ਤੋਂ ਆਪਣੇ ਆਪ ਨੂੰ ਬਚਾਉਣਾ, ਸਰੀਰ ਨੂੰ ਠੰਡਾ ਰੱਖਣਾ ਅਤੇ ਆਪਣੇ ਜਿਹੜੀ ਹਾਈਡਰੇਸ਼ਨ ਹੈ ਬੋਡੀ ਦੀ ਉਸਨੂੰ ਵੀ ਕੰਟਰੋਲ 'ਚ ਰੱਖਣਾ, ਇੱਕੋ ਟਾਈਮ ਦੇ ਵਿੱਚ ਜੇਕਰ ਅਸੀਂ ਸੋਚ ਕੇ ਚੱਲਾਂਗੇ ਨਾ ਵੀ ਇਹ ਕੰਮ ਕਰਨੇ ਨੇ, ਤਾਂ ਇਹ ਕਦੇ ਵੀ ਨਹੀਂ ਹੋਊਗਾ। ਬਸ ਸਿਰਫ ਛੋਟੇ ਛੋਟੇ ਕੁਛ ਕੁ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ, ਜਿਵੇਂ ਆਪਣੀ ਖਾਣ ਪੀਣ ਦੀ ਡੇਲੀ ਦੀ ਰੂਟੀਨ ਬਣੀ ਹੁੰਦੀ ਹੈ, ਉੱਦਾਂ ਹੀ ਇਹਨਾਂ ਚੀਜ਼ਾਂ ਨੂੰ ਰੂਟੀਨ 'ਚ ਲਿਆਵਾਂਗੇ ਤਾਂ ਫਿਰ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਐਫਰਟਸ ਕਰਨ ਦੀ ਵੀ ਲੋੜ ਨਹੀਂ।
3: ਬਿਲਕੁਲ,
2: ਸਭ ਤੋਂ ਪਹਿਲੀ ਗੱਲ ਤਾਂ ਉਹੀ ਹੈ ਕਿ ਬਹੁਤ ਸਾਰਾ ਪਾਣੀ ਪੀਓ
3: ਜੀ,
2: ਹੈ ਨਾ। ਬੋਟਲ ਆਪਣੇ ਕੋਲ ਇੱਦਾਂ ਦੀ ਰੱਖੋ ਜਿਹੜਾ ਘੱਟੋ ਘੱਟ 1 ਲੀਟਰ ਦੀ ਹੋਵੇ, ਅਤੇ ਉਹ 2-3 ਵਾਰੀ ਤੁਸੀਂ ਭਰ ਲਈ ਅਤੇ 3-4 ਲੀਟਰ ਪਾਣੀ ਤੁਸੀਂ ਦਿਨ ਦੇ ਵਿੱਚ ਪੀ ਲਿਆ। ਅਤੇ ਉਹ ਦੂਜੀ ਗੱਲ ਉਹੀ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਸੁੱਤੀ ਅਤੇ ਢਿੱਲੇ ਕੱਪੜੇ ਪਾਓ, ਗਰਮੀ ਦੇ ਵਿੱਚ ਜ਼ਿਆਦਾ ਟਾਈਟ ਕੱਪੜੇ ਪਾਉਣ ਤੋਂ ਗੁਰੇਜ਼ ਕਰੋ। ਸੂਤੀ ਕੱਪੜਿਆਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਤੁਹਾਡੇ ਸਰੀਰ ਨੂੰ ਠੰਡਾ ਰੱਖਦੇ ਨੇ
3: ਜੀ,
2: ਤੇ ਬਾਜ਼ਾਰਾਂ ਵਿੱਚ ਜਾਓ, ਕਾਟਨ ਦੇ ਸੂਟ ਇੰਨਾ ਅਟਰੈਕਟ ਕਰ ਰਹੇ ਨੇ ਨਾ ਅੱਜ ਕੱਲ, ਇੰਨੇ ਸੋਹਣੇ ਸੋਹਣੇ ਕਲਰ,
3: ਇੰਨੇ ਸੋਹਣੇ ਆਉਂਦੇ ਆ ਜੀ,
2: ਤੇ ਉਹ ਮਤਲਬ ਏਦਾਂ ਫਿਰ ਦਿਲ ਕਰਦਾ ਕਿ ਹਾਂ ਇਹ ਸੂਟ ਵੀ ਲੈ ਲਓ, ਉਹ ਸੂਟ ਵੀ ਲੈ ਲਓ। ਹੁਣ ਭੈਣਾਂ ਦੀ ਤਾਂ ਆਦਤ ਹੁੰਦੀ ਹੈ, ਕੁੜੀਆਂ ਦੀ ਆਦਤ ਹੁੰਦੀ ਹੈ ਕਿ ਵੀ ਸੂਟ ਤੋਂ ਬਿਨਾਂ ਨਹੀਂ ਰਹਿਣਾ ਹੈਗਾ, ਹੈ ਨਾ। ਤੇ ਸੂਤੀ ਕੱਪੜੇ ਲਓ, ਜੇਕਰ ਕੋਈ ਮਤਲਬ ਇਸ ਤਰ੍ਹਾਂ ਗਰਮੀਆਂ ਦੇ ਵਿੱਚ ਕੋਈ ਪਾਰਟੀ ਫੰਕਸ਼ਨ ਆਉਂਦਾ ਨਹੀਂ, ਪਰ ਜੇਕਰ ਆਉਂਦਾ ਵੀ ਹੈ ਤਾਂ ਉੱਥੇ ਵੀ ਕਾਟਨ ਦੇ ਅਸੀਂ ਟ੍ਰੈਂਡੀ ਕੱਪੜੇ ਜਿਹੜੇ ਹੈਗੇ ਆ ਉਹ ਯੂਜ਼ ਕਰ ਸਕਦੇ ਹਾਂ। ਅਤੇ ਉਹੀ ਟੈਨਿੰਗ ਤੋਂ ਬਚਣ ਲਈ ਸਨਸਕ੍ਰੀਨ ਦੀ ਵਰਤੋਂ ਕਰੋ।

0: ਜ਼ਰੂਰ ਮੈਂ ਅਸੀਂ ਮਤਲਬ ਲੱਗਦਾ ਕਿ 2 ਕੁ ਹਫ਼ਤੇ ਪਹਿਲਾਂ ਦੀ ਗੱਲ ਹੈ ਜਦੋਂ ਸੁਨਾਲੀ ਲੋਕ ਪ੍ਰੋਗਰਾਮ ਦੇ ਵਿੱਚ ਮੈਂ ਅਤੇ ਰਣਦੀਪ ਅੰਦੇਰ ਗੱਲ ਕਰਦੇ ਸੀ ਕਿ
1: ਜੀ
0: ਸਨਸਕ੍ਰੀਨ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਧੁੱਪ ਦੇ ਵਿੱਚ ਜਾ ਰਹੇ ਹੋ ਤਦ ਹੀ ਸਨਸਕ੍ਰੀਨ ਯੂਜ਼
1: ਜੀ
0: ਕਰਨਾ ਹੈ, ਅਤੇ ਤੁਸੀਂ ਇਹ ਵੀ ਨਾ ਭੁਲੇਖੇ 'ਚ ਰਹੋ ਕਿ ਜਿਹੜਾ ਤੁਹਾਡਾ ਸਨਸਕ੍ਰੀਨ ਹੈ ਉਹ ਪੂਰਾ ਦਿਨ ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰੇਗਾ। ਹਰ 4 ਘੰਟੇ ਬਾਅਦ ਸਨਸਕ੍ਰੀਨ ਲਗਾਉਣਾ ਜ਼ਰੂਰੀ ਹੈ, ਕਿਉਂਕਿ
1: ਜੀ
0: ਤੁਹਾਡਾ ਸਨਸਕ੍ਰੀਨ ਭਾਵੇਂ 50+ SPF ਹੈ ਪਰ ਉਹ 4 ਘੰਟੇ ਹੀ ਤੁਹਾਨੂੰ ਪ੍ਰੋਟੈਕਸ਼ਨ ਦੇ ਸਕਦਾ ਹੈ।
1: ਜੀ
0: 4 ਘੰਟੇ ਬਾਅਦ ਤੁਹਾਨੂੰ ਦੁਬਾਰਾ ਸਨਸਕ੍ਰੀਨ ਲਗਾਉਣਾ ਹੀ
1: ਬਿਲਕੁਲ।
0: ਪੈਣਾ
1: ਕਈ
0: ਹੈ।
1: ਵਾਰ ਇਹ ਵੀ ਹੁੰਦਾ ਕਿ ਤੁਸੀਂ ਜੋ ਸਫ਼ਰ ਕਰਦੇ ਹੋ ਤੁਹਾਨੂੰ ਪਸੀਨਾ ਆਉਂਦਾ ਨਾ, ਤਾਂ ਉਹ ਚੀਜ਼ ਨਿਕਲ ਵੀ ਜਾਂਦੀ ਹੈ।
0: ਹਾਂ
1: ਪਸੀਨਾ ਇੰਨਾ ਆਉਂਦਾ ਵੀ ਆਪਾਂ ਮੂੰਹ ਸਾਫ਼ ਕਰ ਲੈਂਦੇ ਹਾਂ ਜਾਂ ਆਪਾਂ ਕਈ ਵਾਰ ਮੂੰਹ ਧੋ ਲੈਂਦੇ ਹਾਂ, ਉਹ ਨਿਕਲ ਜਾਂਦਾ ਹੈ।
0: ਬਿਲਕੁਲ
1: ਇਸ ਲਈ ਦੁਬਾਰਾ ਉਹਨੂੰ ਯੂਜ਼ ਕਰਨਾ ਜ਼ਰੂਰੀ ਹੈ।
0: ਹਾਂ, ਤੇ ਯੂਵੀ ਰੇਜ਼ ਨੇ ਜਿਹੜੀਆਂ ਉਹ ਸਿਰਫ ਸੂਰਜ ਤੋਂ ਨਹੀਂ ਆਉਂਦੀਆਂ,
1: ਜੀ
0: ਜਿਹੜੀਆਂ ਆਪਣੇ ਘਰਾਂ ਦੇ ਵਿੱਚ LED ਲਾਈਟਸ ਲੱਗੀਆਂ ਹੁੰਦੀਆਂ ਨੇ, ਇਹ ਵੀ ਆਪਣੀ ਸਕਿਨ ਨੂੰ ਪ੍ਰਭਾਵਿਤ ਕਰਦੀਆਂ ਨੇ।
1: ਜੀ
0: ਸੋ ਵੈਸੇ ਤਾਂ ਲਾਈਟਸ ਤਾਂ ਵੈਸੇ ਹੀ ਗਰਮੀ ਜ਼ਿਆਦਾ ਹੋਰ ਪੈਦਾ ਕਰਦੀਆਂ ਨੇ, ਤੇ ਦਿਨੇ ਦਿਨੇ ਤਾਂ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਲਾਈਟਾਂ ਬੰਦ ਹੀ ਰੱਖੋਗੇ ਤਾਂ ਉਹਦੇ ਨਾਲ ਤੁਹਾਡੀ ਬਿਜਲੀ ਦੀ ਵੀ ਬੱਚਤ ਹੋਏਗੀ,
1: ਜੀ
0: ਹੈ ਨਾ। ਤੇ ਇਸ ਤੋਂ ਇਲਾਵਾ ਆਪਣੀ ਸਕਿਨ ਦੀ ਤਾਂ ਆਪਾਂ ਕੇਅਰ ਕਰ ਰਹੇ ਹਾਂ, ਤੇ ਇੱਕ ਮੇਨ ਚੀਜ਼ ਹੈਗੀਆਂ ਸਾਡੀਆਂ ਅੱਖਾਂ, ਸਾਡਾ ਸਿਰ। ਸਭ ਤੋਂ ਜ਼ਿਆਦਾ ਦੇਖੋ ਪਹਿਲਾਂ ਤਾਂ ਸੂਰਜ ਨੇ ਨਾ ਤੁਹਾਡੇ ਸਿਰ ਤੇ ਵਾਰ ਕਰਨਾ ਹੈ। ਮੈਨੂੰ ਨਾ ਜਦੋਂ ਵੀ ਗਰਮੀਆਂ ਆਉਂਦੀਆਂ ਨੇ ਉਹ ਇੱਕ ਨਾ ਐਡ ਆਉਂਦੀ ਹੁੰਦੀ ਸੀ TV ਦੇ ਉੱਤੇ ਕਿ
1: ਜੀ
0: ਉਹ ਸੂਰਜ ਨਾ ਪਾਈਪ ਲਗਾ ਕੇ ਤੁਹਾਡੇ ਸਿਰ ਚੋਂ
1: ਸਿਰ ਤੇ
0: ਸਾਰਾ ਹੈ ਨਾ
1: ਹਾਂ
0: ਪਾਣੀ ਖਿੱਚ ਲੈਂਦਾ ਹੈ,
1: ਹਾਂ
0: ਤੇ ਉਹ ਚੀਜ਼ ਨੂੰ ਧਿਆਨ ਵਿੱਚ ਤੁਸੀਂ ਵੀ ਰੱਖੋ ਕਿ
1: ਜੀ
0: ਬਈ ਹਮੇਸ਼ਾ ਜਦੋਂ ਵੀ ਧੁੱਪ 'ਚ ਜੇਕਰ ਬਾਹਰ ਜਾਣਾ ਪੈ ਗਿਆ ਤਾਂ ਸਿਰ ਢੱਕ ਕੇ ਜਾਓ,
1: ਬਿਲਕੁਲ।
0: ਠੀਕ ਹੈ। ਚੁੰਨੀ ਲੈ ਲਓ, ਟੋਪੀ, ਸਕਾਫ, ਕੁਝ ਵੀ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਉਸ ਦੇ ਨਾਲ ਤੁਸੀਂ ਆਪਣਾ ਸਿਰ ਢੱਕ ਕੇ ਰੱਖੋ। ਅੱਖਾਂ ਦੇ ਲਈ ਸਨਗਲਾਸਿਸ ਵਧੀਆ ਕੁਆਲਿਟੀ ਦੇ, ਇਹ
1: ਜੀ
0: ਨਹੀਂ ਕਿ ਹਾਂ ਕੋਈ ਸਸਤੇ ਦੇ ਤੁਹਾਨੂੰ ਮਿਲ ਰਹੇ ਨੇ ਰੋਡ ਸਾਈਡ ਤੋਂ, ਤੁਸੀਂ ਉਹ ਲੈ ਲਏ ਤੇ ਉਹ ਤੁਹਾਨੂੰ ਪ੍ਰੋਟੈਕਟ ਕਰਨਗੇ, ਕਦੇ ਵੀ ਨਹੀਂ ਕਰਨਗੇ। ਤੁਸੀਂ ਹਮੇਸ਼ਾ ਵਧੀਆ ਕੁਆਲਿਟੀ ਦੀ ਸਨਗਲਾਸਿਸ ਯੂਜ਼ ਕਰਨੀਆਂ ਨੇ ਧੁੱਪ ਦੇ ਵਿੱਚ ਜਾਣ ਲਈ,
1: ਜੀ
0: ਤੇ ਛੱਤਰੀ ਸਭ ਤੋਂ ਸੌਖਾ ਜਿਹੜਾ ਤਰੀਕਾ ਹੈਗਾ
1: ਬਿਲਕੁਲ।
0: ਜੇਕਰ ਧੁੱਪ ਦੇ ਵਿੱਚ ਜਾਣਾ ਪੈ ਰਿਹਾ ਤੁਹਾਨੂੰ। ਔਰ ਛੱਤਰੀ ਵੀ ਤੁਸੀਂ ਲੈਣੀ ਹੈ UV ਕੋਟਡ, ਜਿਹੜੀ ਕਿ ਸਿੱਧੀ ਧੁੱਪ ਨੂੰ ਰੋਕਦੀ ਹੈ ਤੇ ਸਰੀਰ ਦੇ ਵਿੱਚ ਥੋੜਾ ਜਿਹੜਾ ਤਾਪਮਾਨ ਹੈ ਉਹ ਵੀ ਨਹੀਂ ਵਧੇਗਾ।
1: ਜੀ
0: ਤੇ ਗਰਮੀਆਂ ਦੇ ਵਿੱਚ ਵੈਸੇ ਤਾਂ ਆਪਾਂ ਅਵੋਇਡ ਹੀ ਕਰਦੇ ਹਾਂ, ਪਰ ਫਿਰ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਭੀੜ ਭੜੱਕੇ ਵਾਲੀਆਂ ਜਿਹੜੀਆਂ ਥਾਵਾਂ ਨੇ ਉੱਥੇ ਨਾ ਜਾਓ, ਖਾਸ ਕਰ ਦੁਪਹਿਰ ਦੇ ਸਮੇਂ,
1: ਬਿਲਕੁਲ।
0: ਕਿਉਂਕਿ 12 ਵਜੇ ਤੋਂ ਸ਼ਾਮ 4 ਵਜੇ ਤੱਕ ਸੂਰਜ ਸਭ ਤੋਂ ਜ਼ਿਆਦਾ ਤੇਜ਼ ਹੁੰਦਾ ਹੈ। ਜੇਕਰ ਇਸ ਸਮੇਂ ਦੌਰਾਨ ਤੁਹਾਨੂੰ ਜਾਣਾ ਵੀ ਪੈ ਰਿਹਾ ਹੈ ਤਾਂ ਕੋਸ਼ਿਸ਼ ਕਰੋ ਕਿ ਅਜਿਹੇ ਰਸਤੇ ਚੁਣੋ ਜਿੱਥੇ ਭੀੜ ਘੱਟ ਹੋਵੇ
1: ਜੀ
0: ਤੇ ਰਸਤਾ ਵੀ ਛਾਂਦਾਰ ਹੋਵੇ,
1: ਜੀ
0: ਹੈ ਨਾ। ਤੇ ਆਪਣੇ ਖਾਣ ਪੀਣ ਦੀਆਂ ਆਦਤਾਂ 'ਚ ਬਦਲਾਅ ਕਰੋ। ਹੁਣ
1: ਬਿਲਕੁਲ
0: ਇਹ ਚੀਜ਼ ਮਤਲਬ ਕਹਿਣੀ ਬਹੁਤ ਔਖੀ ਹੈ ਪਰ ਕਰਨੀ ਬਹੁਤ ਔਖੀ ਹੈ, ਕਿਉਂਕਿ ਹੈ ਨਾ ਪੂਰਾ ਦੁਪਹਿਰ ਤਾਂ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਨਹੀਂ ਖਾਧੀਆਂ ਜਾਂਦੀਆਂ ਹੁਣ ਕੋਈ ਚੀਜ਼ਾਂ ਇਹੋ ਜਿਹੀਆਂ, ਪਰ ਜਦੋਂ
1: ਜੀ
0: ਸ਼ਾਮ ਹੋ ਜਾਂਦੀ ਹੈ, ਮੌਸਮ ਠੰਡਾ ਹੋ ਜਾਂਦਾ ਨਾ,
1: ਫਿਰ
0: ਫਿਰ
1: ਹੁੰਦਾ ਨਹੀਂ
0: ਬਈ
1: ਕੁਛ ਖਾਈਏ
0: ਕੁਛ ਖਾ ਲਈਏ, ਕੁਛ ਮਤਲਬ ਕੋਈ ਬਾਹਰ ਦੀ ਚੀਜ਼ ਹੈ ਨਾ,
1: ਜੀ
0: ਤੇ ਉਹ ਜਿਹੜੀਆਂ ਚੀਜ਼ ਆਪਣੀ ਖਾਣ ਪੀਣ ਦੀਆਂ ਆਦਤਾਂ ਨੇ ਉਹਨਾਂ ਨੂੰ ਵੀ ਸੁਧਾਰਨਾ ਜ਼ਰੂਰੀ ਹੈਗਾ।
1: ਬਿਲਕੁਲ।
0: ਅਸੀਂ ਜੰਕ ਫੂਡ ਖਾਣ ਦੀ ਬਜਾਏ ਫਰੂਟਸ ਵੱਲ ਆਪਣਾ ਧਿਆਨ ਜ਼ਿਆਦਾ ਦਈਏ।
1: ਜੀ
0: ਹੁਣ ਕਿੰਨੇ ਵਧੀਆ ਵਧੀਆ ਫਰੂਟ ਨੇ ਗਰਮੀ ਦੇ, ਤਰਬੂਜ ਹੋ ਗਿਆ, ਖੀਰਾ ਹੋ ਗਿਆ, ਸੰਤਰੇ ਹੋ ਗਏ।
1: ਬਿਲਕੁਲ। ਮੈਨੂੰ ਲੱਗਦਾ ਹੁੰਦਾ ਤੁਸੀਂ ਨਾ ਜਿਵੇਂ ਆਪਾਂ ਦੱਸ ਰਹੇ ਹਾਂ ਵਾਰ ਵਾਰ ਵੀ ਆਪਾਂ ਸਬਜ਼ੀਆਂ ਜਾਂ ਫਰੂਟਸ ਖਾ ਸਕਦੇ ਹਾਂ, ਤਾਂ ਗਰਮੀ ਤੋਂ ਬਚਾਅ ਇਹ ਵੀ ਹੋ ਸਕਦਾ ਕਿ ਤੁਸੀਂ ਘਰੇ ਹੀ ਉਹ ਚੀਜ਼ਾਂ ਬੀਜ ਲਵੋ। ਇੱਕ ਤਾਂ ਤੁਹਾਡੇ ਘਰੇ ਗ੍ਰੀਨਰੀ ਹੋ ਸਕਦੀ ਹੋ ਜਾਂਦੀ ਹੈ ਨਾ, ਦੂਜਾ ਚੀਜ਼ਾਂ ਘਰ ਦੀਆਂ ਹੁੰਦੀਆਂ ਨੇ, ਬਿਨਾਂ ਰੇਹ ਸਪਰੇਅ ਤੋਂ ਹੁੰਦੀਆਂ ਨੇ, ਸਾਫ਼ ਸੁਥਰੀਆਂ ਹੁੰਦੀਆਂ, ਔਰਗੈਨਿਕ ਕਹਿੰਦੇ ਜਿਹਨੂੰ ਆਪਾਂ। ਦੂਜੀ ਗੱਲ ਇਹ ਹੈ ਕਿ ਉਹ ਜਿਹੜੀ ਹਵਾ ਹੁੰਦੀ ਹੈ ਨਾ, ਜਿਹੜੀ ਇੱਕ ਫਰੂਟ ਦੀ ਖੁਸ਼ਬੂ ਹੁੰਦੀ ਹੈ ਸਵੇਰੇ ਉੱਠ ਕੇ ਜਾਂ ਕਿਸੇ ਫਲਾਰ ਦੀ ਖੁਸ਼ਬੂ ਹੁੰਦੀ ਹੈ, ਉਹ ਮਤਲਬ ਇੰਨੀ ਜ਼ਿਆਦਾ ਅਦਭੁਤ ਹੁੰਦੀ ਹੈ, ਇੰਨੀ ਵਧੀਆ ਹੁੰਦੀ ਹੈ ਨਾ, ਮਤਲਬ ਜੀ ਕਰਦਾ ਉਹਦੇ ਕੋਲ ਬੈਠੇ ਰਹੋ।
0: ਹਾਂ, ਪਤਾ ਇੱਕ ਤਾਂ ਨਾ ਸੁਬਹਾ ਸੁਬਹਾ ਦਾ ਮੌਸਮ ਹੀ ਇਦਾਂ ਦਾ
1: ਹਾਂ
0: ਹੁੰਦਾ ਹੈ,
1: ਬਿਲਕੁਲ।
0: ਹੁਣ ਜਦੋਂ ਸਵੇਰੇ 5:30 ਵਜੇ ਡਿਊਟੀ ਤੇ ਆਈਦਾ ਹੈ ਨਾ, ਉਹ ਠੰਡੀ ਠੰਡੀ ਹਵਾ ਹੁੰਦੀ ਹੈ, ਮੌਸਮ
1: ਤੇ ਐਵੇਂ ਲੱਗਦਾ ਹੁੰਦਾ
0: ਸੁਹਾਵਣਾ।
1: ਨਾ ਵੀ ਇਹ ਜਿਹੜਾ ਇਹ ਵਕਤ ਹੈ ਆਪਾਂ ਮਿਸ ਕਰੀ ਜਾਂਦੇ, ਆਪਾਂ ਕੁਛ ਦੇਖ ਹੀ ਨਹੀਂ ਰਹੇ ਦੁਨੀਆ ਤੇ, ਉਸ ਦਿਨ ਮਤਲਬ ਉਹ ਦਿਨ ਜਿਹੜਾ ਹੁੰਦਾ ਜਦੋਂ ਆਪਾਂ ਜਲਦੀ ਉੱਠਦੇ ਹਾਂ, ਮਤਲਬ ਆਪਾਂ ਜਦੋਂ ਡਿਊਟੀ 'ਤੇ ਆਉਣਾ ਹੁੰਦਾ ਤਕਰੀਬਨ 4 ਜਾਂ 3:30 4 ਵਜੇ ਉੱਠਦੇ ਹਾਂ ਨਾ, ਤੇ ਉੱਠ ਕੇ ਜਦੋਂ ਬਾਹਰ ਜਾਂਦੇ ਹਾਂ ਐਂ ਲੱਗਦਾ ਹੁੰਦਾ ਵੀ ਇਹ ਵੀ ਹੈ ਕੁਛ।
0: ਹਾਂ, ਤੁਸੀਂ ਇਹ ਦੇਖੋ ਕਿ ਵੈਸੇ ਵੀ ਇੱਕ ਕਹਾਵਤ ਹੈ ਕਿ ਅਗਰ ਤੁਸੀਂ ਅੰਮ੍ਰਿਤ ਵੇਲੇ ਉੱਠ ਜਾਂਦੇ ਹੋ ਨਾ, ਤਾਂ ਤੁਸੀਂ ਵੈਸੇ ਹੀ ਦੁਨੀਆ ਦੀ ਅੱਧੀ ਆਬਾਦੀ ਤੋਂ ਅੱਗੇ ਚੱਲ ਰਹੇ ਹੁੰਦੇ ਹੋ,
1: ਜੀ
0: ਹੈ ਨਾ। ਤੇ ਪਰ ਨਹੀਂ, ਆਲਸੀ ਲੋਕ ਹੁੰਦੇ ਨੇ ਕਈ ਮੇਰੇ ਵਰਗੇ, ਜਿਹੜੇ ਜਿਨ੍ਹਾਂ ਨੇ ਉੱਠਣਾ ਹੀ 8-9 ਵਜੇ ਹੈ
1: ਬਿਲਕੁਲ। ਮਤਲਬ
0: ਹੈ ਨਾ।
1: ਜਦੋਂ ਆਪਾਂ ਜਲਦੀ ਉੱਠਦੇ ਨਾ, ਆਪਾਂ ਨੂੰ ਐਂ ਲੱਗੀ ਜਾਂਦਾ ਹੁੰਦਾ ਹਲੇ 5 ਹੀ ਵਜੇ ਹੈ, ਹਲੇ 10 ਹੀ ਵਜੇ ਹੈ।
0: ਹਾਂ,
1: ਅੱਛਾ, ਜਦੋਂ ਆਪਾਂ 10 ਵਜੇ ਉੱਠਦੇ ਆਪਾਂ ਨੂੰ ਐਂ ਲੱਗਦਾ 12 ਵੱਜ ਵੀ ਗਏ, ਉਹ ਚੀਜ਼ ਹੁੰਦੀ ਹੈ
0: ਬਿਲਕੁਲ। ਸੋ ਆਪਣੀਆਂ ਜਿਹੜੀਆਂ ਅਸੀਂ ਰੋਜ਼ਾਨਾ ਦੀਆਂ ਆਦਤਾਂ ਨੇ, ਜਿਹੜੀਆਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਮੇਰੀ ਇਹ ਆਦਤ ਮਾੜੀ ਹੈ, ਪਰ ਅਸੀਂ ਉਹ ਆਦਤ ਛੱਡਣੀ
1: ਛੱਡਣੀ
0: ਨਹੀਂ,
1: ਨਹੀਂ ਬਿਲਕੁਲ।
0: ਪਰ ਨਹੀਂ ਛੱਡਣੀ ਜ਼ਰੂਰੀ ਹੈ, ਅਗਰ ਤੁਹਾਨੂੰ ਲੱਗਦਾ ਕਿ ਉਸ ਆਦਤ ਕਰਕੇ ਤੁਹਾਨੂੰ ਨੁਕਸਾਨ ਹੋ ਰਿਹਾ, ਤੁਹਾਡੀ ਸਿਹਤ ਨੂੰ ਨੁਕਸਾਨ ਹੋ ਰਿਹਾ, ਤਾਂ ਉਹ ਆਦਤ ਛੱਡ ਦੇਣੀ। ਤੇ ਇਸ ਤੋਂ ਇਲਾਵਾ ਇੱਕ ਹੋਰ ਗੱਲ ਮੈਂ ਕਹਿਣੀ ਆ ਅੱਖ ਦੇ ਵਿੱਚ ਕਿ ਹੁਣ ਧੁੱਪਾਂ ਦੇਖੋ ਤੁਸੀਂ ਲਾਓ ਕਿ ਸਵੇਰੇ 8 ਵਜੇ ਧੁੱਪ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਤੇ ਕਈਆਂ ਦੇ ਲੋਕਾਂ ਦੇ ਘਰਾਂ ਦੇ ਵਿਹੜੇ ਇਦਾਂ ਦੇ ਹੁੰਦੇ ਨੇ ਕਿ
1: ਖੁੱਲੇ
0: ਸਿੱਧੀ
1: ਹੁੰਦੇ ਨੇ
0: ਧੁੱਪ ਘਰ
1: ਜੀ,
0: ਅੰਦਰ ਆਉਂਦੀ ਹੈ ਹਨਾ ਕਮਰਿਆਂ ਦੇ ਵਿੱਚ, ਹਾਲਾਂਕਿ ਇਹ ਧੁੱਪ ਨਾ ਤੁਹਾਨੂੰ ਸਰਦੀਆਂ ਦੇ ਵਿੱਚ ਕਦੇ ਨਹੀਂ
1: ਕਦੇ
0: ਆਊਗੀ
1: ਨਹੀਂ ਆਉਂਦੀ
0: ਘਰਾਂ ਦੇ ਵਿੱਚ, ਹਨਾ
1: ਜੀ.
0: ਕਦੇ ਵੀ ਨਹੀਂ ਆਊਗੀ, ਪਰ ਗਰਮੀਆਂ ਦੇ ਵਿੱਚ ਸਿੱਧੀ ਕਮਰਿਆਂ ਦੇ ਵਿੱਚ ਤਿੱਖੀ ਧੁੱਪ ਪੈਂਦੀ ਹੈ
1: ਜੀ
0: ਤੇ ਅਗਰ ਤੁਹਾਡੇ ਘਰ ਦਾ ਮਤਲਬ ਸਟਰਕਚਰ ਇਦਾਂ ਦਾ ਹੈਗਾ ਕਿ ਸਿੱਧੀ ਧੁੱਪ ਘਰ ਦੇ ਵਿੱਚ ਆ ਰਹੀ ਹੈ ਤਾਂ ਦੁਪਹਿਰ ਦੇ ਸਮੇਂ ਉਸ ਧੁੱਪ ਨੂੰ ਰੋਕਣ ਲਈ ਤੁਸੀਂ ਖਿੜਕੀਆਂ ਪਰਦੇ ਬੰਦ ਕਰ ਸਕਦੇ ਹੋ ਸ਼ਾਮ
1: ਜੀ.
0: ਨੂੰ। ਹਾਲਾਂਕਿ ਸੁਬਾ ਸੁਬਾ ਦੀ ਜਿਹੜੀ ਧੁੱਪ ਹੈ ਨਾ ਚੜ੍ਹਦੀ ਚੜ੍ਹਦੀ ਧੁੱਪ ਉਹ ਜ਼ਰੂਰੀ ਹੁੰਦੀ ਹੈ
1: ਬਿਲਕੁਲ
0: ਆਪਣੇ ਸਰੀਰ ਦੇ ਲਈ
1: ਜੀ.
0: ਕਿ ਤੁਸੀਂ ਉਹ ਲੈ ਲੈਂਦੇ ਹੋ, ਬਾਕੀ ਜਿਹੜੀ ਬਾਅਦ ਦੀ ਧੁੱਪ ਹੈ ਨਾ ਦੁਪਹਿਰ ਦੀ ਉਹ ਤੋਂ ਤਾਂ ਬਚ ਕੇ ਜਿੰਨਾ ਰਿਹਾ ਜਾਵੇ ਉਨਾ
1: ਜੀ.
0: ਚੰਗਾ ਹੈ।
1: ਜਾਂ ਇਹ ਵੀ ਹੋ ਸਕਦਾ ਜਿਵੇਂ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਹਰੇ ਰੰਗ ਦੀ ਚਾਦਰਾਂ ਮਿਲਦੀਆਂ ਨੇ, ਹਨਾ
0: ਹਾਂ
1: ਉਹ ਮਤਲਬ ਬਹੁਤ ਠੰਡਕ ਫੀਲ ਕਰਾਉਂਦੀਆਂ ਨੇ ਵੀ ਤੁਸੀਂ ਉਹ ਵੀ ਆਪਣੇ ਵਿਹੜੇ 'ਚ ਲਾ ਸਕਦੇ ਹੋ ਵੀ ਜਿਹੜੀ ਧੁੱਪ ਆ ਤੁਹਾਡੀ ਰੁਕ ਸਕੇ.
0: ਬਿਲਕੁਲ, ਬਹੁਤ ਸਾਰੇ ਮਤਲਬ ਮੈਨੂੰ ਲੱਗਦਾ ਕਿ ਲੋਕ ਸਮਝਦਾਰ ਹੀ ਨੇ, ਇਹੋ ਜਿਹੀਆਂ ਚੀਜ਼ਾਂ ਤੋਂ ਪਹਿਲਾਂ ਹੀ ਉਹ ਕਹਿੰਦੇ ਆ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖ ਦਿੰਦੇ ਨੇ।
1: ਬਿਲਕੁਲ
0: ਹੁਣ ਤਾਂ ਜਿਵੇਂ ਉਹ ਕਹਿੰਦੇ ਨੇ ਕਿ ਪਾਣੀ ਦੀਆਂ ਟੰਕੀਆਂ ਦੇ ਵੀ ਕਵਰ ਆਉਣ ਲੱਗ ਪਏ ਆ,
1: ਹਾਂ
0: ਹੈਨਾ,
1: ਬਿਲਕੁਲ ਜੀ.
0: ਇਨਸੂਲੇਟਿਡ, ਕਿ ਉਹ ਪਾਣੀ ਨੂੰ ਤੱਪਣ ਹੀ ਨਹੀਂ ਦਿੰਦੇ। ਸੋ ਬੜਾ ਮਤਲਬ ਕਿ ਜਿੱਥੇ ਟੈਕਨੋਲੋਜੀ ਇੱਕ ਪਾਸੇ ਨੁਕਸਾਨ ਕਰਦੀ ਹੈ, ਦੂਜੇ ਪਾਸੇ ਟੈਕਨੋਲੋਜੀ ਦੇ ਫਾਇਦੇ ਵੀ ਬਹੁਤ ਨੇ।
1: ਬਿਲਕੁਲ।

0: ਜੀ ਭੈਣੋ, ਇਸੇ ਗੀਤ ਦੇ ਨਾਲ ਹੀ ਅੱਜ ਦਾ ਨਾਰੀ ਲੋਕ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿੰਨੀਆਂ ਵੀ ਗੱਲਾਂ ਸਾਂਝੀਆਂ ਕੀਤੀਆਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੰਮ
1: ਜੀ
0: ਆਉਣਗੀਆਂ, ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸ਼ਾਇਦ ਉਹਨਾਂ ਗੱਲਾਂ 'ਤੇ ਅਮਲ ਵੀ ਜ਼ਰੂਰ ਕਰੋਗੇ।
1: ਬਿਲਕੁਲ
0: ਅਤੇ ਹੁਣ ਇਸ ਦੇ ਨਾਲ ਹੀ ਅੱਜ ਦਾ ਨਾਰੀ ਲੋਕ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਮੋਨਿਕਾ ਨੂੰ
1: ਅਤੇ ਮੈਨੂੰ ਕਮਲਪ੍ਰੀਤ ਕੌਰ ਨੂੰ
0: ਦਿਓ ਇਜਾਜ਼ਤ।

ਵਜੇ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਜਿਸ ਦੇ ਵਿੱਚ ਅੱਜ ਦਾ ਸਾਡਾ ਵਿਸ਼ਾ ਹੈ ਆਪਣਾ ਮਾਰੂ ਛਾਵੇ ਸੁੱਟੂ। ਤਿੰਨ ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ, ਅਤੇ 5 ਵਜੇ ਤੁਸੀਂ ਸੁਣੋਗੇ ਨਿਊਜ਼ ਹੈੱਡਲਾਈਨ। ਪੰਜ ਵੱਜ ਕੇ 2 ਮਿੰਟ 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ, ਅਤੇ 5:30 ਵਜੇ ਪੇਸ਼ ਕੀਤਾ ਜਾਵੇਗਾ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਕਿਸਾਨਵਾਣੀ ਪ੍ਰੋਗਰਾਮ ਦਾ ਵਿਸ਼ਾ ਹੈ ਖੇਤੀ ਕਰਜ਼ੇ ਕਿਵੇਂ ਘਟਾਈਏ, ਜਿਸ ਦੇ ਵਿੱਚ ਧਰਮਿੰਦਰ ਸੰਧੂ ਹੋਰੀ ਗੱਲਬਾਤ ਕਰਨਗੇ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨਾਲ। ਛੇ ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 6:05 'ਤੇ ਇੱਕ ਵਾਰ ਫਿਰ ਤੋਂ ਸਾਡੇ ਕੇਂਦਰ ਤੋਂ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ ਦੱਸਿਆ ਜਾਵੇਗਾ। 6:30 ਵਜੇ ਪੇਸ਼ ਕੀਤਾ ਜਾਵੇਗਾ ਨੌਜਵਾਨਾਂ ਦਾ ਵਿਸ਼ੇਸ਼ ਪ੍ਰੋਗਰਾਮ ਵਿਬਕਿਓਰ, ਅਤੇ 7 ਵਜੇ ਲੈ ਕੇ ਹਾਜ਼ਰ ਹੋਵਾਂਗੇ ਨਿਊਜ਼ ਹੈੱਡਲਾਈਨ। 7:02 'ਤੇ ਲੈ ਕੇ ਹਾਜ਼ਰ ਹੋਵਾਂਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ, ਜਿਸ ਨੂੰ ਤੁਸੀਂ ਸਰਵਣ ਕਰੋਗੇ। ਇਸ ਦੇ ਨਾਲ ਹੀ 7:30 ਵਜੇ ਪੇਸ਼ ਕੀਤੀਆਂ ਜਾਣਗੀਆਂ ਪੰਜਾਬੀ ਵਿੱਚ ਖਬਰਾਂ, ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਹੋਣਗੀਆਂ। ਸੱਤ ਵੱਜ ਕੇ 40 ਮਿੰਟ 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ 8:15 ਵਜੇ ਪ੍ਰੋਗਰਾਮ ਅੰਬਰ। ਰਾਤ 9:15 ਵਜੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਜੋ ਕਿ ਸਾਡੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। ਰਾਤ 9:00 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕਰਾਂਗੇ ਪ੍ਰੋਗਰਾਮ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ, ਜੋ ਕਿ ਸਾਡੇ ਦਿੱਲੀ ਕੇਂਦਰ ਤੋਂ ਰਿਲੇਅ ਕੀਤਾ ਜਾਏਗਾ। ਦਸ ਵਜੇ ਤੁਸੀਂ ਸੁਣੋਗੇ ਨਿਊਜ਼ ਹੈੱਡਲਾਈਨ, ਅਤੇ 10:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਪੰਜਾਬੀ ਤੜਕਾ, ਅਤੇ 10:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਰਜਨੀਗੰਧਾ। 11:00 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ ਇਸ ਵੇਲੇ ਦੁਪਹਿਰ ਦੇ 1:04 ਹੋ ਰਹੇ ਨੇ। ਹੁਣ ਵੇਲਾ ਹੁੰਦਾ ਪ੍ਰੋਗਰਾਮ ਨਗਮੇ ਦਾ। ਸੋ ਅੱਜ ਦਾ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਖੱਤਾਂ ਦੇ ਆਧਾਰ 'ਤੇ ਅਸੀਂ ਤੁਹਾਨੂੰ ਤੁਹਾਡੇ ਪਸੰਦੀਦਾ ਗੀਤ ਸੁਣਾਵਾਂਗੇ। ਸਾਨੂੰ ਪਹਿਲਾ ਖੱਤ ਮਿਲਿਆ ਦੌਲਤ ਬਾਗ ਮੁਰਾਦਾਬਾਦ ਤੋਂ ਜ਼ਾਫਰ ਹੁਸੈਨ, ਨਾਇਮਾ, ਕਾਸਿਮ, ਨਦੀਮ ਅਤੇ ਜੁਨੀਦ ਹੋਰਾਂ ਦਾ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਖੱਤ ਭੇਜਣ ਵਾਲੇ ਨੇ ਵਿਨੋਦ, VP, ਰੰਜੂ, ਅਸ਼ੋਕ, ਸੁਸ਼ੀਲ, BK, ਕਲੇਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਰਾਮਾ, ਕੁੰਡਲ, ਹਰੀਸ਼, ਸਤੀਸ਼ ਅਤੇ ਰਕੇਸ਼ ਹੋਰੀ। ਪ੍ਰੋਗਰਾਮ ਦੇ ਲਈ ਅਗਲਾ ਖੱਤ ਸਾਨੂੰ ਭੇਜ ਰਹੇ ਨੇ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ, ਸੂਰਜ, ਜੋਤੀ, ਬਾਬੂ ਰਾਏਸ਼ ਠਾਕੁਰ ਹੋਰੀ। ਪ੍ਰੋਗਰਾਮ ਦੇ ਲਈ ਸਾਨੂੰ ਅਗਲਾ ਖੱਤ ਭੇਜਿਆ ਅਲਿਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਹੋਰਾਂ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਮੁਹੰਮਦ ਇਰਫਾਨ ਦਾ ਗਾਇਆ ਇਹ ਗੀਤ।

FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਝ ਲਓ ਇਸ ਵੇਲੇ ਦੁਪਹਿਰ ਦੇ 1:10 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਏ। ਦਿੱਲੀ 'ਚ ਪੈਟਰੋਲ ਦੀ ਕੀਮਤ ਹੁਣ 97.77 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 90.67 ਰੁਪਏ ਪ੍ਰਤੀ ਲੀਟਰ ਹੋ ਗਈ ਏ। ਮੁੰਬਈ 'ਚ ਪੈਟਰੋਲ ਹੁਣ 106.68 ਰੁਪਏ ਅਤੇ ਡੀਜ਼ਲ 59.14 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਕੋਲ

0: ਪ੍ਰੋਗਰਾਮ ਚੱਲ ਰਿਹਾ ਨਕਮੀ, ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਵਰਨੀ ਕੌਰ ਸੰਧੂ, ਪਵਨੀਤ ਕੌਰ ਸੰਧੂ। ਇਹਨਾਂ ਨੇ ਫਰਮਾਇਸ਼ ਭੇਜੀ ਹੈ ਪਿੰਡ ਤੇਜਾ ਮੋੜੀ ਅੰਬਾਲਾ ਤੋਂ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਗੁਰਸ਼ਬਦ ਦੇ ਵੱਲੋਂ। ਪ੍ਰੋਗਰਾਮ ਲਈ ਅਗਲੀ ਫਰਮਾਇਸ਼ ਭੇਜ ਰਹੇ ਨੇ ਫਿਰੋਜ਼ਪੁਰ ਤੋਂ ਬੇਲਾ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ, ਪਰ ਸੁਣਾਉਂਦੇ ਹਾਂ ਤੁਹਾਨੂੰ ਛੋਟਾ ਜਿਹਾ ਇੱਕ ਪ੍ਰੋਮੋ।
1: ਨਿਬੂ ਨੀ, ਵਿਆਹ 'ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
2: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ? ਨੀ ਚੰਗੀ ਨੀ ਲੱਗਦੀ।
1: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮੱਲ ਲੈਣੀ। ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵੈਰਿਆਂ ਤੋਂ।
2: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
1: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ। ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊਂ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਪੂਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
2: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।

ਪ੍ਰੋਗਰਾਮ ਨਗਮੇ ਦੇ ਵਿੱਚ ਅਗਲਾ ਖਤ ਸਾਨੂੰ ਭੇਜ ਰਹੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ ਜਾਂ ਤੇਗ ਵਿਰਕ ਮੀਕਾ ਵਿਰਕ ਹੋਰੀ, ਸਦੂਲ ਸ਼ਹਿਰ ਤੋਂ ਕੁਲਵੰਤ ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਅਤੇ ਕੁਲਵਿੰਦਰ ਹੋਰਾਂ ਨੇ ਸਾਨੂੰ ਖਤ ਭੇਜਿਆ। ਅਗਲਾ ਖਤ ਭੇਜਣ ਵਾਲੇ ਨੇ ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਅਤੇ ਮੋਹਿਤ ਹੋਰੀ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ। ਇਸ ਗੀਤ ਨੂੰ ਗਾਇਆ, ਇਸ ਗੀਤ ਨੂੰ ਅਸੀਂ ਫਿਲਮ 'ਚੋਂ ਲਿਆ, ਇੱਕ ਦੂਜੇ ਕੇ ਲੀਏ। ਸੁਣਦਿਆਂ ਪ੍ਰੋਗਰਾਮ ਦਾ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਨਗਮੇ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਦਾ ਆਖਰੀ ਗੀਤ ਸੁਣਵਾਉਂਦੇ ਹਾਂ। ਸੋ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਹਿਜ ਪ੍ਰੀਤ ਕੌਰ ਹੋਰਾਂ ਨੇ। ਇਸਦੇ ਨਾਲ ਹੀ ਅਗਲਾ ਖੱਤ ਸਾਨੂੰ ਮਿਲਿਆ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਅਤੇ ਮਹਾਰਾਜਾ ਹੁਣਾਂ ਦਾ। ਇਹਨਾਂ ਨੇ ਖੱਤ ਭੇਜਿਆ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਪ੍ਰੋਗਰਾਮ ਲਈ ਅਗਲਾ ਖੱਤ ਭੇਜਣ ਵਾਲੇ ਨੇ ਦੌਲਤਬਾਗ ਮੁਰਾਦਾਬਾਦ ਤੋਂ ਜ਼ਾਫਰ ਹੁਸੈਨ, ਨਾਇਮਾ ਕਾਸਿਮ ਅਲੀ, ਨਦੀਮ ਅਲੀ ਅਤੇ ਜੁਨੇਦ ਅਵਾਸੀ ਹੁਰੀ। ਅਗਲਾ ਖੱਤ ਸਾਨੂੰ ਭੇਜਣ ਵਾਲੇ ਨੇ ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ। ਇਸੇ ਗੀ ਪ੍ਰੋਗਰਾਮ ਲਈ ਸਾਨੂੰ ਅਗਲਾ ਖੱਤ ਮਿਲਿਆ ਜੀ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਆਸ਼ੀਸ਼, ਬੇਬੀ ਗਾਵਿਆ ਮਲਹੋਤਰਾ। ਅਗਲਾ ਖੱਤ ਸਾਨੂੰ ਭੇਜ ਰਹੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਹੋਰੀ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਖੱਤ ਭੇਜਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਮੈਸਗੇਟ ਨਾਭਾ ਤੋਂ ਖੱਤ ਭੇਜ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ। ਇਸ ਗੀਤ ਨੂੰ ਗਾਇਆ ਅਨੁਰਾਧਾ ਪੌੜਵਾਲ ਅਤੇ ਸੁਰੇਸ਼ ਵਟਕਰ ਹੋਰਾਂ ਨੇ।

ਐਫਐਮ ਐਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋਮਲਾ ਇਸ ਵੇਲੇ ਦੁਪਹਿਰ ਦੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ 1:50 ਦੇ ਵਿੱਚ ਉਰਦੂ ਦੇ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਤੇ ਦਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ

0: ਸਮੁਦਾਇ ਦਲ ਨਾਹਯਾਨ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਊਰਜਾ ਸਹਿਯੋਗ ਤੇ ਦਵੱਲੇ ਵਪਾਰ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਚਰਚਾ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਕਾਰਨ ਆਲਮੀ ਸਪਲਾਈ ਚ ਵਿਘਨ ਦੇ ਮੱਦੇਨਜ਼ਰ ਹੋ ਰਹੀ ਏ। ਦੋਵਾਂ ਧਿਰਾਂ ਵੱਲੋਂ ਤੇਲ ਭੰਡਾਰਾਂ ਤੇ ਗੈਸ ਸਪਲਾਈ ਪ੍ਰਬੰਧਾਂ ਤੇ ਚਰਚਾ ਕਰਨ ਦੀ ਉਮੀਦ ਏ। ਇਸ ਦੌਰੇ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਸਰਕਾਰ ਵਿਚ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਰਿਮ ਬਿਨ ਇਬਰਾਹਿਮ ਅਲ ਹਾਸ਼ਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਇਕ ਸਤਿਕਾਰਤ ਸ਼ਖਸੀਅਤ ਦਸਿਆ। ਉਨਾਂ ਕਿਹਾ ਕਿ ਇਹ ਦੌਰਾ ਇਸ ਸਾਲ ਕਈ ਉੱਚ ਪੱਧਰੀ ਮੀਟਿੰਗਾਂ ਤੋਂ ਬਾਅਦ ਹੋਇਆ। ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਜਨਵਰੀ ਚ ਭਾਰਤ ਦਾ ਦੌਰਾ ਕੀਤਾ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ ਐਨ ਟੀ ਏ ਨੇ ਐਲਾਨ ਕੀਤਾ ਕਿ ਨੀਟ ਯੂ ਜੀ 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ਼ ਐਨ ਟੀ ਏ ਦੇ ਅਧਿਕਾਰਤ ਚੈਨਲਾਂ ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹੈ ਕਿ ਵਿਦਿਆਰਥੀ ਸਰਕਾਰ ਦੀ ਪ੍ਰਮੁੱਖ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਵਿਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਐਨ ਟੀ ਏ ਨੇ 21 ਜੂਨ ਨੂੰ ਨੀਟ ਯੂ ਜੀ 2026 ਪ੍ਰੀਖਿਆ ਦੀ ਮੁੜ ਸਮਾਂ ਸਾਰਣੀ ਦਾ ਐਲਾਨ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਨਾਂ ਜਾਣਕਾਰੀ ਦਿੰਦਿਆਂ ਦਸਿਆ
1: ਪਰੀਕਸ਼ਾ ਮੈਂ ਥੋੜਾ ਹਮਕੋ ਜੋ ਉਨਕੀ ਫਾਰਮੈਲਿਟੀਜ਼ ਹੈ ਉਹ ਐਮ ਆਰ ਸ਼ੀਟ ਕੋ ਦਸਖਤ ਕਰਨਾ ਆਰੰਭ ਮੈਂ ਇੱਕ ਵਾਰ ਕਰਨਾ ਅੰਤ ਮੈਂ ਵੀ ਇੱਕ ਵਾਰ ਕਰਨਾ ਉਸਮੇ ਹਮਾਰੀ ਵਿਦਿਆਰਥੀ ਕੋਰ ਟਾਈਮ ਮੈਂ ਕਟੌਤੀ ਹੋਈ ਥੀ ਜੋ 2 ਸੇ 5 ਐਗਜਾਮਿਨੇਸ਼ਨ ਟਾਈਮ ਥਾ ਉਸਕੋ ਧਿਆਨ ਮੈਂ ਰੱਖਤਾ ਐਨ ਟੀ ਏ ਨੇ ਥੋੜੀ ਤੇ ਇੱਕ ਨਿਸ਼ਪਤੀ ਕਿਹਾ ਹੈ ਕਿ ਉਸਕੋ ਔਰ 15 ਮਿੰਟ ਬੜਾਏ 2 ਸੇ ਸ਼ੁਰੂ ਹੋਗਾ 5-15 ਤੱਕ ਇਹ ਪਰੀਕਸ਼ਾ ਕੀ ਸਮੇਂ ਬੜਾਇਆ ਜਾਏਗਾ ਐਡਮਿਟ ਕਾਰਡ ਇਸ ਵਾਰ ਕੇ ਐਡਮਿਟ ਕਾਰਡ 14 ਜੂਨ ਤੱਕ ਸਭੀ ਕੋ ਪਹੁੰਚ ਜਾਏਗਾ।
0: ਸਿੱਖਿਆ ਮੰਤਰੀ ਨੇ ਕਿਹਾ ਕਿ ਐਨ ਟੀ ਏ ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਅਨਿਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਾਰਨ ਆਪਣੇ ਅਧਿਕਾਰਾਂ ਤੋਂ ਵਾਂਝਾ ਰਹੇ।
1: सीबीआई तहत तक जाएगी कहां वो कमांड चेन पे ब्रीच हुई है राधाकृष्ण कमेटी को पूरा पालन करने के उपरांत भी कहां वो ब्रीच हुई है उस ब्रीच को मेरा पूरा विश्वास है सीबीआई के ऊपर सरकार की पूरा नेतृत्व सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है चिंता कर रहा है हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉਣ ਵਾਲੀ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੱਲ੍ਹ ਰਾਤ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਰਿਹਾਇਸ਼ ਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਨੀਟ ਪ੍ਰੀਖਿਆ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਦੇ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਉੱਚ ਸਿੱਖਿਆ ਸਕੱਤਰ, ਸਕੂਲ ਸਿੱਖਿਆ ਸਕੱਤਰ, ਰਾਸ਼ਟਰੀ ਪ੍ਰੀਖਿਆ ਏਜੰਸੀ ਦੇ ਡਾਇਰੈਕਟਰ ਜਨਰਲ, ਸੀਬੀਐਸਈ ਦੇ ਚੇਅਰਮੈਨ ਤੇ ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਪੰਜਾਬ ਚ ਏਅਰ ਇੰਡੀਆ ਦੀ ਪਹਿਲੀ ਉਡਾਨ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿਚ ਬਦਲਣ ਨਾਲ ਸੈਂਕੜੇ ਉਦਯੋਗਪਤੀ ਤੇ ਲੋਕ ਖੁਸ਼ ਨਜ਼ਰ ਆਏ। ਇਸ ਉਡਾਨ ਦੇ ਨਾਲ ਲੁਧਿਆਣਾ ਭਾਰਤ ਦੇ ਵਪਾਰਕ ਉਡਾਨ ਨਕਸ਼ੇ ਤੇ ਆ ਗਿਆ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਤੇ ਰਾਜਿੰਦਰ ਗੁਪਤਾ ਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਨ ਚ ਸਵਾਰ ਹੋਏ ਨੇ। ਇਸ ਕਾਰਜਸ਼ੀਲਤਾ ਨੂੰ ਸਥਾਨਕ ਉਦਯੋਗ ਤੇ ਆਰਥਿਕ ਵਿਕਾਸ ਲਈ ਇਕ ਵੱਡਾ ਉਤਸ਼ਾਹ ਵਾਲਾ ਕੰਮ ਦਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਿੱਲੀ ਰਾਹੀਂ ਬਰਤਾਨੀਆ ਤੇ ਰੋਮ, ਮਿਲਾਨ ਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋ ਸਕੇਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI-481 ਸਵੇਰੇ 5:55 ਤੇ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ AI-482 ਹਲਵਾਰਾ ਤੋਂ ਸਵੇਰੇ 7:55 ਤੇ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੁਨੀਆ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 97.77 ਰੁਪਏ ਫੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 90.67 ਰੁਪਏ ਫੀ ਲੀਟਰ ਹੋ ਗਈ ਹੈ। ਮੁੰਬਈ ਚ ਪੈਟਰੋਲ ਹੁਣ 106.68 ਰੁਪਏ ਤੇ ਡੀਜ਼ਲ 93.14 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਇੰਦਰਪ੍ਰਸਥ ਗੈਸ ਲਿਮਟਿਡ ਨੇ ਅੱਜ CNG ਦੀਆਂ ਕੀਮਤਾਂ ਵਿਚ 2 ਰੁਪਏ ਦਾ ਵਾਧਾ ਕੀਤਾ। ਇਸ ਨਾਲ ਦਿੱਲੀ ਚ 1 ਕਿਲੋਗ੍ਰਾਮ CNG ਦੀ ਕੀਮਤ 79.09 ਰੁਪਏ, ਗਾਜ਼ੀਆਬਾਦ ਤੇ ਨੋਇਡਾ ਚ 87.70 ਰੁਪਏ ਤੇ ਗੁਰੂਗ੍ਰਾਮ ਚ 84.12 ਰੁਪਏ ਹੋ ਗਈ ਹੈ। ਇਸ ਦੌਰਾਨ ਸਰਕਾਰ ਨੇ ਅਗਾਉਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਿਤ

0: ਕੀਤੀ ਹੈ। ਇਹ ਯੋਜਨਾ ਗਹਿਣਿਆਂ ਦੇ ਬਰਾਮਦਕਾਰਾਂ ਨੂੰ ਜ਼ੀਰੋ ਡਿਊਟੀ ਉਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਇਜਾਜ਼ਤ ਦਿੰਦੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਇਕ ਜਨਤਕ ਨੋਟਿਸ ਵਿਚ ਕਿਹੈ ਕਿ ਬਰਾਮਦਕਾਰ ਇਸ ਯੋਜਨਾ ਤਹਿਤ ਇਕ ਸਮੇਂ ਚ ਵੱਧ ਤੋਂ ਵੱਧ 100 ਕਿਲੋਗ੍ਰਾਮ ਸੋਨਾ ਬਿਨਾਂ ਕਿਸੇ ਡਿਊਟੀ ਤੇ ਦਰਾਮਦ ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨਾਕਾਰਾਂ ਲਈ ਉਨ੍ਹਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਲਾਜ਼ਮੀ ਕੀਤੈ। ਇਹ ਵੀ ਕਿਹਾ ਗਿਐ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਲਈ ਯੋਗ ਹੋਣ ਵਾਸਤੇ ਇਕ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਵੇਗੀ। ਪਾਰਦਰਸ਼ਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ ਇਕ ਮਹੀਨਾਵਾਰ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਪਹਿਲਾਂ ਇਸ ਯੋਜਨਾ ਦੇ ਤਹਿਤ ਸੋਨੇ ਦੀ ਦਰਾਮਦ ਤੇ ਕੋਈ ਹੱਦ ਨਹੀਂ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਅੱਜ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਰਾਜਧਾਨੀ ਵਿਚ ਈਂਧਨ ਦੀ ਖਪਤ ਘਟਾਉਣ ਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 35 ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਇਹ ਬੱਸਾਂ ਸੁਰੱਖਿਆ, GPS ਆਧਾਰਿਤ ਟਰੈਕਿੰਗ ਤੇ CCTV ਪ੍ਰਣਾਲੀਆਂ ਨਾਲ ਲੈਸ ਨੇ। ਇਹ ਕੇਂਦਰੀ ਸਕੱਤਰੇਤ ਤੇ ਸੇਵਾ ਤੀਰਥ ਮੈਟਰੋ ਸਟੇਸ਼ਨਾਂ ਤੇ ਸੈਂਟਰਲ ਵਿਸਟਾ ਖੇਤਰ ਚ ਮੁੱਖ ਸਰਕਾਰੀ ਅਦਾਰਿਆਂ ਵਿਚਕਾਰ ਸਹਿਜ ਤੇ ਵਾਤਾਵਰਨ ਅਨੁਕੂਲ ਆਖਰੀ ਮੀਲ ਸੰਪਰਕ ਪ੍ਰਦਾਨ ਕਰਨਗੀਆਂ। ਵਿਦੇਸ਼ ਮੰਤਰੀ ਡਾ. ਐਚ. ਜੈਸ਼ੰਕਰ ਨੇ ਕਿਹੈ ਕਿ ਭਾਰਤ ਇਕ ਪ੍ਰਭਾਵਸ਼ਾਲੀ ਬਹੁਪੱਖੀ ਪ੍ਰਣਾਲੀ ਦੇ ਟੀਚੇ ਵੱਲ ਵਧਣ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਨਵੀਂ ਦਿੱਲੀ ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੂਜੇ ਦਿਨ ਅੱਜ ਇਕ ਸੈਸ਼ਨ ਚ ਬੋਲਦਿਆਂ ਡਾ. ਜੈਸ਼ੰਕਰ ਨੇ ਕਿਹਾ ਕਿ ਇਹ ਚਰਚਾਵਾਂ ਉਸ ਮਹੱਤਵ ਨੂੰ ਉਜਾਗਰ ਕਰਦੀਆਂ ਨੇ ਜੋ ਸਾਰੇ ਨੇਤਾ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਚ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿੰਦੇ ਨੇ। ਉਨ੍ਹਾਂ ਕਿਹਾ
1: There is a growing expectation, particularly from emerging markets and developing countries, that BRICS will play a constructive and stabilizing role. In this background, our discussions are an opportunity to reflect on global and regional developments and to consider practical ways to strengthen our cooperation.
0: ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਵਿਸਥਾਰ ਨੇ। ਸੈਂਟਰ ਫਾਰ ਏਅਰਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼ ਅਤੇ ਇੰਡੀਅਨ ਮਿਲਟਰੀ ਰਿਵਿਊ ਵੱਲੋਂ ਆਯੋਜਿਤ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦੇ ਇਕ ਸਾਂਝੇ ਸੈਮੀਨਾਰ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਕਾਰਜਾਂ ਦੌਰਾਨ ਮਨੁੱਖੀ ਜੀਵਨ ਲਈ ਜੋਖਮ ਨੂੰ ਘਟਾਉਂਦੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੱਲ੍ਹ ਬੀਜਿੰਗ 'ਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ ਤੇ ਜ਼ੋਰ ਦਿੱਤੈ। ਇਹ ਸ਼ੀ ਟਰੰਪ ਦੀ ਆਪਣੇ ਦੂਜੇ ਕਾਰਜਕਾਲ ਵਿਚ ਚੀਨ ਦੀ ਪਹਿਲੀ ਯਾਤਰਾ ਸੀ। IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਅਤੇ ਦਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ NEET UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਅਤੇ IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
2: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वज़ीर-ए-आज़म नरेंद्र मोदी और UAE के सदर शेख मोहम्मद बिन जायद अल नहयान ने अबूजबी में तवानाई से मुतालिक तआवुन और दोतरफा तिजारत पर बातचीत की। दोनों रहनुमाओं ने दिफा, पेट्रोलियम और सरमायाकारी के मैदानों में एक दूसरे के साथ मुफाहमतनामे किए। नई दिल्ली में ब्रिक्स वज़राए खारजा की 2026 की मीटिंग का आज दूसरा दिन है। वजीर खारजा डॉ. एस. जयशंकर ने इस्लाहशुदा और मौसर कसीर मुल्की निज़ाम के मकसद को आगे बढ़ाने में भारत के अज़्म को दोहराया है। NTA NEET UG 2026 का दोबारा इम्तिहान 21 जून को कराएगी। तालीम के वजीर धर्मेंद्र प्रधान ने इम्तिहान के अमल में इंसाफ और शफाफियत की यकीन दहानी कराई है। BJP MLA रतेंद्र बासु को मगरबी बंगाल कानून साज असेंबली का नया स्पीकर

ਪ੍ਰੋਗਰਾਮ ਚੱਲ ਰਿਹਾ ਹੈ ਫੌਜੀ ਵੀਰਾਂ ਦਾ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼, ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਵਾਉਂਦੇ ਹਾਂ, ਅਤੇ ਇਸ ਗੀਤ ਨੂੰ ਗਾਇਨ ਕੀਤਾ ਹੈ ਸੂਰਜ ਜਗਨ ਅਤੇ ਦਿਵਿਆ ਕੁਮਾਰ ਹੋਰਾਂ ਨੇ, ਅਤੇ ਇਸ ਗੀਤ ਨੂੰ ਅਸੀਂ ਲਿਆ ਫਿਲਮ ਇਸ਼ਕਜ਼ਾਦੇ ਦੇ ਵਿੱਚੋਂ।

ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਲੈ ਕੇ ਹਾਜ਼ਰ ਹਾਂ। ਮੈਂ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਸਰੋਤਿਓ, ਅਸੀਂ ਤੁਹਾਡੇ ਵਿਚਾਰ ਜਿਹੜੇ ਹੈ ਉਹ ਸੁਣਦੇ ਹੁੰਦੇ ਹਾਂ ਅਤੇ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਏ ਆਪਣਾ ਮਾਰੂ ਛਾਵੇ ਸੁੱਟੂ। ਯਾਨੀ ਕਿ ਇਹ ਇੱਕ ਕਹਾਵਤ ਹੈ ਜੋ ਕਿ ਸਾਨੂੰ ਸਮਝਾਉਂਦੀ ਹੈ ਕਿ ਕਈ ਵਾਰ ਆਪਣੇ ਹੀ ਲੋਕ ਜਿਨ੍ਹਾਂ 'ਤੇ ਅਸੀਂ ਸਭ ਤੋਂ ਵੱਧ ਭਰੋਸਾ ਕਰਦੇ ਹਾਂ ਉਹੀ ਸਾਨੂੰ ਦੁੱਖ ਦਿੰਦੇ ਨੇ। ਜਾਂ ਇਹ ਕਹਿ ਲਓ ਕਿ ਜ਼ਿੰਦਗੀ ਵਿੱਚ ਬਾਹਰਲੇ ਲੋਕਾਂ ਤੋਂ ਘੱਟ ਪਰ ਆਪਣਿਆਂ ਦੇ ਬੋਲ ਅਤੇ ਵਤੀਰੇ ਜ਼ਿਆਦਾ ਚੋਟ ਮਾਰਦੇ ਨੇ ਜਾਂ ਸੱਟ ਮਾਰਦੇ ਨੇ। ਕਦੇ ਕਦੇ ਕੀ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਝਗੜੇ, ਜਾਇਦਾਦ ਦੀਆਂ ਲੜਾਈਆਂ, ਰਿਸ਼ਤਿਆਂ ਦੀ ਦੂਰੀ ਜਾਂ ਲਾਲਚ ਇੰਨਾ ਵੱਧ ਜਾਂਦਾ ਕਿ ਆਪਣੇ ਇੱਕ ਦੂਜੇ ਨੂੰ ਹੇਠਾਂ ਖਿੱਚਣ ਲੱਗ ਜਾਂਦੇ ਨੇ। ਪਰ ਇਸਦਾ ਅਸਲ ਮਤਲਬ ਇਹ ਨਹੀਂ ਕਿ ਹਰ ਰਿਸ਼ਤਾ ਮਾੜਾ ਹੁੰਦਾ। ਅੱਜ ਵੀ ਦੁਨੀਆ ਵਿੱਚ ਬਹੁਤ ਸਾਰੇ ਆਪਣੇ ਨੇ ਜੋ ਸਾਡੇ ਲਈ ਛਾਂ ਬਣ ਕੇ ਖੜ੍ਹੇ ਰਹਿੰਦੇ ਨੇ। ਸੋ ਅੱਜ ਇਹੀ ਵਿਸ਼ਾ ਸਾਡਾ ਕਿ ਆਪਣਾ ਮਾਰੂ ਛਾਵੇਂ ਸੁੱਟੂ। ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕਰਨੀ ਹੈ। ਇਸ ਦੇ ਨਾਲ ਹੀ ਅੱਜ ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਵੀ ਹੈ, ਮਤਲਬ ਕਿ ਪਰਿਵਾਰ ਦਾ ਦਿਨ ਵੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 2284-494-0175, ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਨਾਮ ਬਲਵੰਤ ਸਿੰਘ ਜੀ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਦਿਸ਼ਾ ਵਧੀਆ ਰੱਖਿਆ ਪਿਆ ਜੀ। ਵੈਸੇ ਇਹ ਗੱਲ ਹੈ ਵੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਵੀ ਆਪਣਿਆਂ ਤੋਂ ਬਚਣਾ ਚਾਹੀਦਾ। ਇਹ ਵਿੱਚ ਸਾਰੇ ਬੰਦੇ ਨਹੀਂ ਮਾੜੇ ਹੁੰਦੇ ਹੈਗੇ, ਪਰ ਹੁਣ ਇਹ ਸਿਆਣਿਆਂ ਦੀ ਕਹਾਵਤ ਵੀ ਆ ਵੀ ਜਿਵੇਂ ਭਾਈ ਭਰਾ ਤੇ ਲਾ ਲਓ ਵੀ ਕਹਿੰਦੇ ਨੇ ਵੀ ਭਾਈਆਂ ਜੜ ਪਿਆਰ ਨਹੀਂ ਜੇ ਵਿੱਚ ਖਾਰ ਨਾ ਹੋਵੇ।
0: ਜੀ,
1: ਇਹ ਗੱਲਾਂ ਸਹੀ ਨੇ ਜੀ, ਪਰ ਜੇ ਖਾਰ ਹੈ ਤਾਂ ਮਨ ਦੀ ਖਾਰ ਨਹੀਂ ਲੁੱਟ ਰਹਿੰਦੀ ਹੁੰਦੀ। ਵੈਸੇ ਪਰਿਵਾਰ ਦਾ ਜਿਹੜਾ ਸੋਥਾ ਭਾਈਆਂ ਵਰਗਾ ਇਹ ਜ਼ਿੰਦਗੀ 'ਚ ਨਹੀਂ ਕਿਸੇ ਦੇ ਮਿਲ ਸਕਦਾ ਜੀ ਕਿਤੋਂ ਬੰਦੇ ਨੂੰ।
0: ਬਿਲਕੁਲ।
1: ਜੇ ਹਾਂ, ਜੇ ਬੰਦੇ ਦੀ ਨੀਤ ਸਾਫ਼ ਹੈ ਜੀ, ਚਲੋ ਕਿਸਮਤ ਆ ਜੀ, ਆਪੋ ਆਪਦਾ ਹਰੇਕ ਨੇ ਮੁਕੱਦਰ ਖਾਣਾ, ਚਾਹੇ ਉਹ ਭਰਾ ਹੈ ਚਾਹੇ ਕੋਈ ਭੈਣ ਹੈ ਕੋਈ ਵੀ ਹੈ, ਪਰ ਕਿਸੇ ਨੂੰ ਦੇਖ ਕੇ ਆਪਣੇ ਪਰਿਵਾਰ ਦੇ ਵਿੱਚ ਨਹੀਂ ਫੁੱਟ ਪਾਉਣੀ ਚਾਹੀਦੀ ਕਿਸੇ ਦੀਆਂ ਗੱਲਾਂ ਸੁਣ ਕੇ। ਉਹ
0: ਬਿਲਕੁਲ ਜੀ, ਬਿਲਕੁਲ।
1: ਹਾਂ, ਕਿਸੇ ਦੇ ਚੱਲਣਾ ਨਹੀਂ ਚਾਹੀਦਾ ਜੀ ਕਿਸੇ।
0: ਬਿਲਕੁਲ, ਜਿੰਨਾ ਤੁਸੀਂ ਆਪਣੇ ਪਰਿਵਾਰ 'ਚ ਵਿਸ਼ਵਾਸ ਰੱਖੋਗੇ, ਆਪਣੇ ਪਰਿਵਾਰ ਦੀ ਗੱਲ ਸੁਣੋਗੇ, ਉਨੀਆਂ ਚੀਜ਼ਾਂ ਸੋਹਣੀਆਂ ਹੁੰਦੀਆਂ ਨੇ।
1: ਹਾਂ ਜੀ, ਹਾਂ ਜੀ, ਹਾਂ, ਇਹ ਤਾਂ ਹੈ ਜੀ ਗੱਲ, ਆਪਾਂ ਕਿਸੇ ਦੇ ਸੁਣ ਕੇ ਆਪਣੇ ਘਰੇ ਕਲੇਸ਼ ਨਾ ਪਾਵੋ।
0: ਜੀ ਬਿਲਕੁਲ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ,
0: ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ
1: ਮੈਂ ਬਿੰਦਰ ਸਿੰਘ ਬਕਾਲੇ ਤੋਂ ਬੋਲਦਾ ਮੈਡਮ ਜੀ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ ਮੈਡਮ ਜੀ, ਬਹੁਤ ਵਧਾਈ ਦੇ ਪਾਤਰ ਹੋ ਜੀ। ਤੁਹਾਨੂੰ ਪਰਿਵਾਰ ਸਾਰਾ ਬਹੁਤ ਮਿਹਨਤ ਕਰਦਾ ਜੀ।
0: ਜੀ
1: ਹਾਂ, ਦੇਖੋ ਜੀ, ਐਵੇਂ ਜਿਵੇਂ ਪਿਆਰ ਹੁੰਦਾ ਨਾ, ਜਦੋਂ ਆਪਣਾ ਤਾਂ ਆਪਣਾ ਹੁੰਦਾ ਆ, ਪਰ ਆਪਣੇ ਵਿੱਚ ਵੀ ਕਦੇ ਖਾਰ ਨਾ ਪਾਉਣੀ।
0: ਬਿਲਕੁਲ ਜੀ, ਬਿਲਕੁਲ
1: ਹਾਂ ਜੀ, ਆਪਣੇ ਨਾਲੋਂ ਦੂਜਾ ਬੰਦਾ ਨੂੰ ਵੀ ਆਪਾਂ ਕੀ ਕਹਿੰਦੇ ਬਗਾਨੇ ਨੂੰ ਬਣਾਉਂਦੇ ਆ, ਆਪਣਾ ਬਾਤਾ ਜ਼ਰੂਰ
0: ਜੀ,
1: ਬਣਾਉਣਾ ਸਿੱਖੋ, ਪਿਆਰ ਹੋਣਾ ਜੀ ਆਪਣੇ ਦਿਲ ਵਿੱਚ ਅੰਦਰ।
0: ਬਿਲਕੁਲ ਜੀ,
1: ਦੇਖੋ ਮੈਡਮ ਜੀ, ਪਿਆਰ ਨਾਲ ਹੀ ਆ ਸਾਰਾ ਕੁਛ। ਬੰਦੇ ਦਾ ਜਾਨਵਰਾਂ ਨੂੰ ਆਪਣੀ ਬਣਾ ਲਿਆ, ਬੱਚਾ ਕੀ ਹੁੰਦਾ ਬਾਤਾ ਜੀ ਦੇ ਨਾਲ।
0: ਜੀ
1: ਦੇਖੋ ਜੀ, ਪਿਆਰ ਵਿੱਚ ਸਾਰਾ ਕੁਛ ਆ। ਜਦ ਆਪਾਂ ਨਾ ਕਿਸੇ ਨੂੰ ਬੁਲਾਉਂਦੇ ਆ, ਉਹ ਵੀ ਸਮਝਦਾ ਵੀ ਇਹ ਬਣਾਇਆ। ਦੇਖੋ
0: ਬਿਲਕੁਲ
1: ਪਿਆਰ ਚੀਜ਼ ਨਾਲ ਪਾਉਣਾ, ਪਿਆਰ ਪਾਉਣਾ ਜਿੰਦਾ ਨਾਲ ਕੁਛ ਨਹੀਂ ਜਾਂਦਾ ਜੀ, ਪਿਆਰ
0: ਜੀ
1: ਬੰਦੇ ਦਾ ਜਾਣਾ
0: ਬਿਲਕੁਲ ਜੀ, ਤੁਸੀਂ ਜੀ ਕਿਸੇ ਨਾਲ ਪਿਆਰ ਨਾਲ ਰਹੋਗੇ ਤਾਂ ਮਤਲਬ ਜ਼ਿੰਦਗੀ ਜਿਹੜੀ ਹੈ ਤੁਹਾਡੀ ਸਹੀ ਨਿਕਲਦੀ ਹੈ, ਟਾਈਮ ਕੱਟ ਜਾਂਦਾ ਹੈ ਜੀ। ਅਤੇ ਜੇ ਤੁਸੀਂ ਉਹੀ
1: ਦੇਖੋ
0: ਵੈਰ ਈਰਖਾ ਰੱਖਦੇ ਹੋ, ਨਾ ਤਾਂ ਤੁਹਾਡਾ ਸਮਾਂ ਲੰਘਦਾ, ਨਾ ਹੀ ਤੁਹਾਡੇ ਕੁਛ
1: ਹਾਂਜੀ,
0: ਵਧੀਆ ਹੁੰਦਾ ਹੈਗਾ, ਫਿਰ ਤੁਹਾਡੇ ਦਿਮਾਗ 'ਤੇ ਬੋਝ ਪਿਆ ਰਹਿੰਦਾ ਹੈ।
1: ਬੰਦੇ ਬਹੁਤੇ ਬੰਦੇ ਨੇ ਨਾ ਆਪਣੇ ਆਪ ਤੇ ਟੈਨਸ਼ਨ ਆ ਪਾ ਰਹੀਆਂ ਨੇ, ਕਿਸੇ ਨੂੰ ਉੱਠਾ ਦੇਖ ਕੇ ਉੱਤੇ ਸੜੀ ਜਾ ਰਹੀ, ਉਹਦਾ ਕੋਈ ਫਾਇਦਾ ਨਹੀਂ ਜੀ,
0: ਜੀ
1: ਉਹਦਾ ਨਹੀਂ ਰੁਕਦਾ, ਆਪਣਾ ਜ਼ਿਆਦਾ ਵਿਗੜਦਾ ਮੈਡਮ ਜੀ।
0: ਬਿਲਕੁਲ ਜੀ, ਬਿਲਕੁਲ
1: ਪਿਆਰ ਨਾਲ ਰਹਿਣਾ ਚਾਹੀਦਾ ਜੀ। ਯਾਰ ਹੁਣ ਤਾਂ ਜ਼ਿੰਦਗੀ ਜਿਵੇਂ ਤੁਰੀ ਆ ਮੈਡਮ ਜੀ, ਇਹ ਨਹੀਂ ਪਤਾ ਇੱਥੇ ਜਿਵੇਂ ਸਾਰੇ ਬਜ਼ੁਰਗ ਕਹਿੰਦੇ ਨੇ, ਇੱਕ ਪੈਰ ਪਤਲਾ ਦੂਏ ਦੀ ਆਸ ਵੀ ਪਤਾ ਨਹੀਂ ਕਦੋਂ ਦੇ ਕੇ ਸਵਾਸ ਲੰਘਦੀ।
0: ਜੀ, ਧੰਨਵਾਦ ਜੀ
1: ਹਾਂਜੀ,
0: ਕਾਲ ਕਰਨ ਲਈ ਜੀ,
1: ਸਤਿ ਸ਼੍ਰੀ ਅਕਾਲ
0: ਸਤਿ
1: ਮੈਡਮ
0: ਸ਼੍ਰੀ
1: ਜੀ, ਬਹੁਤ
0: ਅਕਾਲ ਜੀ।
1: ਧੰਨਵਾਦ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਆਪਣਾ ਨਾਮ ਦੱਸ ਦਿਓ।
1: ਨਾਮ ਚਤਰਨਾਥ, ਪਿੰਡ ਰਾਮਗੜ੍ਹ, ਬਕਾਲਾ ਰੋਡ
0: ਜੀ। ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਅੱਜ ਦਾ ਵਿਸ਼ਾ ਤਾਂ ਬਸ ਠੀਕ ਹੈ ਜੀ, ਵਧੀਆ ਕਿਵੇਂ ਤੁਹਾਨੂੰ
0: ਜੀ।
1: ਪਰ ਬੰਦੇ ਨੂੰ ਬੰਦਾ ਚਾਹੁੰਦਾ ਨਹੀਂ ਹੈਗਾ
0: ਜੀ।
1: ਹੁਣ ਪਹਿਲਾਂ ਪਿਛਲੇ ਜਵਾਨੀ ਚ ਦੇਖਿਆ ਜਾਵੇ, ਸਾਡਾ ਜਵਾਨੀ ਤਾਂ
0: ਜੀ
1: ਇੱਕ ਦੂਏ ਨੂੰ ਲਿਆ ਕੇ ਆਪਣੇ ਕੋਲ ਰੱਖਦੇ ਹੁੰਦੇ ਸੀ ਵੀ ਸਾਡੇ ਕੋਲ, ਅਸੀਂ ਘੱਟਾਂ ਤੂੰ ਆ ਜਾਵੇ ਬੈਠ
0: ਜੀ,
1: ਸਾਡੇ ਕੋਲ ਰਹਿ।
0: ਬਿਲਕੁਲ ਜੀ,
1: ਸਾਡੇ ਪਿੰਡ ਚ ਰਾਮਗੜ੍ਹ ਗੜ ਚ ਵੀ 5-6 ਪਿੰਡਾਂ ਤੋਂ ਲੈ ਕੇ ਆਏ ਹੋਏ ਨੇ ਬੰਦੇ ਸਾਡੇ ਆਪਣੀ ਬਰਾਦਰੀ ਦੇ,
0: ਜੀ
1: ਉਹਨਾਂ ਨੂੰ ਦਸਾਉਣ ਵਾਸਤੇ ਵੀ ਉਰੇ ਰਹੋ, ਘੱਟਾਂ ਤੁਸੀਂ ਗੈਲ ਰਹੋ, ਉਰੇ ਜਗ੍ਹਾ ਦਿੰਦੇ, ਸਭ ਕੁਛ ਦਿੰਦੇ। ਕਿਹੜਾ ਹੁਣ ਚਾਹੁੰਦਾ, ਹੁਣ ਤਾਂ ਇੱਕ ਢਿੱਡ ਦੇ ਜੰਮੇ ਹੋਏ ਨੇ।
0: ਬਿਲਕੁਲ ਜੀ,
1: ਜਵਾਨੀ ਦਾ ਫਰਕ ਪੈ ਗਿਆ ਜੀ।
0: ਬਿਲਕੁਲ ਜੀ, ਫਰਕ ਪਿਆ ਹੀ ਹੈ ਜੀ, ਸਮੇਂ ਨਾਲ ਬਹੁਤ ਜ਼ਿਆਦਾ ਹੀ ਫਰਕ ਪਿਆ ਜੀ।
1: ਹਾਂ ਜੀ, ਮੋਬਾਈਲ ਨੇ ਜਮਾ ਹੀ ਫਰਕ ਪਾਤਾ ਜੀ
0: ਜੀ।
1: ਹਰ ਟਾਈਮ ਬੱਚੇ ਛੋਟੇ ਤੋਂ ਲੈ ਕੇ ਬੜੇ ਤੱਕ ਕੋਈ ਟ੍ਰੈਫਿਕ ਨਹੀਂ ਦੇਖਦਾ, ਕੋਈ ਕੁਛ ਨਹੀਂ ਦੇਖਦਾ, ਬਸ ਮੋਬਾਈਲ ਨੂੰ ਦੇਖਦੇ ਨੇ
0: ਜੀ। ਧੰਨਵਾਦ ਜੀ।
1: ਮੋਬਾਈਲ ਨੂੰ ਉਹ ਕਰਨਾ ਚਾਹੀਦਾ, ਕੰਟਰੋਲ ਕਰਨਾ ਚਾਹੀਦਾ, ਸਰਕਾਰ ਨੂੰ ਕਰਨਾ ਚਾਹੀਦਾ। ਜਿਹੜੇ ਐਕਸੀਡੈਂਟ ਹੁੰਦੇ ਨੇ ਇਹ ਇਹਨਾਂ ਕਰਕੇ ਹੀ ਹੁੰਦੇ
0: ਜੀ। ਬਿਲਕੁਲ ਜੀ, ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਆਪਣਾ ਮਾਰੂ ਛਾਵੇਂ ਸੁੱਟੂ। ਸੋ ਇਸ ਵਿਸ਼ੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਕਾਲ ਕਰਨ ਲਈ ਸਾਡਾ ਨੰਬਰ ਹੈ ਜੀ 0175-280-495।

ਸਰੋਤਿਓ, ਸੋ ਸਾਡਾ ਅੱਜ ਦਾ ਵਿਸ਼ਾ ਹੈ ਆਪਣਾ ਮਾਰੂ ਛਾਵੇਂ ਸੁੱਟੂ। ਇਹ ਗੱਲ ਸੱਚ ਹੈ ਕਿ ਨਹੁੰ ਕਦੇ ਵੀ ਮਾਸ ਤੋਂ ਵੱਖ ਨਹੀਂ ਹੁੰਦੇ। ਜਿਹੜੇ ਆਪਣੇ ਹੁੰਦੇ ਨੇ ਉਹ ਆਪਣੇ ਹੀ ਹੁੰਦੇ ਨੇ, ਜਿੰਨਾ ਮਰਜ਼ੀ ਕੋਈ ਵੀ ਕਿਸੇ ਦਾ ਕਰ ਨਹੀਂ ਸਕਦਾ ਹੁੰਦਾ। ਜਿਵੇਂ ਆਪਾਂ ਗੱਲ ਕਰੀਏ ਮਾਂ ਪਿਓ ਦੀ, ਤਾਂ ਜਿੰਨੇ ਮਾਂ ਪਿਓ ਆਪਣੇ ਬੱਚੇ ਦਾ ਕਰਦੇ ਨੇ ਉਹਨਾਂ ਕੋਈ ਵੀ ਨਹੀਂ ਕਰ ਸਕਦਾ। ਮਾਂ ਪਿਓ ਹੀ ਇੱਕ ਸਹੀ ਰਾਹ 'ਤੇ ਲੈ ਕੇ ਜਾਂਦੇ ਨੇ। ਸੋ ਅੱਜ ਦਾ ਸਾਡਾ ਵਿਸ਼ਾ ਹੀ ਹੈ ਆਪਣਾ ਮਾਰੂ ਛਾਵੇਂ ਸੁੱਟੂ। ਸੋ ਇਸ ਵਿਸ਼ੇ 'ਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹੋ। ਬਾਕੀ ਗੱਲ ਰਹੀ ਆਪਣਿਆਂ ਦੀ, ਸੋ ਜੋ ਆਪਣੇ ਕਰ ਸਕਦੇ ਨੇ ਉਹ ਕੋਈ ਵੀ ਨਹੀਂ ਕਰ ਸਕਦਾ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਸਤਿ
1: ਸਤਿ
0: ਸ਼੍ਰੀ
1: ਸ਼੍ਰੀ
0: ਅਕਾਲ
1: ਅਕਾਲ
0: ਜੀ।
1: ਭੈਣ ਜੀ, ਸਤਿ ਸ਼੍ਰੀ ਅਕਾਲ।
0: ਨਾਮ ਦੱਸ ਦਿਓ ਜੀ ਆਪਣਾ।
1: ਤੇਜਾ ਸਿੰਘ, ਪਿੰਡ ਸਵਾਈ ਸਿੰਘ, ਜ਼ਿਲ੍ਹਾ ਪਟਿਆਲਾ ਜੀ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਹਾਂਜੀ, ਇਹ ਜਿਹੜਾ ਆਪਣੇ ਭਰਾ ਹੁੰਦੇ ਆ ਜੀ, ਜੇ ਤਾਂ ਪਿਆਰ ਹੋਵੇ ਤਾਂ ਇਹਨਾਂ ਵਰਗੀ ਕੋਈ ਰੀਸ ਕਿਸੇ ਦੀ ਨਹੀਂ ਜੀ।
0: ਬਿਲਕੁਲ ਜੀ
1: ਹਾਂ, ਜਦ ਜੇ ਕੋਈ ਫਰਕ ਆ ਜੇ ਜੀ, ਫਿਰ ਇਹਦਾ ਵਰਗਾ ਵੈਰ ਵੀ ਕੋਈ ਨਹੀਂ ਜੀ।
0: ਜੀ
1: ਹਾਂਜੀ ਹਾਂ, ਇਸ ਜ਼ਮਾਨੇ ਦੇ ਵਿੱਚ ਵੈਸੇ ਹੁਣ ਜਿਹੜੇ ਆਪਣੇ ਸਗੇ ਉਹਨਾਂ ਦਾ ਕੁਛ ਵਿਰੋਧ ਜ਼ਿਆਦਾ ਹੋ ਗਿਆ ਜੀ।
0: ਪਰ ਜੀ, ਬਿਲਕੁਲ ਗੱਲ ਤੁਹਾਡੀ ਕਿਤੇ ਨਾ ਕਿਤੇ ਸਹੀ ਵੀ ਹੈ, ਪਰ ਗੱਲ ਉਹੀ ਆ, ਜੇ ਆਪਾਂ ਜਿੰਨਾ ਮਰਜ਼ੀ ਆਪਣੇ ਭੈਣ ਭਰਾਵਾਂ ਨਾਲ ਲੜ ਲਈਏ, ਪਰ ਦੁੱਖ ਵੇਲੇ ਭੈਣ ਭਰਾ ਹੀ ਤੁਹਾਡੀਆਂ ਬਾਹਾਂ ਬਣ ਕੇ ਖੜਦੇ ਆ ਬਰਾਬਰ, ਤੁਹਾਡੇ ਮੋਢੇ ਬਣ
1: ਹਾਂ
0: ਕੇ।
1: ਜੀ, ਔਖੇ ਸਮੇਂ ਵਿੱਚ ਤਾਂ ਭਰਾ ਇਹ ਕੰਮ ਆਉਂਦੇ ਆ ਜੀ।
0: ਜੀ
1: ਹਾਂ
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਠੀਕ ਹੈ ਜੀ, ਸਤਿ

ਸਰੋਤੇ ਉਹ ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ। ਸੋ ਅੱਜ ਦਾ ਆਪਣਾ ਵਿਸ਼ਾ ਹੈ ਆਪਣਾ ਮਾਰੂ ਛਾਵੇਂ ਸੁੱਟੂ। ਗੱਲ ਬਿਲਕੁਲ ਸਹੀ ਹੈ ਕਿ ਜਿਹੜੇ ਆਪਣੇ ਹੀ ਹੁੰਦੇ ਨੇ ਉਹ ਹਮੇਸ਼ਾ ਹੀ ਤੁਹਾਡਾ ਸਹਾਰਾ ਬਣਦੇ ਨੇ, ਤੁਹਾਡੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਤੁਹਾਡੇ ਬਰਾਬਰ ਖੜ੍ਹਦੇ ਨੇ। ਚਾਹੇ ਤੁਸੀਂ ਭੈਣ ਭਰਾ ਹੋ ਜਾਂ ਕੋਈ ਵੀ ਰਿਸ਼ਤਾ ਹੈਗਾ, ਉਹਦੇ ਵਿੱਚ ਲੜਾਈ ਝਗੜੇ ਨੋਕ ਝੋਕ ਹਰ ਰਿਸ਼ਤੇ 'ਚ ਹੁੰਦੀ ਹੈ, ਪਰ ਇੱਕ ਵਕਤ 'ਤੇ ਆ ਕੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਆਪਣੇ ਹੀ ਤੁਹਾਡਾ ਸਾਥ ਦਿੰਦੇ ਨੇ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂ ਜੀ,
0: ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਜੀ ਆਪਣਾ।
1: ਮੇਰਾ ਨਾਮ ਕਸ਼ਵੀਰ ਸਿੰਘ ਕਾਲਾ ਜੀ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਮੈਂ ਇਹ ਕਹਿਣਾ ਚਾਹੁੰਦਾ, ਹਮਕੋ ਤੇ ਆਪਣੋ ਮੈਂ ਵਾਰਾ ਕਹਿ ਰਹਾ ਹੂੰ, ਮੈਂ ਕਹਾਂ ਰਾਮ ਥਰਾ
0: ਜੀ,
1: ਮੇਰੀ ਕਿਸ਼ਤੀ ਵਹਾਂ ਡੂਬੀ ਜਹਾਂ ਪਾਣੀ ਕਮ ਥਰਾ
0: ਜੀ।
1: ਮੇਰਾ ਜਨਵਰੀ ਦੇ ਮਹੀਨੇ ਵਿੱਚ ਮੇਰਾ ਐਕਸੀਡੈਂਟ ਹੋਇਆ, ਮੇਰਾ ਸਕਾ ਲੜਕਾ ਨਹੀਂ
0: ਜੀ।
1: ਫਿਰ ਆਪਣੇ ਆਪਾਂ ਕੀ ਕਰਨਾ, ਭਿਸ਼ਣ ਨੂੰ ਮਾਰਿਆ, ਰਾਵਣ ਨੂੰ ਮਾਰਿਆ, ਭਿਸ਼ਣ ਨੇ ਇਹ ਤਾਂ ਆਪਣਾ ਹੀ ਮਾਰਦੇ ਨੇ, ਜਦੋਂ ਮਾਰਦੇ ਪਗਾਨਿਆਂ ਨਾਲ ਤਾਂ ਆਪਾਂ ਡਾਂਸ ਸੋਟੇ ਨਾਲ ਵੀ ਸਹਿਲਾਂ ਕਰ ਲਾਂਗੇ
0: ਜੀ।
1: ਹਾਂ, ਆਪਣਾ ਕੋਈ ਨੀ, ਮੇਰਾ ਸਕਾ ਭਰਾ ਕੋਈ ਨੀ, ਮੇਰਾ ਪਤਾ ਕਰਨਾ ਆ।
0: ਠੀਕ ਹੈ ਜੀ,
1: ਹਾਂ,
0: ਧੰਨਵਾਦ ਜੀ ਕਾਲ ਕਰਨ ਲਈ। ਸ੍ਰੋਤਿਓ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ। ਸੋ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਆਪਣਾ ਮਾਰੂ ਸਾਰੇ ਛੁੱਟੂ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜਿਹੜੇ ਨੇ ਸਾਂਝੇ ਕਰ ਸਕਦੇ ਹੋ।

ਪ੍ਰੋਗਰਾਮ ਚੱਲ ਰਿਹਾ ਤੋ ਤੇਰੀਆਂ ਤੋਂ ਮੇਰੀਆਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਨੂੰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸਾਡਾ ਨੰਬਰ ਹੈ 82 484 94 ਅਤੇ 0175 ਪਟਿਆਲੇ ਦਾ ਏਰੀਆ ਕੋਡ ਹੈ। ਸੋ ਅੱਜ ਦਾ ਸਾਡਾ ਵਿਸ਼ਾ ਹੈ ਆਪਣਾ ਮਾਰੂ ਛਾਵੇਂ ਸੁੱਟੂ। ਸੋ ਇਸ ਬਾਰੇ ਮੈਨੂੰ 4 ਕੁ 17 ਯਾਦ ਆ ਰਹੀਆਂ ਨੇ। ਉਹ ਕਹਿੰਦੇ ਨੇ ਕਿ ਮੇਰਾ ਪੰਜਾਬ, ਮੇਰਾ ਪਰਿਵਾਰ, ਮੇਰੀ ਸ਼ਾਨ, ਇਸ ਦਾ ਵੱਸਦਾ ਪਿਆਰ ਮਹਾਨ, ਮਾਂ ਦੀ ਮਮਤਾ ਛਾਂ ਵਰਗੀ ਅਤੇ ਪਿਓ ਦੀ ਹਿੰਮਤ ਡਾਲ ਵਰਗੀ, ਭੈਣ ਭਰਾ ਨੇ ਹਾਸੇ ਲਿਆਏ, ਘਰ ਅੰਦਰ ਖੁਸ਼ੀਆਂ ਵਸਾਏ, ਦੁੱਖ ਵੇਖੇ ਸਭ ਦੇ ਨਾਲ, ਸੁੱਖ ਵੇਲੇ ਮਿਲ ਹੱਸ ਪੈਂਦੇ, ਰੱਬ ਤੋਂ ਵੱਡਾ ਲੱਗੇ ਘਰ ਬਾਰ, ਜਿੱਥੇ ਮਿਲਦਾ ਸੱਚਾ ਪਿਆਰ, ਮੇਰਾ ਪਰਿਵਾਰ ਮੇਰੀ ਤਾਕਤ, ਇਹੀ ਮੇਰੀ ਸਭ ਤੋਂ ਵੱਡੀ ਦੌਲਤ। ਸੋ ਸਰੋਤਿਓ, ਬਿਲਕੁਲ ਗੱਲ ਸਹੀ ਹੈ ਕਿ ਜਿੱਥੇ ਤੁਹਾਡਾ ਪਰਿਵਾਰ, ਤੁਹਾਡੇ ਆਪਣੇ ਤੁਹਾਡੇ ਨਾਲ ਖੜ੍ਹ ਜਾਂਦੇ ਨੇ, ਉੱਥੇ ਕੋਈ ਨਹੀਂ ਖੜ੍ਹ ਸਕਦਾ। ਇੱਕ ਵਕਤ ਆਉਂਦਾ ਜਦੋਂ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਅਜਿਹੀ ਦੁੱਖ ਜਾਂ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਕਿ ਉਹ ਟੁੱਟ ਜਾਂਦਾ, ਪਰ ਉੱਥੇ ਤੁਹਾਨੂੰ ਕੋਈ ਵੀ ਬਗਾਨਾ ਜਿਹੜਾ ਹੈ ਤੁਹਾਡਾ ਕਿਤੇ ਵੀ ਸਾਥ ਨਹੀਂ ਦਿੰਦਾ। ਹਾਂ ਠੀਕ ਹੈ, ਕਈ ਵਾਰ ਹੁੰਦਾ ਹੈ ਕਿ ਤੁਹਾਡੇ ਬਗਾਨੇ ਵੀ ਆਪਣਿਆਂ ਵਾਂਗੂ ਸਾਥ ਦੇਣ ਲੱਗ ਜਾਂਦੇ ਨੇ, ਪਰ ਗੱਲ ਉਹੀ ਹੈ ਕਿ ਜਿਹੜੇ ਤੁਹਾਡੇ ਆਪਣੇ ਹੁੰਦੇ ਨੇ, ਤੁਹਾਡੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਤੁਹਾਡੇ ਨਾਲ ਹਮੇਸ਼ਾ ਖੜ੍ਹੇ ਰਹਿੰਦੇ ਨੇ।

ਪ੍ਰੋਗਰਾਮ ਚੱਲ ਰਿਹਾ ਸੀ ਦੋ ਤੇਰੀਆਂ ਦੋ ਮੇਰੀਆਂ, ਇਸ ਦੇ ਨਾਲ ਇਸ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਹੁਣ ਖਤਮ ਹੁੰਦਾ ਹੈ। ਸੋ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਆਗਿਆ। ਸਰੋਤਿਓ, ਜਿਨ੍ਹਾਂ ਕਾਲਰਸ ਦੀ ਅਸੀਂ ਕਾਲ ਨਹੀਂ ਲੈ ਸਕੀ, ਉਹ ਸਾਨੂੰ ਕੱਲ੍ਹ ਨੂੰ ਫਿਰ ਤੋਂ ਇਸੇ ਵਕਤ ਯਾਨੀ ਕਿ 2:30 ਵਜੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਵਿੱਚ ਕਾਲ ਕਰ ਸਕਦੇ ਨੇ ਅਤੇ ਇੱਕ ਨਵੇਂ ਵਿਸ਼ੇ 'ਤੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਮੈਨੂੰ ਦਿਓ ਆਗਿਆ, ਧੰਨਵਾਦ।

FM band 100.2 MHz ਤੇ live streaming ਜ਼ਰੀਏ news on AIR app ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲੇ ਕੇਂਦਰ ਤੋਂ ਬੋਲ ਰਹੇ ਹਾਂ। ਸਮਲਾਓ ਇਸ ਵੇਲੇ 3 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਕਿ ਕੌਮੀ ਸੇਵਾ ਵਿਵਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਸ਼ਾਮ ਦੇ 5:20 ਹੋਏ ਨੇ। ਵੇਲਾ ਹੋ ਰਿਹਾ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਤੇ ਦੁਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾੜਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤੀ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਹੀ ਵਿਸਥਾਰ ਨੇ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਸਰਕਾਰ ਨੇ ਅਗਾਉਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਿਤ ਕੀਤੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਪੰਜਾਬੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਕੈਂਪਸ ਚ ਮਰਦਮਸ਼ੁਮਾਰੀ 2027 ਦੇ ਕਾਰਜਾਂ ਤੇ ਸਵੈ ਗਣਨਾ ਮੁਹਿੰਮ ਦਾ ਰਸਮੀ ਤੌਰ ਤੇ ਉਦਘਾਟਨ ਹੋਇਆ। ਤੇ IPL ਕ੍ਰਿਕਟ ਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ। ਲਖਨਊ ਵਿਚ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਨਿਊਜ਼ ਹੈਡਲਾਈਨਸ 100.2 ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਹਾਜ਼ਰ ਹਾਂ ਮੈਂ ਸੀਮਾ ਸ਼ਰਮਾ ਤੇ ਮੇਰੇ ਨਾਲ ਨੇ
1: ਕਮਲਪ੍ਰੀਤ ਕੌਰ
0: ਜੀ। ਕਮਲ ਅਤੇ ਮੈਂ ਦੋਵੇਂ ਗੱਲਾਂ ਚੋਂ ਗੱਲ ਪ੍ਰੋਗਰਾਮ ਲੈ ਕੇ ਸਰੋਤਿਆਂ ਦੇ ਰੂਬਰੂ ਹਾਂ। ਤੇ ਕਮਲ ਕੀ ਹਾਲ ਚਾਲ ਹੈ?
1: ਵਧੀਆ ਮੈਮ, ਤੁਸੀਂ ਦੱਸੋ।
0: ਦੇਖੋ ਗਰਮੀ ਵੱਧ ਰਹੀ ਹੈ ਦਿਨੋ ਦਿਨ
1: ਜੀ,
0: ਤੇ ਜਿਹੜੀ ਲੋ ਹੈ ਜਿਹਨੂੰ ਅਸੀਂ ਲੂ ਕਹਿ ਦਿੰਦੇ ਹਾਂ ਬਹੁਤ ਜ਼ਿਆਦਾ ਤਪਸ਼ ਹੈ ਹਜੇ ਵੀ।
1: ਬਿਲਕੁਲ,
0: ਸ਼ਾਮ ਹੋਣ ਤੇ ਸੂਰਜ ਢਲਣ ਤੋਂ ਬਾਅਦ ਵੀ ਜਿਹੜੀ ਤਪਸ਼ ਹੈ ਉਹ ਉਸੇ ਤਰ੍ਹਾਂ ਹੀ ਕਾਇਮ ਰਹਿੰਦੀ ਹੈ ਕਾਫੀ ਸਮੇਂ ਤੱਕ। ਰਾਤ ਨੂੰ ਵੀ ਹਵਾ ਠੰਡੀ ਨਹੀਂ ਲੱਗਦੀ।
1: ਬਿਲਕੁਲ,
0: ਤੇ ਇਹ ਸਿਲਸਿਲਾ ਜਿਹੜਾ ਹੈਗਾ ਹਜੇ ਤਾਂ ਸ਼ੁਰੂਆਤ ਹੈ, ਤੇ ਗਰਮੀ ਦੀ ਸ਼ੁਰੂਆਤ ਚ ਹੀ ਇੰਨੀ ਗਰਮੀ ਹੈ ਤਾਂ ਅੱਗੇ ਜਾ ਕੇ ਜਿਹੜਾ ਹੈਗਾ ਤਾਪਮਾਨ

0: ਹੋਰ ਵਧੇਗਾ।
1: ਬਿਲਕੁਲ, ਤੇ ਮਤਲਬ ਕੱਲ ਰਾਤ ਦੀ ਜੇ ਆਪਾਂ ਗੱਲ ਕਰੀਏ, ਇੱਕ ਮਤਲਬ ਹਨੇਰੀ ਚੱਲ ਰਹੀ ਸੀ, ਹਵਾ ਸੀ, ਹਨਾ, ਤਾਂ ਐਵੇਂ ਲੱਗ ਰਿਹਾ ਸੁਬਾਹ ਬਹੁਤ ਵਧੀਆ ਠੰਡਾ ਮੌਸਮ ਹੋਏਗਾ, ਪਰ ਜਦੋਂ ਆਪਾਂ ਸਵੇਰੇ ਉੱਠ ਕੇ 7-8 ਵਜੇ ਦੇਖਿਆ ਤਾਂ ਉਦਾਂ ਦੀ ਹੀ ਕੈਰੀ ਧੁੱਪ ਸੀ,
0: ਖਲੇਰਾ ਸੀਗਾ।
1: ਹਾਂ, ਮਤਲਬ ਹਰ ਜਗ੍ਹਾ ਮਿੱਟੀ ਮਿੱਟੀ ਖਲੇਰਾ, ਹਨਾ, ਤੇ ਮਤਲਬ ਧੁੱਪ ਓਨੀ ਹੀ ਜ਼ਿਆਦਾ,
0: ਓਨੀ ਤਿੱਖੀ ਤੋਂ
1: ਤਿੱਖੀ, ਬਿਲਕੁਲ। ਤੇ ਉਹ ਆਪਣੇ ਆਪ ਨੂੰ ਸਾੜ ਰਹੀ ਸੀ, ਲੱਗ ਰਿਹਾ ਸੀ ਵੀ ਸਾੜ ਰਹੀ ਹੈ, ਮਤਲਬ ਜਿੱਦਾਂ ਆਪਾਂ ਹੱਥ ਸੇਕਦੇ ਹੁੰਦੇ ਹਾਂ ਹਨਾ, ਅੱਗ ਅੱਗੇ ਓਨਾ ਸੇਕ ਸੀ ਜੀ। ਉਹ ਗਰਮੀ ਵਧਦੀ ਵਧਦੀ ਵਧ ਰਹੀ ਹੈ ਦਿਨ ਪ੍ਰਤੀ ਦਿਨ
0: ਜੀ, ਤੇ ਮੌਸਮ ਜਿਹੜਾ ਹੈਗਾ ਉਸਨੇ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ
1: ਜੀ।
0: ਤੇ ਗਰਮੀਆਂ ਦੇ ਵਿੱਚ ਜੇ ਗਰਮੀ ਨਾ ਪਈ ਤਾਂ ਗਰਮੀ ਕਾਹਦੀ, ਜੇ ਠੰਡ ਠੰਡ ਨਾ ਪਈ ਤੇ ਠੰਡ ਕਾਹਦੀ
1: ਜੀ।
0: ਤੇ ਅਸੀਂ ਵੀ ਕਹਿੰਦੇ ਨੀ ਹੁੰਦੇ ਹਾਂ ਵੀ ਇਸ ਵਾਰੀ ਇੰਨੀ ਗਰਮੀ ਇੰਨੀ ਠੰਡ ਨੀ ਪੈ ਰਹੀ, ਤੇ ਮੌਸਮ ਅਸਲ ਦੇ ਵਿੱਚ ਕੁਝ ਦਿਨਾਂ ਤੋਂ ਗਰਮੈਸ਼ ਵੀ ਚੱਲ ਰਹੀ ਹੈ, ਪਰ ਵਿੱਚੋਂ ਵਿੱਚ ਥੋੜਾ ਜਿਹਾ ਠੰਡਾ ਵੀ ਕਰ ਦਿੰਦਾ ਰੱਬ,
1: ਬਿਲਕੁਲ
0: ਸਹਿਣਯੋਗ ਜਿਹਾ ਤਾਪਮਾਨ ਰਹੇ ਤਾਂ ਫਿਰ। ਪਰ ਇਹ ਸਾਰੀਆਂ ਸਾਡੀਆਂ ਹੀ ਗਲਤੀਆਂ ਨੇ ਜਿਹੜੇ ਅਸੀਂ ਰੁੱਖ ਕੱਟ ਰਹੇ ਹਾਂ, ਆਲਾ ਦੁਆਲਾ ਦੂਸ਼ਿਤ ਕਰ ਰਹੇ ਹਾਂ, ਉਸਦੇ ਕਰਕੇ ਅਸੀਂ ਆਪ ਹੀ ਭੁਗਤ ਰਹੇ ਹਾਂ।
1: ਬਿਲਕੁਲ, ਜੇ ਆਪਾਂ ਕੁਦਰਤ ਨਾਲ ਖਿਲਵਾੜ ਕਰਾਂਗੇ, ਕੁਦਰਤ ਵੀ ਆਪਣਾ ਟਾਈਮ ਦਿਖਾਊਗੀ।
0: ਜੀ, ਇਹ ਜਿਹੜੀਆਂ ਲਾਈਟਸ ਨੇ ਬੱਸ ਸਟੈਂਡ ਦੇ ਕੋਲ, ਨਵੇਂ ਬੱਸ ਅੱਡੇ ਦੇ ਕੋਲ, ਉੱਥੇ ਇੰਨਾ ਕੁ ਜ਼ਿਆਦਾ ਬੱਸ ਅੱਡੇ ਦੇ ਕੋਲ ਜਿਹੜੀ ਜਗ੍ਹਾ ਆ ਉਹ ਖੁੱਲੀ ਆ, ਤੇ ਉੱਥੇ ਇੱਕ ਵੀ ਰੁੱਖ ਨਹੀਂ ਹੈਗਾ ਜਿੱਥੇ ਲਾਈਟ ਤੇ ਅਸੀਂ ਵੇਟ ਕਰਦੇ ਹਾਂ। ਤੇ ਉੱਥੇ ਫਿਰ ਜਦੋਂ ਅੱਛਾ ਟਾਈਮਰ ਵੀ ਵੱਡੇ ਵੱਡੇ ਸਮੱਸਿਆ ਹੈਗੀ ਆ, ਇਹਦੇ ਤੋਂ ਜੂਝਣਾ ਸਾਨੂੰ ਪੈਣਾ ਹੀ ਆ, ਕਿਉਂਕਿ ਅਸੀਂ ਆਪ ਹੀ ਉਸਨੂੰ ਬਣਾਇਆ, ਕ੍ਰੀਏਟ ਕੀਤਾ। ਤੇ ਜਿੱਥੋਂ ਤੱਕ ਹੋ ਸਕੇ ਇਹੀ ਅਸੀਂ ਕਵਾਂਗੇ ਕਿ ਗਰਮੀ ਦੇ ਵਿੱਚ ਬਾਹਰ ਨਾ ਨਿਕਲੋ, ਜਿੰਨਾ ਹੋ ਸਕਦਾ ਅੰਦਰ ਰਹੋ, ਏਸੀ ਦਾ ਪ੍ਰਯੋਗ ਘੱਟ ਕਰੋ, ਕਿਉਂਕਿ ਏਸੀ ਜਿਹੜੇ ਨੇ ਉਹਨਾਂ ਤੋਂ ਹੀ ਜਿਹੜੀ ਹੀਟ ਨਿਕਲਦੀ ਹੈ ਉਹੀ ਵਾਤਾਵਰਣ ਨੂੰ ਜਿਹੜੀ ਹੈਗੀ ਹੈ ਗਰਮ ਕਰੀ ਜਾਂਦੀ ਪਈ ਹੈ, ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਜ਼ਿਆਦਾ ਤਾਪਮਾਨ ਦੇ ਵਿੱਚ ਰਹਿਣਾ ਅਸਹਿ ਹੋ ਜਾਂਦਾ ਸਾਨੂੰ। ਤਾਂ ਯੂਜ਼ ਕਰਨਾ ਏਸੀ ਤਾਂ ਅਸੀਂ 25 ਤੇ ਜਿਹੜਾ ਆਪਟੀਮਮ ਟੈਂਪਰੇਚਰ ਹੁੰਦਾ ਰੂਮ ਟੈਂਪਰੇਚਰ, ਉਹਦੇ ਤੇ ਹੀ ਚਲਾਈਏ। ਜੇ ਅਸੀਂ ਘੱਟ ਤੇ ਚਲਾਉਂਦੇ ਹਾਂ ਤਾਂ ਐਨਰਜੀ ਵੀ ਜ਼ਿਆਦਾ ਲੱਗਦੀ ਹੈ, ਬਿਜਲੀ ਵੀ ਜ਼ਿਆਦਾ ਲੱਗਦੀ ਹੈ, ਤੇ ਨਾਲ ਨਾਲ ਕੂਲਿੰਗ ਵੀ ਜਿਹੜੀ ਆ ਉਨੀ ਜ਼ਿਆਦਾ ਨਹੀਂ ਹੁੰਦੀ।
1: ਬਿਲਕੁਲ, ਇਹ ਵੀ ਹੋ ਸਕਦਾ ਵੀ ਜੇ ਤੁਸੀਂ ਆਪਣਾ ਇੱਕ ਵਾਰ ਕਮਰਾ ਠੰਡਾ ਕਰ ਲਿਆ, ਤੁਸੀਂ ਕੁਛ ਘੰਟਿਆਂ ਲਈ, ਮਤਲਬ ਮਿੰਟਾਂ ਜਾਂ ਅੱਧੇ ਘੰਟੇ ਲਈ ਨਹੀਂ, ਕੁਛ ਘੰਟਿਆਂ ਲਈ, 2-4 ਘੰਟੇ ਲਈ, ਮਤਲਬ ਉਸ ਚੀਜ਼ ਨੂੰ ਬੰਦ ਰੱਖੋ, ਤਾਂ ਵੀ ਕਿਤੇ ਨਾ ਕਿਤੇ ਉਹ ਚੀਜ਼ਾਂ ਸਹੀ ਹੋ ਸਕਦੀ।
0: ਅਸਲ 'ਚ ਕਮਲ ਹੁਣ ਤਾਂ ਇੰਨੀ ਕੁ ਜਿਹੜੀ ਹੈਗੀ ਆ ਇੱਦਾਂ ਦੇ ਕੁਛ ਜਿਹੜੇ ਆਪਣੇ ਏਸੀ ਨੇ ਇਸ ਤਰ੍ਹਾਂ ਦੇ ਆਉਣ ਲੱਗ ਪਏ ਨੇ ਕਿ ਜਦੋਂ ਅਸੀਂ 25 ਟੈਂਪਰੇਚਰ ਸੈੱਟ ਕਰ ਦਿੰਦੇ ਹਾਂ ਤਾਂ ਕਮਰੇ ਦਾ ਤਾਪਮਾਨ ਜਦੋਂ 25 ਤੋਂ ਵੱਧਦਾ ਹੈ ਉਦੋਂ ਹੀ ਏਸੀ ਆਟੋ ਆਨ ਹੁੰਦਾ।
1: ਬਿਲਕੁਲ,
0: ਤੇ ਐਨਰਜੀ ਸੇਵਿੰਗ ਦਾ ਬੈਸਟ ਮੈਥਡ ਜਿਹੜਾ ਹੈਗਾ ਉਹ ਹੈਗਾ। ਤੇ ਏਸੀ ਜਿਹੜੇ ਸਸਤੇ ਵੀ ਮਹਿੰਗੇ ਵੀ ਆ, ਤੇ ਮਹਿੰਗੇ ਇਸੇ ਕਰਕੇ ਕਿਉਂਕਿ ਉਹ 5-star ਨੇ ਤੇ ਉਹ ਊਰਜਾ ਘੱਟ ਖਪਤ ਕਰਦੇ ਨੇ, ਸਿਰਫ ਇਹ ਫਰਕ ਹੈ
1: ਜੀ।
0: ਤਾਂ ਇਹ ਤਾਂ ਹੋਈ ਗੱਲ ਗਰਮੀ ਦੀ
1: ਜੀ,
0: ਤੇ ਹੁਣ ਇਸ ਤੋਂ ਬਾਅਦ ਆਪਾਂ ਗੱਲਾਂ ਹੋਰ ਵੀ ਕਰਨੀਆਂ ਨੇ, ਤੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸੂਗੀ ਤੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗੀ। ਮੈਨੂੰ ਬਹੁਤ ਵਧੀਆ ਗੱਲ ਲੱਗੀ ਉਹ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਚੋਂ ਹੀ ਹੈ, ਪਰ ਪਹਿਲਾਂ ਸੁਣ ਲੈਂਦੇ ਇੱਕ ਗੀਤ, ਸੋਤੇ ਥੋੜਾ ਜਿਹਾ ਇੰਤਜ਼ਾਰ ਕਰ ਕੇ ਰੋਸ਼ਨੀ ਦੇ ਨਾਲ ਕੋਈ ਅਸੀਂ ਗੱਲ ਕੀ ਕਰਨੀ ਹੈ। ਲਓ ਜੀ, ਸੁਣਦੇ ਹਾਂ ਗੀਤ।

0: ਕੱਲ ਦੀ ਗੱਲ ਹੈ
1: ਜੀ,
0: ਤੇ ਮੈਂ ਕਿਸੇ ਆਪਣੇ ਸਕੂਲ ਦੇ ਵਿੱਚ
1: ਜੀ
0: ਤੇ ਛੋਟੀ ਜਿਹੀ ਕਲਾਸ ਦੇ ਵਿੱਚ ਗਈ, ਛੋਟੀ ਕਲਾਸ ਦੇ ਵਿੱਚ, ਤੇ ਉੱਥੇ ਬੱਚੇ ਨਾ ਰਿਸੈਸ ਦੌਰਾਨ ਹੀ ਸੀ
1: ਜੀ,
0: ਬੱਚੇ ਖਾਣਾ ਖਾ ਰਹੇ ਸੀਗੇ ਤੇ ਉਹ ਬੱਚੇ ਗਰੁੱਪ ਬਣਾ ਕੇ ਬੈਠੇ ਸੀਗੇ ਤੇ ਉਹ ਬੱਚਿਆਂ ਨੇ ਸਾਰਿਆਂ ਨੇ ਆਪਣਾ ਟਿਫਨ ਖੋਲਿਆ ਤੇ ਖਾਣ ਲੱਗੇ ਤੇ ਉਹਨਾਂ ਚੋਂ ਇੱਕ ਬੱਚਾ ਜਿਹੜਾ ਸੀਗਾ ਉਹ ਦੂਜੇ ਬੱਚੇ ਨੂੰ ਕਹਿੰਦਾ ਕਹਿੰਦਾ ਇਹ ਤੇਰੀ ਰੋਟੀ ਨਹੀਂ ਹੈਗੀ, ਇਹ ਮੇਰੀ ਰੋਟੀ ਆ। ਤੇ ਉਹ ਬੱਚਾ ਕੀ ਕਹਿੰਦਾ ਆ ਦੂਜਾ, ਕਹਿੰਦਾ ਤੇਰੀ ਰੋਟੀ ਮੇਰੀ ਰੋਟੀ ਕੀ ਹੁੰਦੀ ਆ, ਕਹਿੰਦਾ ਰੋਟੀ ਤੇ ਰੋਟੀ ਹੁੰਦੀ ਆ
1: ਜੀ,
0: ਜਿਹੜੀ ਰੱਬ ਦੀ ਖਾ ਲਓ। ਮੈਨੂੰ ਨਾ ਉਹਨੂੰ ਦੇਖ ਕੇ ਇੰਨਾ ਪਿਆਰ ਵੀ ਆਇਆ ਉਸ ਬੱਚੇ ਤੇ, ਕਿਉਂਕਿ ਬੱਚਾ ਬਹੁਤ ਛੋਟਾ ਸੀ ਉਮਰ
1: ਜੀ
0: ਤੇ ਛੋਟੀ ਕਲਾਸ ਦਾ ਬੱਚਾ ਸੀ। ਮਤਲਬ ਮੇਰੇ ਦਿਲ ਚ ਇਹ ਆਇਆ ਕਿ ਆਪਾਂ ਵੱਡੇ ਹੋ ਕੇ ਆਪਣੇ ਦਿਲ ਚ ਕਿੰਨੀ ਇੱਕ ਸੈਲ, ਕਿੰਨੀ ਮਹਿਲ ਭਰ ਜਾਂਦੀ ਹੈ
1: ਬਿਲਕੁਲ,
0: ਤੇ ਛੋਟੇ ਹੁੰਦਿਆਂ ਸਾਨੂੰ ਪਤਾ ਵੀ ਨਹੀਂ ਹੁੰਦਾ ਕਿਸੇ ਚੀਜ਼ ਦਾ ਤੇ ਉਹ ਬੱਚੇ ਦੀ ਗੱਲ ਸੁਣ ਕੇ ਮੈਨੂੰ ਏਦਾਂ ਲੱਗਿਆ ਕਿ ਕਾਸ਼ ਅਸੀਂ ਬਚਪਨ ਚ ਹੀ ਰਹੀਏ, ਹਨਾ, ਵੱਡੇ ਨਾ ਹੋਈਏ, ਕਿਉਂਕਿ ਜਦੋਂ ਅਸੀਂ ਸਮਝਦਾਰ ਹੋ ਜਾਂਦੇ ਹਾਂ, ਸਮਝਦਾਰ ਤਾਂ ਬੱਚੇ ਵੀ ਨੇ, ਕਿੰਨੇ ਤਿਆਰ ਹੋ ਕੇ ਰੋਜ਼ ਸਕੂਲ ਆਉਂਦੇ
1: ਨੇ,
0: ਪੜ੍ਹਦੇ ਲਿਖਦੇ ਨੇ, ਸਮਝਦਾਰ ਤਾਂ ਉਹ ਵੀ ਨੇ, ਪਰ ਜਿਵੇਂ ਜਿਵੇਂ ਅਸੀਂ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਲੈਂਦੇ ਹਾਂ ਵੱਡੇ ਹੁੰਦੇ ਜਾਂਦੇ ਹਾਂ
1: ਜੀ,
0: ਤਾਂ ਉਮਰ ਦੇ ਵਿੱਚ ਤਾਂ ਉਦੋਂ ਉਦੋਂ ਸਾਡੇ ਦਿਲ ਦੇ ਵਿੱਚ ਕੁਝ ਡਿਫਰੈਂਸਿਸ ਕ੍ਰੀਏਟ ਹੁੰਦੇ ਜਾਂਦੇ ਨੇ।
1: ਪਰ ਦੇਖੋ ਨਾ ਇੱਕ ਗੱਲ ਹੈ, ਇੰਨੀ ਛੋਟੀ ਜਿਹੀ ਗੱਲ ਹੈ ਬਿਲਕੁਲ, ਮਤਲਬ ਜੇ ਆਪਾਂ ਨੋਰਮਲੀ ਕਹੀਏ ਅਗਲਾ ਕਹਿੰਦਾ ਆਪਾਂ ਕਹਿ ਹੀ ਦਿੰਦੇ ਹਾਂ ਹਨਾ, ਪਰ ਖੂਬਸੂਰਤੀ ਕਿੰਨੀ ਹੈ।
0: ਹਾਂ ਦੇਖੋ ਉਹਨੇ
1: ਦੱਸਿਆ ਉਦਾਂ ਹੀ ਲੱਗੀ,
0: ਹਾਂ ਉਹਨੇ ਕਿਹਾ ਹੀ ਇਸ ਤਰ੍ਹਾਂ ਕਿ ਮੇਰਾ ਬੜਾ ਦਿਲ ਕੀਤਾ ਕਿ ਮੈਂ ਉਸ ਬੱਚੇ ਨੂੰ ਆਪਣੇ ਕੋਲ ਬੁਲਾਵਾਂ ਤੇ ਉਹਨੂੰ ਜੱਫੀ ਚ ਲਵਾਂ,
1: ਪਿਆਰ ਕਰਾਂ,
0: ਪਰ ਉਹ ਬੱਚਾ ਰੋਟੀ ਖਾ ਰਿਹਾ ਸੀ ਉਸ ਟਾਈਮ, ਫਿਰ ਮੈਨੂੰ ਬੱਚੇ ਨੂੰ ਡਿਸਟਰਬ ਕਰਨਾ ਚੰਗਾ ਨਹੀਂ ਲੱਗਿਆ, ਪਰ ਮੇਰੇ ਦਿਲ ਚ ਉਹ ਗੱਲ ਜਿਹੜੀ ਹੈ ਨਾ ਵੀ ਇੰਨੀ ਕੁ ਮੇਰੇ ਦਿਲ ਨੂੰ ਉਹ ਗੱਲ ਲੱਗੀ ਟੁੱਟੀ ਕਿ ਮੈਨੂੰ ਐ ਲੱਗਿਆ ਕਿ ਇਹ ਬਚਪਨ ਜਿਹੜਾ ਹੈਗਾ ਇੱਕ ਅਵੱਲੀ ਚੀਜ਼ ਹੈ ਜਿਹੜੀ ਕਿ ਜਦੋਂ ਖੋ ਜਾਂਦੀ ਹੈ, ਗੁੰਮ ਜਾਂਦੀ ਹੈ, ਜਦੋਂ ਨਿਕਲ ਜਾਂਦੀ ਹੈ, ਉਦੋਂ ਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਇਸ ਚੀਜ਼ ਲਈ ਤਰਸਦੇ ਹਾਂ ਅੱਜ ਤੱਕ।
1: ਬਿਲਕੁਲ,
0: ਮਾਂ ਬਾਪ ਫਿਰ ਵੀ ਜਿਉਂਦੇ ਨੇ, ਵੱਡੇ ਹੋ ਕੇ ਅਸੀਂ ਬਚਪਨ ਨੂੰ ਦੁਬਾਰਾ ਜਿਉਂਦੇ ਹਾਂ, ਕਿਵੇਂ ਜਿਉਂਦੇ ਹਾਂ ਆਪਣੇ ਬੱਚਿਆਂ ਦੀ ਸ਼ਕਲ ਦੇ ਵਿੱਚ, ਤੇ ਬੱਚੇ ਜਿਹੜੇ ਨੇ ਉਹ ਸਾਨੂੰ ਆਪਾਂ ਕਹਿੰਦੇ ਨੇ ਕਿ ਮਨੁੱਖ ਹਮੇਸ਼ਾ ਸਿੱਖਦਾ ਹੈ, ਤੇ ਭਾਵੇਂ ਉਹ ਛੋਟਾ ਬੱਚਾ ਹੋਵੇ ਤੇ ਭਾਵੇਂ ਐਕਸਪੀਰੀਅੰਸਡ ਕੋਈ ਬੰਦਾ, ਕੋਈ ਬਜ਼ੁਰਗ, ਕੋਈ ਗਿਆਨਵਾਨ ਬੰਦਾ ਹੋਵੇ, ਆਪਾਂ ਹਰ ਚੀਜ਼ ਚ ਸਿੱਖਦੇ ਹਾਂ, ਤਾਂ ਉਸ ਬੱਚੇ ਤੋਂ ਜੇਕਰ ਸਿੱਖਣਾ ਹੋਵੇ ਤਾਂ ਇਹ ਸਿੱਖਿਆ ਜਾਵੇ ਕਿ ਧਰਮ, ਜਾਤ ਪਾਤ, ਰੰਗ ਰੂਪ ਕੋਈ ਡਿਫਰੈਂਸ ਨਹੀਂ ਹੈ, ਕੋਈ ਵਿਤਕਰਾ ਨਹੀਂ ਹੈ, ਸਾਰੇ ਇੱਕੋ ਜਿਹੇ ਨੇ ਤੇ ਰੋਟੀ ਵੀ ਇੱਕੋ ਜਿਹੀ ਹੈ
1: ਜੀ,
0: ਹਨਾ। ਤੇ ਮੈਨੂੰ ਉਸ ਟਾਈਮ, ਹੁਣ ਮੈਂ ਗੀਤ ਚਲਾਇਆ ਇਹ ਪਿੰਡ ਦੀਆਂ ਗਲੀਆਂ ਦੀ, ਜਦੋਂ ਬਚਪਨ ਚਲਿਆ ਜਾਂਦਾ ਤਾਂ ਫਿਰ ਇਹ ਚੀਜ਼ਾਂ ਵੀ ਨਾਲ ਚਲੀਆਂ ਜਾਂਦੀਆਂ ਨੇ, ਤੇ ਅਸੀਂ ਸਾਡੀ ਸੋਚ ਬਦਲ ਜਾਂਦੀ ਹੈ।
1: ਮਤਲਬ ਉਹੀ ਗੱਲ ਹੈ ਨਾ, ਜਦੋਂ ਅਸੀਂ ਆਪਣੇ ਬਚਪਨ ਚ ਹੁੰਦੇ ਹਾਂ ਸਾਡੇ ਲਈ ਸਾਰੇ ਦੋਸਤ ਨੇ, ਸਾਰੇ ਆਪਣੇ ਨੇ, ਸਾਰੇ ਮਾਂ ਪਿਓ ਨੇ, ਸਾਰੇ ਭੈਣ ਭਰਾ ਨੇ। ਮਤਲਬ ਜੇ ਆਪਾਂ ਗੱਲ ਕਰੀਏ ਬਚਪਨ ਦੀ ਤਾਂ ਆਪਣੇ ਘਰ ਦੀ ਗੱਲ ਕਰੀਏ, ਹਨਾ, ਤਾਂ ਉੱਥੇ ਆਪਣੇ ਕੋਲ ਚਾਚੇ ਤਾਏ ਮਾਮੇ ਨਹੀਂ ਹੁੰਦੇ, ਉੱਥੇ ਸਾਰੇ ਪਿਓ
0: ਪਿਓ ਹੁੰਦੇ ਨੇ ਜੀ,
1: ਹਨਾ, ਸਾਰੀਆਂ ਮਾਵਾਂ ਹੁੰਦੀਆਂ ਨੇ। ਹਾਲਾਂਕਿ ਬਹੁਤੀ ਵਾਰ ਇਹ ਹੁੰਦਾ ਆਪਾਂ ਆਪਣੇ ਦੋਸਤ ਦੇ ਮਾਂ ਪਿਓ ਨੂੰ ਵੀ ਮਾਂ
0: ਕਹਿ ਦਿੰਦੇ
1: ਹਾਂ, ਹਨਾ, ਮਾਂ ਕੀ ਹੋ ਗਿਆ। ਜਿਵੇਂ ਮੈਂ ਆਪਣੀ ਬਹੁਤ ਸਹੇਲੀਆਂ ਦੇ ਘਰ ਜਾਂਦੀ ਹਾਂ ਤਾਂ ਮੈਂ ਕਦੇ ਉਹਨਾਂ ਨੂੰ ਆਂਟੀ ਜਾਂ ਤੇਰੀ ਮੰਮੀ ਅਜਿਹੇ ਸ਼ਬਦ ਨਹੀਂ ਆਪਾਂ ਬੋਲਦੇ, ਮਾਂ ਕਹਿੰਦੇ ਮੰਮੀ ਕਹਿ
0: ਦਿੰਦੇ ਹਾਂ।
1: ਅੱਛਾ, ਇਹਦੇ ਵਿੱਚ ਮੈਂ ਫਰਕ ਵੀ ਨਹੀਂ ਪੈਂਦਾ ਕਿਸੇ ਚੀਜ਼ ਨੂੰ, ਕਿਸੇ ਨੂੰ ਕੁਛ ਕਹਿਣ ਨਾਲ, ਮਤਲਬ ਸਭ ਤੋਂ ਵੱਡੀ ਗੱਲ ਵੱਡਾ ਸਤਿਕਾਰ ਕਰੋ, ਨਾਮ ਨਹੀਂ ਲੈਣਾ ਹੁੰਦਾ, ਇਹ ਆਪਾਂ ਨੇ ਸਿੱਖਿਆ ਹੋਇਆ,
0: ਆਪਣਾ ਆਉਂਦੀ
1: ਹੈ। ਹਾਂ ਬਿਲਕੁਲ,
0: ਇਹ ਕੀ ਮਨ ਦਾ ਭਾਵ ਬਣਦਾ ਤੇ ਜਿਸ ਦੇ ਨਾਲ ਕੀ ਭਾਵਨਾ ਜਿਹੜੀ ਹੈ ਸਾਡੀ ਜੁੜੀ ਹੁੰਦੀ ਹੈ ਸਾਡੇ ਸ਼ਬਦਾਂ ਦੇ ਨਾਲ, ਤੇ ਉਸ ਬੱਚੇ ਦੇ ਦਿਲ ਚ ਇਹ ਭਾਵ ਸੀ ਕਿ ਰੋਟੀ ਜਿਹੜੀ ਹੈ ਉਹ
1: ਰੋਟੀ ਹੈ,
0: ਬਿਲਕੁਲ, ਕਿਸੇ ਦੀ ਕਮਾਈ, ਕਿਹਨੇ ਲਿਆਂਦੀ, ਕਿਹਨੇ ਖਾਈ, ਅਜਿਹਾ ਕੁਝ ਨਹੀਂ ਹੈ
1: ਜੀ।
0: ਤਾਂ ਜੇਕਰ ਅਸੀਂ ਵੀ ਅਜਿਹੇ ਬਣ ਜਾਈਏ ਤਾਂ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਸਮਾਜ ਦੇ ਵਿੱਚ ਨਹੀਂ ਰਹੇਗਾ।
1: ਬਿਲਕੁਲ,
0: ਪਰ ਇਨਸਾਨ ਜਿਹੜਾ ਹੈ ਉਹ ਕਹਿੰਦੇ ਆ ਗਲਤੀਆਂ ਦਾ ਪੁਤਲਾ ਹੈ, ਇਸ ਤਰ੍ਹਾਂ ਦੀਆਂ ਗਲਤੀਆਂ ਅਕਸਰ ਉਹ ਵੱਡਾ ਹੋ ਕੇ ਕਰਦਾ।
1: ਬਿਲਕੁਲ, ਜਿਵੇਂ ਕਈ ਵਾਰ ਆਪਾਂ ਖੇਤ ਚ ਕੰਮ ਕਰ ਰਹੇ ਹਾਂ, ਉੱਥੇ ਮਜ਼ਦੂਰ ਕੰਮ ਕਰਦੇ, ਤੇ ਜਿਹੜੇ ਕਿਸਾਨ ਭਰਾ ਹੁੰਦੇ ਨੇ ਉਹਨਾਂ ਨੂੰ, ਉਹਨਾਂ ਮਜ਼ਦੂਰਾਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝ ਕੇ ਉਹਨਾਂ ਨੂੰ ਰੋਟੀ ਪਾਣੀ, ਚਲੋ ਰੋਟੀ ਪਾਣੀ ਆਪਣੇ ਪੰਜਾਬ ਚ ਥੋੜਦੀ
0: ਹੁੰਦੀ ਨੀ,
1: ਹਨਾ, ਇਹ ਇੱਕ ਸੱਚਾਈ ਹੈ,
0: ਕਦੇ ਵੀ ਨਹੀਂ ਥੋੜਦੀ,
1: ਇਹ ਇੱਕ ਸੱਚਾਈ ਹੈ। ਪਰ ਸਤਿਕਾਰ ਵੀ ਉਦਾਂ ਦਾ ਹੀ ਕਰੋ ਵੀ ਤੁਸੀਂ ਉਹਨਾਂ ਨੂੰ ਛੋਟੇ ਭਰਾ ਜਾਂ ਭੈਣ ਜਿਵੇਂ ਵੀ ਤੁਸੀਂ ਮੰਨਣਾ ਚਾਹੁੰਦੇ ਹੋ, ਜਾਂ ਕੋਈ ਵੱਡਾ ਬਜ਼ੁਰਗ ਹੈ ਉਹਨੂੰ ਆਪਣੇ ਮਾਂ ਪਿਓ ਦਾ ਦਰਜਾ ਦਿਓ, ਤੇ ਵਧੀਆ ਉਹਨਾਂ ਦਾ ਜਿੰਨਾ ਹੋ ਸਕੇ ਉਨਾ ਕਰੋ, ਤੇ ਇਸ ਚੀਜ਼ਾਂ ਪੁੱਛੋ ਵੀ ਤੁਹਾਨੂੰ ਕੋਈ ਜ਼ਰੂਰਤ ਤਾਂ ਨਹੀਂ। ਜੇ ਤੁਸੀਂ ਇੰਨੇ ਛੋਟੇ ਛੋਟੇ ਚੀਜ਼ਾਂ ਕਰ ਲਓ, ਤੁਹਾਡੀ ਜ਼ਿੰਦਗੀ ਆਪਣੀ ਵੀ ਖੂਬਸੂਰਤ ਹੋਊਗੀ, ਸਗੋਂ ਸਾਹਮਣੇ ਵਾਲੇ ਨੂੰ ਹੋਊਗਾ ਵੀ ਹਾਂ ਮੈਂ ਕੰਮ ਕਰ ਰਹਾ ਹਾਂ।
0: ਕਮਲ, ਇਸ ਤਰ੍ਹਾਂ ਹੀ ਹੈ ਕਿ ਪਿੰਡਾਂ ਦੇ ਵਿੱਚ ਹੁਣ ਤਾਂ ਸਮਾਂ ਬਦਲ ਗਿਆ, ਜਿਵੇਂ ਜਿਵੇਂ ਵਕਤ ਜਿਹੜਾ ਮਾਡਰਨਾਈਜ਼ ਹੋ ਰਿਹਾ
1: ਜੀ,
0: ਤਾਂ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਇਹ ਫਿਕਸ ਹੁੰਦਾ ਸੀ ਕਿ ਸਾਡੇ ਘਰ ਦੇ ਵਿੱਚ ਕੰਮ ਕਰਨ ਵਾਲੇ, ਸਾਡੇ ਨਾਲ ਜਿਹੜੇ ਹੈ ਹੱਥ ਵਟਾਉਣ ਵਾਲੇ, ਜਿਹੜੇ ਸਾਡੇ

0: ਕੀ ਪਾਕਿਸਤਾਨ ਉਹ ਸਾਡੇ ਇੱਕ ਫਿਕਸ ਹੁੰਦੇ ਸੀਗੇ ਹਮੇਸ਼ਾ ਤੇ ਉਹ ਪਰਿਵਾਰ ਜਿਹੜਾ ਸਿਰਫ ਉਹਨਾਂ ਤੋਂ ਹੀ ਕੰਮ ਕਰਾਉਂਦਾ ਸੀ ਤੇ ਇਸ ਦੇ ਨਾਲ ਰੁਜ਼ਗਾਰ ਕਿੱਤਾ ਵੀ ਬਣਿਆ ਰਹਿੰਦਾ ਸੀ ਤੇ ਨਾਲ ਨਾਲ ਉਹਨਾਂ ਦੇ ਨਾਲ ਅਟੈਚਮੈਂਟ ਵੀ ਹੁੰਦੀ ਸੀ ਤੇ ਹੁਣ ਸਮਾਂ ਬਦਲ ਗਿਆ ਤੇ ਈਵਨ ਕਿ ਘਰ ਦੇ ਵਿੱਚ ਜਦੋਂ ਆਪਾਂ ਖੇਤਾਂ ਚ ਕੰਮ ਕਰਨ ਵਾਸਤੇ ਸੀਰੀ ਵੀ ਰੱਖਦੇ ਸੀ ਤਾਂ ਉਹ ਵੀ ਇੱਕ ਫਿਕਸ ਹੁੰਦਾ ਸੀ ਘਰ ਦਾ ਤੇ ਉਸ ਨੂੰ ਘਰ ਦਾ ਪੁੱਤ ਹੀ ਸਮਝਿਆ ਜਾਂਦਾ ਸੀ
1: ਮਤਲਬ ਕਈ ਵਾਰੀ ਜਿਵੇਂ ਉਹ ਸੀਰੀ ਦਾ ਵਿਆਹ ਵੀ ਆਪ ਕਰ ਦਿੱਤਾ ਉਹਨੇ ਬੱਚਿਆਂ ਦਾ ਵੀ ਆਪ
0: ਕਰਦੇ ਜੀ ਹਨਾ ਇਹੀ ਚੀਜ਼ ਮੈਂ ਕਹਿ ਰਹੀ ਹਾਂ ਕਿ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਉਵੇਂ ਵਿਤਕਰਾ ਵੱਧ ਰਿਹਾ
1: ਜੀ
0: ਆਪਾਂ ਕਹਿੰਦੇ ਹਾਂ ਕਿ ਦੁਨੀਆ ਨੂੰ ਨੇੜੇ ਲਿਆਇਆ ਮੋਬਾਈਲ ਜਾਂ ਵੀਡੀਓ ਕਾਲਸ ਹੋ ਜਾਂਦੀਆਂ ਨੇ ਸਾਰਾ ਕੁਛ ਹੋ ਜਾਂਦਾ ਪਰ ਮਨ ਦੇ ਵਿੱਚ ਜਿਹੜਾ ਹੈਗਾ ਉਹ ਡਿਫਰੈਂਸਿਸ ਦੂਰੀਆਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ
1: ਬਿਲਕੁਲ
0: ਤੇ ਗੀਤ ਸੁਣਾਂਗੇ ਅਜਿਹਾ ਆਪਣੇ ਪੰਜਾਬ ਦਾ ਲਓ ਜੀ ਸੁਣਦੇ ਹਾਂ ਕੁਲਵਿੰਦਰ ਬਿੱਲਾ ਨੂੰ
1: ਜੀ

0: ਲੋ ਕਮਲ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਸੁਣਿਆ ਇਹ ਬਹੁਤ ਹੀ ਸੋਹਣਾ ਗੀਤ ਅਤੇ ਪੰਜਾਬ ਦੀਆਂ ਜਿਹੜੀਆਂ ਗੱਲਾਂ ਉਹ ਵੱਖਰੀਆਂ ਨੇ
1: ਜੀ
0: ਸਾਰੇ ਸੂਬਿਆਂ ਨਾਲੋਂ। ਪੰਜਾਬ ਜਿਹੜਾ ਆਪਣਾ ਦੇਸ਼ ਜਿਹੜਾ ਉਹ ਬਹੁਤ ਅਮੀਰ ਵਿਰਸੇ ਵਾਲਾ ਦੇਸ਼ ਹੈ ਅਤੇ ਇਸ ਦੇ ਨਾਲ ਨਾਲ ਅੱਜ ਇੱਕ ਇੰਪੋਰਟੈਂਟ ਦਿਨ ਵੀ ਹੈ, ਉਹ ਹੈ ਵਿਸ਼ਵ ਪਰਿਵਾਰ ਦਿਵਸ
1: ਜੀ।
0: ਅਤੇ ਸਾਰਾ ਜਿਹੜਾ ਵਿਸ਼ਵ ਹੈ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੈ ਗਲੋਬਲਾਈਜੇਸ਼ਨ ਹੋਣ ਕਰਕੇ। ਹੁਣ ਤਾਂ ਦੇਖੋ ਚਾਹੇ ਅਸੀਂ ਇੱਥੇ ਬੈਠੇ ਹਾਂ ਚਾਹੇ ਵਿਦੇਸ਼ ਹਾਂ, ਅਸੀਂ ਸਾਰੇ ਜੁੜੇ ਹੋਏ ਹਾਂ ਇੱਕ ਦੂਜੇ ਦੇ ਨਾਲ। ਕੋਈ ਵੀ ਦੇਸ਼ ਹੋਵੇ ਉਹ ਕਿਸੇ ਵੀ ਦੇਸ਼ ਨਾਲ ਕੰਟੈਕਟ ਸੰਪਰਕ ਜਿਹੜਾ ਕਰ ਸਕਦਾ ਇਮੀਡੀਏਟਲੀ। ਤਾਂ ਇਸੇ ਤਰ੍ਹਾਂ ਸਟੂਡੈਂਟਸ ਵੀ ਨੇ
1: ਜੀ
0: ਜਿਹੜੇ ਦੂਰੋਂ ਦੂਰੋਂ ਪੜ੍ਹਨ ਆਉਂਦੇ ਨੇ। ਭਾਵੇਂ ਕਿਸੇ ਜ਼ਮਾਨੇ ਦੇ ਵਿੱਚ ਸਾਡੀ ਟੈਕਸਲਾ ਯੂਨੀਵਰਸਿਟੀ ਹੁੰਦੀ ਸੀ, ਨਾਲੰਦਾ ਹੁੰਦੀ ਸੀ, ਅਤੇ ਲੋਕ ਵਿਦੇਸ਼ਾਂ 'ਚੋਂ ਪੜ੍ਹਨ ਸਾਡੇ ਦੇਸ਼ ਆਉਂਦੇ ਸੀ
1: ਜੀ।
0: ਅਤੇ ਹੁਣ ਵੀ ਬਹੁਤ ਸਾਰੇ ਵਿਦੇਸ਼ੀ ਨੇ ਜਿਹੜੇ ਇੱਥੇ ਪੜ੍ਹਨ ਆਉਂਦੇ।
1: ਬਿਲਕੁਲ, ਜੇ ਗੱਲ ਕਰੀਏ ਆਪਾਂ ਪੰਜਾਬੀ ਯੂਨੀਵਰਸਿਟੀ ਦੀ, ਇੱਥੇ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਪੜ੍ਹਨ ਆਉਂਦੇ ਨੇ, ਹਨਾ
0: ਜੀ।
1: ਪਰ ਜਦੋਂ ਉਹ ਪੜ੍ਹਦੇ ਨੇ ਨਾ ਉਹ ਤਾਂ ਬਹੁਤ ਵਧੀਆ ਲੱਗਦਾ, ਅਸੀਂ ਉਹਨੂੰ ਦੇਖ ਕੇ ਖੁਸ਼ ਹੁੰਦੇ ਹਾਂ ਅਤੇ ਉਹਨਾਂ ਗੱਲਾਂ ਕਰਦੇ ਹਾਂ। ਪਰ ਜੇ ਉਹ ਚਲੇ ਜਾਂਦੇ ਨੇ ਉਦੋਂ ਉਹਨਾਂ ਨੂੰ ਦੁੱਖ ਅਫਸੋਸ ਹੁੰਦਾ ਵੀ ਹਾਂ ਸਾਡੇ ਦੋਸਤ ਜਾ ਰਹੇ ਨੇ। ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ ਉਮਾਰ, ਅਤੇ ਉਹ ਸਾਊਥ ਅਫਰੀਕਾ ਤੋਂ ਸੀ, ਅਤੇ ਉਹਨੇ ਉਹਨੇ ਪਿਓਰ ਪੰਜਾਬੀ ਸਿੱਖ ਲਈ, ਹੈ ਨਾ, ਸ਼ਬਦ ਬੋਲਣ ਲੱਗ ਗਿਆ ਜਿਵੇਂ ਚੜ੍ਹਦੀ ਕਲਾ, ਚੰਗਾ ਵਧੀਆ, ਹੈ ਨਾ। ਪਰ ਜਦੋਂ ਉਹ ਗਿਆ ਬਹੁਤ ਰੋਇਆ, ਕਹਿੰਦਾ ਕਿ ਜੋ ਇੱਥੋਂ ਮੈਨੂੰ ਮਿਲ ਗਿਆ ਸ਼ਾਇਦ ਮੈਂ ਜਿੰਨੀ ਪੜ੍ਹਾਈ ਕੀਤੀ ਮੈਨੂੰ ਕਦੇ ਨਹੀਂ ਮਿਲਿਆ
0: ਜੀ। ਇਸੇ ਕਰਕੇ ਹੈ ਕਿ ਉਹ ਆਪਣੇ ਨਾਲ ਸਾਡੇ ਸੂਬੇ ਦੀਆਂ ਯਾਦਾਂ ਲੈ ਕੇ ਜਾਂਦੇ
1: ਜੀ।
0: ਅਤੇ ਅਜਿਹਾ ਕੁਝ ਗੀਤ ਚ ਸਾਡੇ ਕੋਲ ਜੋ ਸਾਡਾ ਗੀਤ ਹੈ, ਆਓ ਸੁਣਵਾਉਂਦੇ ਹਾਂ ਸਤਿੰਦਰ ਸਰਤਾਜ ਨੂੰ
1: ਜੀ।
2: ਸੀ ਕਿ ਇਹਨਾਂ ਲਲਕਾਰਾ

ਹਾਲੇ ਤੱਕ ਵੀ ਤੁਸੀਂ ਦੇਖਿਓ ਜਿਹੜੀਆਂ ਪੁਰਾਣੀਆਂ ਕਿਤਾਬਾਂ ਲਾਇਬ੍ਰੇਰੀ ਪਈਆਂ ਸਾਰੀਆਂ ਦੀਆਂ ਜਿਲਦਾਂ ਦਾ ਰੰਗ ਲਾਲ ਆ ਕਿ ਹਾਲੇ ਤੱਕ ਵੀ ਜਿਲਦਾਂ ਦੀ ਲਾਲੀ ਨਹੀਂ ਫਿੱਟੀ।

0: ਦਾੜੀਆ
1: ਇਸ ਦੇ ਨਾਲ ਹੀ ਮੈਨੂੰ ਸੀਮਾ ਸ਼ਰਮਾ ਨੂੰ
2: ਤੇ ਮੈਨੂੰ ਕਮਲਪ੍ਰੀਤ ਕੌਰ ਨੂੰ
1: ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।
3: ਸਭ ਦੇ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
4: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
3: ਹੁਣ ਤੱਕ ਇਸ ਯੋਜਨਾ ਨਾਲ 5,20,00,000 ਤੋਂ ਜ਼ਿਆਦਾ ਲਾਭਾਰਥੀ ਜੁੜ ਚੁੱਕੇ ਨੇ। ਜੇਕਰ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਵਾਸਤੇ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
1: ਸਾਸ਼ਰਿਆਦੋ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਆਨ AIR ਐਪ ਤੇ ਸੁਣ ਰਹੇ ਹੋ। ਸ਼ਾਮ ਦੇ 5:30 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ।

0: ਪ੍ਰੋਗਰਾਮ ਕਿਸਾਨ ਬਣੀ ਲੈ ਕੇ ਹਾਜ਼ਰ ਹਾਂ ਸੀਮਾ ਸ਼ਰਮਾ। ਅੱਜ ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਾਵਾਂਗੇ ਇੱਕ ਮੁਲਾਕਾਤ, ਖੇਤੀ ਖਰਚੇ ਕਿਵੇਂ ਘਟਾਈਏ। ਇਸ ਡਾਕਟਰ ਗੁਰਪ੍ਰੀਤ ਕੌਰ ਹੋਣਾ ਨਾਲ ਇਹ ਮੁਲਾਕਾਤ ਕੀਤੀ ਹੈ ਧਰਮਿੰਦਰ ਸਿੰਘ ਸੰਧੂ ਨੇ। ਆਓ ਪਹਿਲਾਂ ਸੁਣ ਲੈਂਦੇ ਹਾਂ ਇਹ ਮੁਲਾਕਾਤ, ਖੇਤੀ ਖਰਚੇ ਕਿਵੇਂ ਘਟਾਈਏ।
1: ਕਿਸਾਨ ਵੀਰੋ, ਤੁਸੀਂ ਖੇਤੀ ਕਰਦੇ ਹੋ, ਖੇਤੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਵੀ ਅਪਣਾਏ ਹੋਏ ਨੇ, ਪਰ ਖੇਤੀ ਕਹਿੰਦੇ ਹੁਣ ਘਾਟੇ ਦਾ ਸੌਦਾ ਹੋ ਗਈ ਹੈ, ਖੇਤੀ ਦੇ ਵਿੱਚੋਂ ਕੁਝ ਨਹੀਂ ਬਚਦਾ। ਇਹ ਕਿਸਾਨ ਵੀਰ ਅਕਸਰ ਕਹਿੰਦੇ ਸੁਣੇ ਜਾਂਦੇ ਨੇ, ਪਰ ਜਿਹੜੇ ਅਗਾਂਹ ਵਧੂ ਕਿਸਾਨ ਨੇ ਉਹ ਖੇਤੀ ਨੂੰ ਹੋਰ ਵੀ ਉੱਨਤ ਕਰ ਰਹੇ ਨੇ। ਖੇਤੀ ਦੇ ਖਰਚੇ ਵੀ ਨੇ, ਖੇਤੀ ਦੇ ਉੱਤੇ ਲਾਗਤ ਵੀ ਆਉਂਦੀ ਹੈ, ਅਤੇ ਫਿਰ ਇਹ ਹੁੰਦਾ ਹੈ ਕਿ ਲਾਗਤ ਅਤੇ ਖਰਚੇ ਸਾਰੇ ਕੱਢਣ ਤੋਂ ਬਾਅਦ ਜਿਹੜਾ ਮੁਨਾਫਾ ਹੈ ਉਹ ਕਿਸਾਨ ਦੀ ਜੇਬ ਦੇ ਵਿੱਚ ਜਾਂ ਖਾਤੇ ਦੇ ਵਿੱਚ ਆ ਜਾਵੇ। ਵਿਸ਼ਾ ਅੱਜ ਦਾ ਸਾਡਾ ਹੈ ਖੇਤੀ ਖਰਚੇ ਕਿਵੇਂ ਘਟਾਈਏ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨੂੰ, ਜੋ ਡਿਸਟ੍ਰਿਕਟ ਐਕਸਟੈਂਸ਼ਨ ਐਕਸਪਰਟ ਨੇ, ਸੀਨੀਅਰ ਮੋਸਟ ਨੇ, ਅਤੇ ਫਾਰਮਰ ਸਲਾਹਕਾਰ ਸੇਵਾ ਕੇਂਦਰ ਵਿਖੇ ਇਹ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਥੈਂਕ ਯੂ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਡਾਕਟਰ ਸਾਹਿਬ, ਜਦੋਂ ਖਰਚੇ ਦੀ ਗੱਲ ਆਉਂਦੀ ਹੈ, ਖਰਚਾ ਕਿਸੇ ਵੀ ਤਰ੍ਹਾਂ ਦਾ ਹੋਵੇ ਤਾਂ ਇੱਕ ਮਨ ਦੇ ਉੱਤੇ ਬੋਝ ਜਿਹਾ ਬਣ ਜਾਂਦਾ ਵੀ ਹੁਣ ਐਤਕੀ ਖਰਚਾ ਆ ਗਿਆ। ਜੇਕਰ ਕਿਸਾਨ ਵੀਰਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰ ਜਦੋਂ ਤੋਂ ਖੇਤ ਦੇ ਵਿੱਚ ਬੀਜ ਪਾਉਣਾ ਸ਼ੁਰੂ ਕਰਦੇ ਨੇ, ਉਦੋਂ ਪਹਿਲਾਂ ਵਾਹੀ ਕਰਦੇ ਨੇ, ਜ਼ਮੀਨ ਤਿਆਰ ਕਰਦੇ ਨੇ, ਉਦੋਂ ਤੋਂ ਹੀ ਖਰਚਿਆਂ ਨਾਲ ਉਹਨਾਂ ਨੂੰ ਦੋ ਚਾਰ ਹੋਣਾ ਪੈਂਦਾ। ਪਰ ਕੁਝ ਕਿਸਾਨ ਕਹਿੰਦੇ ਨੇ ਜੀ ਖੇਤੀ ਦੇ ਉੱਤੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਕੁਝ ਕਿਸਾਨ ਇਸ ਸੰਜਮ ਦੇ ਨਾਲ ਸਹੀ ਤਰੀਕੇ ਨਾਲ ਜਿਹੜੇ ਕਿਸਾਨ ਸਲਾਹਕਾਰ ਨੇ ਉਹਨਾਂ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਦੇ ਵਿੱਚ ਆਪਣੀ ਖੇਤੀ ਦੇ ਉੱਤੇ ਕੰਮ ਕਰਦੇ ਨੇ, ਤਾਂ ਉਹ ਕਹਿੰਦੇ ਨੇ ਜੀ ਖੇਤੀ ਦੇ ਵਿੱਚ ਮੁਨਾਫਾ ਹੀ ਬਹੁਤ ਹੁੰਦਾ ਹੈ। ਮਤਲਬ ਹਰ ਤਰ੍ਹਾਂ ਦਾ ਪੱਖ ਖੇਤੀ ਦੇ ਨਾਲ ਜੁੜਿਆ ਹੋਇਆ। ਤੁਹਾਡੇ ਮੁਤਾਬਕ ਖੇਤੀ ਦੇ ਖਰਚੇ ਕਿਵੇਂ ਘਟਾਏ ਜਾ ਸਕਦੇ ਨੇ?
2: ਕਿਸਾਨ ਵੀਰੋ, ਆਪਾਂ ਜਾਣਦੇ ਹਾਂ ਕਿ ਚਾਹੇ ਆਪਾਂ ਕੋਈ ਵੀ ਕੰਮ ਕਰਦੇ ਹਾਂ, ਕੋਈ ਚੀਜ਼ ਪੈਦਾ ਕਰਨ ਦੇ ਲਈ ਆਪਾਂ ਨੂੰ ਖਰਚਾ ਜ਼ਰੂਰ ਕਰਨਾ ਪੈਂਦਾ, ਪਰ ਇਹ ਖਰਚਾ ਆਪਾਂ ਕਿਸ ਤਰੀਕੇ ਨਾਲ ਘਟਾ ਸਕਦੇ ਹਾਂ ਕਿ ਘੱਟੋ ਘੱਟ ਖਰਚੇ ਨਾਲ ਕਿਹੜਾ ਵੀ ਕੰਮ ਆਪਾਂ ਕਰ ਸਕਦੇ ਹਾਂ, ਇਹਦੇ ਲਈ ਆਪਾਂ ਨੂੰ ਵਿਗਿਆਨਿਕ ਖੇਤੀ ਜਿਹੜੀ ਤਕਨੀਕ ਹੈ ਉਹ ਹੁਣ ਅਪਣਾਉਣੀ ਪਏਗੀ। ਕਿਉਂਕਿ ਪਹਿਲਾਂ ਜਿਹੜਾ ਸਮਾਂ ਸੀਗਾ ਆਪਾਂ ਕਹਿੰਦੇ ਸੀਗੇ ਕਿ ਖੇਤੀ ਕਰਮਾ ਸੇਤੀ, ਦੱਬ ਕੇ ਵਾਹ ਰੱਜ ਕੇ ਖਾ, ਉਦੋਂ ਆਪਾਂ ਬਹੁਤ ਵਹਾਈ ਕਰਦੇ ਸੀ। ਹੁਣ ਜਿਹੜੀਆਂ ਨਵੀਆਂ ਨਵੀਆਂ ਖੇਤੀ ਸਿਫਾਰਸ਼ਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀਆਂ ਜਾਂਦੀਆਂ, ਜਿਵੇਂ ਬਿਨਾਂ ਵਹਾਈ ਤੋਂ ਘੱਟ ਵਹਾਈ ਤੋਂ ਖੇਤ ਤਿਆਰ ਕਰਕੇ ਆਪਾਂ ਬਿਜਾਈ ਕਰ ਸਕਦੇ ਹਾਂ, ਇਸ ਤਰੀਕੇ ਨਾਲ ਆਪਾਂ ਬਿਜਾਈ ਤੇ ਹੋਣ ਵਾਲਾ ਖਰਚਾ ਘਟਾ ਸਕਦੇ ਹਾਂ। ਜਿਵੇਂ ਆਪਾਂ ਬੀਜ ਦੀ ਗੱਲ ਕਰਦੇ ਹਾਂ ਤਾਂ ਆਪਾਂ ਬੀਜ ਤੋਂ ਲੈ ਕੇ ਫਸਲ ਦੇ ਪੈਦਾ ਹੋਣ ਤੱਕ, ਅਖੀਰ ਤੱਕ, ਜਿਵੇਂ ਆਪਾਂ ਕਹਿੰਦੇ ਹਾਂ ਕਿ ਖਾਦਾਂ ਪਾਵਾਂਗੇ, ਦਵਾਈਆਂ ਪਾਵਾਂਗੇ, ਨਦੀਨਾਸ਼ਕ ਦਵਾਈਆਂ ਦੀ ਵਰਤੋਂ ਹੋਏਗੀ, ਤਾਂ ਹਰ ਕਦਮ ਦੇ ਉੱਪਰ ਆਪਾਂ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਪਏਗਾ ਕਿ ਆਪਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈਗਾ ਤਾਂ ਕਿ ਆਪਾਂ ਆਪਣੀ ਜਿਹੜੀ ਖੇਤੀ ਹੈਗੀ ਹੈ ਉਹਨੂੰ, ਉਹਦਾ ਖਰਚਾ ਘਟਾ ਕੇ ਉਹਨੂੰ ਆਰਥਿਕ ਤੌਰ 'ਤੇ ਲਾਹੇਵੰਦ ਬਣਾ ਸਕੀਏ। ਕਿਉਂਕਿ ਹੁਣ ਸਾਡਾ ਜਿਹੜਾ ਮੇਨ ਮਕਸਦ ਹੈਗਾ, ਜ਼ਿਆਦਾ ਸਾਡਾ ਜ਼ੋਰ ਲੱਗਿਆ ਹੋਇਆ, ਉਹ ਸਾਡਾ ਝਾੜ ਵਧਾਉਣ 'ਤੇ ਨਹੀਂ ਹੈਗਾ। ਕਿਉਂਕਿ ਝਾੜ ਦਾ ਹੁੰਦਾ ਕਿ ਤੁਸੀਂ ਕੁੱਲ ਉਤਪਾਦਨ ਕਿੰਨਾ ਕੀਤਾ, ਪਰ ਸਾਡਾ ਜਿਹੜਾ ਮੇਨ ਮਕਸਦ ਹੈ ਹੁਣ ਇਹ ਹੋਣਾ ਚਾਹੀਦਾ ਕਿ ਸਾਡਾ ਸ਼ੁੱਧ ਮੁਨਾਫਾ ਕਿੰਨਾ ਵਧਿਆ ਹੈਗਾ। ਸ਼ੁੱਧ ਮੁਨਾਫਾ ਜਿਵੇਂ ਆਪਾਂ ਗੱਲ ਕਰਦੇ ਹਾਂ ਤਾਂ ਤੁਹਾਡਾ ਟੋਟਲ ਕਿੰਨਾ ਉਤਪਾਦਨ ਹੋਇਆ ਹੈਗਾ, ਉਹਨੂੰ ਤੁਸੀਂ ਕਿਸ ਰੇਟ ਦੇ ਉੱਪਰ ਮਾਰਕੀਟ ਦੇ ਵਿੱਚ ਵੇਚਿਆ ਹੈਗਾ, ਮੰਡੀ 'ਚ ਸੇਲ ਕੀਤਾ ਹੈਗਾ, ਉਹ ਤੁਹਾਡੀ ਕੁੱਲ ਆਮਦਨ ਹੋ ਜਾਏਗੀ। ਔਰ ਉਸ ਉਤਪਾਦਨ ਨੂੰ ਪੈਦਾ ਕਰਨ 'ਤੇ ਜਿੰਨਾ ਤੁਸੀਂ ਖਰਚਾ ਕੀਤਾ ਹੈਗਾ ਟੋਟਲ, ਅਗਰ ਉਹਨੂੰ ਆਪਾਂ ਉਹਦੇ 'ਚੋਂ ਮਾਈਨਸ ਕਰਦੇ ਹਾਂ ਤਾਂ ਆਪਣਾ ਜਿਹੜਾ ਬਾਕੀ ਆਪਣੇ ਬਚਦਾ ਹੈਗਾ ਉਹ ਹੈਗਾ ਸ਼ੁੱਧ ਮੁਨਾਫਾ। ਤਾਂ ਹੁਣ ਆਪਾਂ ਨੂੰ ਹਰ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹਦੇ ਨਾਲ ਘੱਟ ਤੋਂ ਘੱਟ ਲਾਗਤ ਦੇ ਨਾਲ ਆਪਾਂ ਵਧੀਆ ਅਤੇ ਮਿਆਰੀ ਉਤਪਾਦਨ ਪੈਦਾ ਕਰੀਏ ਤਾਂ ਕਿ ਸਾਡਾ ਸ਼ੁੱਧ ਮੁਨਾਫਾ ਜਿਹੜਾ ਹੈਗਾ ਉਹ ਵੱਧ ਸਕੇ
1: ਜੀ। ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਡਾਕਟਰ ਸਾਹਿਬ ਕਿ ਬੀਜ ਜੀ, ਬੀਜ ਮੁੱਖ ਰੂਪ ਦੇ ਵਿੱਚ ਹਰ ਚੀਜ਼ ਦਾ ਮੂਲ ਹੈ ਜੀ। ਤਾਂ ਜਦੋਂ ਖੇਤੀ ਵੀ ਆਪਾਂ ਕਰਨੀ ਆ ਤਾਂ ਸਭ ਤੋਂ ਪਹਿਲਾਂ ਜਿਵੇਂ ਵਹਾਈ ਕਰ ਲਈ, ਖੇਤ ਤਿਆਰ ਕਰ ਲਿਆ, ਤਾਂ ਬੀਜ ਦੀ ਲੋੜ ਹੈ ਕਿ ਬੀਜ ਦੇ ਵਿੱਚ ਵੀ ਕਿਸਾਨ ਵੀਰ ਕੁਝ ਨਾ ਕੁਝ ਫਾਇਦਾ ਲੈ ਸਕਦੇ ਨੇ, ਖਰਚਾ ਘਟਾ ਸਕਦੇ ਨੇ
2: ਜੀ। ਕਿਸਾਨ ਵੀਰੋ, ਜਿਵੇਂ ਬਹੁਤ ਸਾਰੇ ਕਿਸਾਨ ਵੀਰ ਸਾਡੇ ਕੋਲ, ਜਿਵੇਂ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਬੀਜ ਜਿਹੜੇ ਸਾਡੇ ਕੋਲ ਆਉਂਦੇ ਆ, ਤਾਂ ਜ਼ਿਆਦਾ ਕਿਸਾਨ ਵੀਰ ਜਿਹੜੇ ਡਿਮਾਂਡ ਕਰਦੇ ਆ ਕਿ ਸਾਨੂੰ ਸਾਰੇ ਜਿੰਨਾ ਏਰੀਆ ਬਿਜਾਈ ਕਰਨਾ ਹੈਗਾ, ਜਿੰਨਾ ਰਕਬਾ ਬੀਜਣਾ ਹੈਗਾ, ਉਹਦਾ ਸਾਨੂੰ ਨਵਾਂ ਬੀਜ ਦੇ ਦਿੱਤਾ ਜਾਵੇ। ਤਾਂ ਅਗਰ ਆਪਾਂ ਜੀਰੀ ਦੀ ਗੱਲ ਕਰਦੇ ਹਾਂ ਤਾਂ ਜੀਰੀ ਦਾ ਜਿਵੇਂ ਇਸ ਵੇਲੇ ਜਿਹੜਾ ਰੇਟ ਹੈਗਾ ਆਪਣਾ 2400-2500 ਰੁਪਏ ਜਿਹੜਾ ਹੈਗਾ ਐਮ ਐਸ ਪੀ ਹੁੰਦਾ ਹੈਗਾ, ਪਰ ਜੇ ਆਪਾਂ ਬੀਜ ਦੇ ਰੇਟ ਦੀ ਗੱਲ ਕਰਦੇ ਹੈਗੇ ਹਾਂ ਤਾਂ ਕੋਈ ਵੀ ਬੀਜ ਜਿਹੜਾ ਹੈਗਾ ਉਹ 56 ਰੁਪਏ 25 ਪੈਸੇ ਤੋਂ ਘੱਟ ਨਹੀਂ ਹੈਗਾ, ਤਕਰੀਬਨ ਬੀਜ ਦਾ ਰੇਟ ਡਬਲ ਵਰਗਾ ਹੈਗਾ। ਤੇ ਅਗਰ ਆਪਾਂ ਬਲੈਕ ਦੀ ਗੱਲ ਕਰਦੇ ਹਾਂ ਤਾਂ ਇਸ ਵੇਲੇ ਕਈ 100-100 ਰੁਪਏ, 250-250 ਰੁਪਏ ਕਿਲੋ ਤੱਕ ਵੀ ਬੀਜ ਜਿਹੜੇ ਹੈਗੇ ਆ ਕਿਸਾਨ ਵੀਰ ਮਾਰਕੀਟ ਚੋਂ ਖਰੀਦ ਰਹੇ ਹੈਗੇ ਆ। ਤਾਂ ਮੈਂ ਇਸ ਤੇ ਤੁਹਾਨੂੰ ਇਹ ਜ਼ਰੂਰ ਸਲਾਹ ਦੇਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਇਹ ਹੈਗਾ ਕਿ ਤੁਸੀਂ ਗੈਰ ਪ੍ਰਮਾਣਿਤ ਕਿਸਮਾਂ ਦੇ ਬੀਜ ਬਾਜ਼ਾਰ ਦੇ ਵਿੱਚੋਂ ਮਹਿੰਗੇ ਰੇਟ ਤੇ ਨਾ ਖਰੀਦੋ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਕਦੀ ਵੀ ਜਿਹੜਾ ਵੀ ਤੁਸੀਂ ਬੀਜ ਲੈਣਾ ਹੈਗਾ ਪ੍ਰਮਾਣਿਤ ਅਦਾਰੇ ਤੋਂ ਖਰੀਦੋ, ਕਿ ਅਤੇ ਉਹਦਾ ਬਿੱਲ ਜ਼ਰੂਰ ਲਓ, ਕਿਉਂਕਿ ਜਦੋਂ ਬਾਅਦ ਵਿੱਚ ਬਹੁਤ ਸਾਰੇ ਕਿਸਾਨ ਵੀਰ ਖੇਤ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ, ਜਿਵੇਂ ਮਿਲਾਵਟ ਆ ਜਾਂਦੀ ਹੈ ਜਾਂ ਉਹਨਾਂ ਦਾ ਬੀਜ ਪਿਓਰ ਨਹੀਂ ਨਿਕਲਦਾ ਹੈਗਾ ਜਾਂ ਕੋਈ ਹੋਰ ਸਮੱਸਿਆ ਆ ਜਾਂਦੀ ਹੈ, ਤਾਂ ਬਾਅਦ ਦੇ ਵਿੱਚ ਜਦ ਆਪਾਂ ਨੂੰ ਕਲੇਮ ਕਰਨਾ ਹੁੰਦਾ ਨਾ, ਤੇ ਜੇ ਸਾਡੇ ਕੋਲ ਬਿੱਲ ਨਹੀਂ ਹੁੰਦਾ ਹੈਗਾ ਤਾਂ ਸਾਨੂੰ ਉਹਦੀ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਤੇ ਜਿਹੜੀ ਸਭ ਤੋਂ ਵੱਡੀ ਗੱਲ ਧਿਆਨ 'ਚ ਰੱਖਣ ਵਾਲੀ ਇਹ ਹੈਗੀ ਹੈ ਕਿ ਜਿਵੇਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਤਾਂ ਤਕਰੀਬਨ 3 ਸਾਲ ਵਾਸਤੇ ਤੁਸੀਂ ਉਹੀ ਬੀਜ ਨੂੰ ਜਿਹੜਾ ਹੈਗਾ ਸੋਧ ਕੇ ਬੀਜ ਦੀ ਸੋਧ ਕਰਕੇ ਤੇ ਬੀਜ ਦੀ ਜਰਮੀਨੇਸ਼ਨ ਟੈਸਟ ਕਰਕੇ, ਜੰਮਣ ਸ਼ਕਤੀ ਚੈੱਕ ਕਰਕੇ ਤੁਸੀਂ ਆਪਣਾ ਬੀਜ ਵੀ ਵਰਤ ਸਕਦੇ ਹੋ। ਪਰ ਜੇ ਆਪਾਂ ਸਾਰੇ ਦਾ ਸਾਰਾ ਬੀਜ ਹਰ ਵਾਰੀ ਬਾਜ਼ਾਰ ਤੋਂ ਖਰੀਦਾਂਗੇ ਤਾਂ ਉਹਦੇ ਨਾਲ ਆਪਣਾ ਖਰਚਾ ਕਾਫੀ ਵੱਧ ਜਾਂਦਾ ਹੈਗਾ। ਇਸ ਕਰਕੇ ਹੁਣ ਜਿਹੜੀ ਤੁਹਾਡੀ ਕਣਕ ਦੀ ਫਸਲ ਜਿਵੇਂ ਤਿਆਰ ਹੈਗੀ ਹੈ, ਬਹੁਤ ਸਾਰੇ ਕਿਸਾਨ ਵੀਰਾਂ ਦੀ ਮਤਲਬ ਆਲਮੋਸਟ ਕਟਾਈ ਹੋ ਚੱਲੀ ਹੈ ਜਾਂ ਹੋ ਰਹੀ ਹੈ, ਤਾਂ ਤੁਸੀਂ ਜਿੱਥੋਂ ਬੀਜ ਰੱਖਣਾ ਹੈਗਾ ਉਹ ਜ਼ਰੂਰ ਕੋਸ਼ਿਸ਼ ਕਰੋ ਕਿ ਉਨੇ ਹਿੱਸੇ ਨੂੰ ਰਕਬੇ ਨੂੰ ਅਲੱਗ ਕਟਵਾ ਕੇ ਤਾਂ ਫਿਰ ਉਹਨੂੰ ਚੰਗੀ ਤਰ੍ਹਾਂ ਸਾਫ਼ ਸਫਾਈ ਕਰਕੇ ਉਹਨੂੰ ਪ੍ਰੋਪਰ ਜਿਹੜਾ ਹੈਗਾ ਸਟੋਰ ਕਰ ਲਓ, ਤਾਂ ਕਿ ਅਗਲੇ ਹਾੜੀ ਦੇ ਸੀਜ਼ਨ ਦੇ ਵਿੱਚ ਤੁਸੀਂ ਉਹਨੂੰ ਬੀਜ ਦੇ ਤੌਰ 'ਤੇ ਵਰਤ ਸਕੋ।
1: ਜੀ ਬਿਲਕੁਲ ਕਿਸਾਨ ਵੀਰੋ, ਤੁਸੀਂ ਆਪਣਾ ਬੀਜ ਖੁਦ ਤਿਆਰ ਕਰ ਸਕਦੇ ਹੋ, ਡਾਕਟਰ ਸਾਹਿਬ ਨੇ ਦੱਸ ਦਿੱਤਾ ਹੈ। ਉਹਦੇ ਨਾਲ ਇੱਕ ਤਾਂ ਤੁਹਾਡਾ ਖਰਚਾ ਘਟੇਗਾ ਅਤੇ ਫਾਇਦਾ ਵੀ ਹੋਵੇਗਾ, ਤੁਹਾਨੂੰ ਆਪਣੇ ਬੀਜ 'ਤੇ ਭਰੋਸਾ ਵੀ ਹੋਵੇਗਾ ਕਿਉਂਕਿ ਤੁਹਾਡੇ ਆਪਣੇ ਹੱਥੀਂ ਤਿਆਰ ਕੀਤੇ ਹੋਏ ਬੀਜ ਨੇ, ਤੁਹਾਨੂੰ ਮੁਨਾਫਾ ਵੀ ਦੇਣਾ ਹੈ। ਡਾਕਟਰ ਸਾਹਿਬ, ਖਾਦਾਂ ਦੀ ਗੱਲ ਆਉਂਦੀ ਹੈ, ਫਰਟੀਲਾਈਜ਼ਰਸ ਦੀ ਗੱਲ ਆਉਂਦੀ ਹੈ, ਤਾਂ ਉਹ ਵੀ ਕਈ ਵਾਰ ਖਰਚੇ ਦਾ ਘਰ ਬਣ ਜਾਂਦੇ ਨੇ। ਕਈ ਵਾਰ ਕਿਸਾਨ ਵੀਰ ਕੀ ਕਰਦੇ ਨੇ ਕਿ ਦੇਖਾ ਦੇਖੀ ਆਂਢ ਗੁਆਂਢ ਦੇ ਵਿੱਚ ਦੇਖ ਲਿਆ ਕਿ ਫਲਾਣੇ ਬੰਦੇ ਨੇ ਫਲਾਣੀ ਖਾਦ ਪਾ ਦਿੱਤੀ ਆ, ਆਪਾਂ ਨਾ ਰਹਿ ਜਾਈਏ, ਤਾਂ ਉਹ ਵੀ ਕਾਫੀ ਖਰਚਾ ਹੋ ਜਾਂਦਾ, ਇਹਦੇ ਤੋਂ ਕਿਵੇਂ ਬਚਿਆ ਜਾਵੇ?
2: ਅਗਰ ਆਪਾਂ ਖਾਦਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਹੁਣ ਖਾਦਾਂ ਦੀ ਵਰਤੋਂ ਘਟਾ ਰਹੇ ਆ, ਪਰ ਫਿਰ ਵੀ ਕਾਫੀ ਹੱਦ ਤੱਕ ਜਿਹੜਾ ਆਪਾਂ ਕਹਿੰਦੇ ਹਾਂ ਕਿ ਜਿਹੜਾ ਆਪਣਾ ਟ੍ਰੈਂਡ ਬਣਿਆ ਹੋਇਆ, ਜਿਹੜਾ ਬਣਿਆ ਰੁਝਾਨ ਬਣਿਆ ਹੋਇਆ, ਉਹਦੇ ਹਿਸਾਬ ਨਾਲ ਹੀ ਚੱਲਦਾ। ਜਿਹੜੇ ਅਸੀਂ ਸਰਵੇਖਣ ਕਰਦੇ ਹਾਂ ਨਾ, ਤਾਂ ਤੁਹਾਡੀ ਕਾਸ਼ਤ ਦਾ ਕੁੱਲ ਜਿਹੜਾ ਖਰਚਾ ਹੈਗਾ ਤਕਰੀਬਨ 20-25% ਕੇਵਲ ਖਾਦਾਂ ਦੇ ਉੱਪਰ ਆਉਂਦਾ। ਪਰ ਉਹਦੇ ਲਈ ਆਪਾਂ ਛੋਟਾ ਜਿਹਾ ਕੰਮ ਕਰ ਸਕਦੇ ਹਾਂ ਕਿ ਜਿਵੇਂ ਹੁਣ ਤੁਹਾਡੇ ਖੇਤ ਖਾਲੀ ਹੈਗੇ ਆ ਤਾਂ ਤੁਸੀਂ ਆਪਣੇ ਖੇਤ ਦੀ ਮਿੱਟੀ ਟੈਸਟ ਕਰਾ ਲਓ, ਕਿਉਂਕਿ ਜ਼ਿਆਦਾਤਰ ਜਿਹੜਾ ਆਪਣਾ ਰਕਬਾ ਹੈਗਾ ਤਕਰੀਬਨ 90% ਦੇ ਆਪਾਂ ਕਹਿ ਸਕਦੇ ਹਾਂ ਕਿ ਕਣਕ ਝੋਨੇ ਥੱਲੇ ਹੈ, ਤੇ ਕਣਕ ਝੋਨੇ ਲਈ ਆਪਾਂ ਨੂੰ 6 ਇੰਚ ਦੀ ਮਿੱਟੀ ਦਾ ਹੀ ਸੈਂਪਲ ਲੈਣਾ ਪੈਂਦਾ ਹੈਗਾ। ਇਹ ਜਿਹੜਾ ਸੈਂਪਲ ਹੈਗਾ ਤੁਸੀਂ ਲੈ ਕੇ ਤੇ ਤੁਸੀਂ ਸਾਡੇ ਕੋਲ ਵੀ ਜਮ੍ਹਾਂ ਕਰਾ ਸਕਦੇ ਹੋ, ਤੁਹਾਡੇ ਜ਼ਿਲ੍ਹੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਮਿੱਟੀ ਪਰਖਣ ਦੀ ਲੈਬ ਹੈਗੀ ਹੈ, ਉੱਥੇ ਜਮ੍ਹਾਂ ਕਰਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੁੱਖ ਖੇਤੀਬਾੜੀ ਅਫਸਰ ਜਿਹੜਾ ਦਾ ਦਫ਼ਤਰ ਹੈਗਾ 20 ਨੰਬਰ ਫਾਟਕ ਤੇ, ਉੱਥੋਂ ਟੈਸਟ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ PAU ਤੋਂ ਜਿਹੜਾ ਹੈਗਾ ਆਪਣਾ ਸੈਂਪਲ ਟੈਸਟਿੰਗ ਵਾਸਤੇ ਭੇਜ ਸਕਦੇ ਹੋ। ਜੇਕਰ ਤੁਸੀਂ ਵੱਡੇ ਤੱਤ ਜਿਹੜੇ ਟੈਸਟ ਕਰਾਉਣੇ ਹੈਗੇ ਆ ਤਾਂ ਉਹਦੀ ਕੀਮਤ ਕੇਵਲ 50 ਰੁਪਏ ਹੈ, ਛੋਟੇ ਤੱਤ ਵੀ ਨਾਲ ਕਰਾਉਣੇ ਹੈ ਤਾਂ 100 ਰੁਪਏ ਹੈ ਟੋਟਲ, ਅਤੇ ਨਾਲ ਅਗਰ ਪਾਣੀ ਵੀ ਟੈਸਟ ਕਰਾਉਣਾ ਹੈਗਾ ਤਾਂ ਉਹਦੇ 50 ਰੁਪਏ ਲੱਗਦੇ ਆ। ਅਗਰ ਆਪਾਂ ਤਿੰਨੇ ਚੀਜ਼ਾਂ ਵੀ ਟੈਸਟ ਕਰਾ ਲੈਂਦੇ ਹਾਂ ਤਾਂ 150 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਆਪਣੇ ਖੇਤ ਦੇ ਬਾਰੇ, ਆਪਣੇ ਪਾਣੀ ਦੇ ਬਾਰੇ, ਉਹਨਾਂ ਦੀ ਸਿਹਤ ਬਾਰੇ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਹੈਗਾ। ਤਾਂ ਆਪਾਂ ਨੂੰ ਜ਼ਮੀਨ ਦੇ ਹਿਸਾਬ ਨਾਲ ਕਿੰਨੀ ਕੁ ਖਾਦ ਦੀ ਲੋੜ ਹੈਗੀ ਹੈ ਜਾਂ ਕਿਹੜੀ ਖਾਦ ਆਪਣੇ ਆਲਰੇਡੀ ਆਪਣੀ ਮਿੱਟੀ ਦੇ ਵਿੱਚ ਜ਼ਿਆਦਾ ਐਕਸੈਸ 'ਚ ਪਈ ਹੋਈ ਹੈ, ਉਹਦੀ ਆਪਾਂ ਨੂੰ ਆਪਾਂ ਪਰਖ ਕਰਾ ਕੇ ਜਿਹੜਾ ਹੈਗਾ ਉਹਦੀ ਵਰਤੋਂ ਘਟਾ ਸਕਦੇ ਹਾਂ। ਦੂਜੀ ਗੱਲ ਹੈ ਕਿ ਜਿਵੇਂ ਕਣਕ ਝੋਨਾ ਅਤੇ ਮੱਕੀ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੱਤਾ ਰੰਗ ਚਾਟ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਹੁਤ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਆ ਉਹਦੀ ਵਰਤੋਂ ਕਰਕੇ ਵੀ ਖਾਦ ਦੀ ਜਿਹੜੀ ਹੈਗੀ ਹੈ ਉਹਨੂੰ ਸੁਚੱਜੀ ਵਰਤੋਂ ਕਰ ਰਹੇ ਆ, ਕਿਉਂਕਿ ਅਗਰ ਕਈ ਖੇਤਾਂ ਦੇ ਵਿੱਚ ਇਹ ਦੇਖਣ 'ਚ ਆਇਆ ਹੈਗਾ ਕਿ ਜਿੱਥੇ ਜ਼ਿਆਦਾ ਖਾਦ ਦੀ ਲੋੜ ਪੈਂਦੀ ਹੈ ਤਾਂ ਪੱਤਾ ਰੰਗ ਚਾਟ ਜਿਹੜਾ ਹੈਗਾ ਇਹ ਸਾਨੂੰ ਸੁਚੱਜੀ ਵਰਤੋਂ ਬਾਰੇ ਦੱਸਦਾ, ਨਾ ਕਿ ਉਹਦੀ ਵਰਤੋਂ ਘਟਾਉਣ ਬਾਰੇ, ਤਾਂ ਕਿ ਸਾਡੇ ਝਾੜ 'ਤੇ ਕੋਈ ਫਰਕ ਨਹੀਂ ਪੈਂਦਾ ਹੈਗਾ। ਜਿਹੜੀਆਂ ਮਾੜੀਆਂ ਜ਼ਮੀਨਾਂ ਨੇ ਉਹਦੇ 'ਚ ਆਪਾਂ ਨੂੰ ਥੋੜ੍ਹਾ ਵੱਧ ਵੀ ਖਾਦ ਪਾਣੀ ਪੈ ਸਕਦੀ ਹੈਗੀ ਹੈ। ਇਸੇ ਤਰੀਕੇ ਨਾਲ ਕਿਸਾਨ ਵੀਰੋ, ਅਗਰ ਤੁਸੀਂ ਮਿੱਟੀ ਪਰਖ ਦੇ ਆਧਾਰ 'ਤੇ ਜਿਹੜਾ ਆਪਾਂ ਖਾਦ ਦੀ ਵਰਤੋਂ ਕਰਦੇ ਹਾਂ ਤਾਂ ਇਹ ਖਰਚਾ ਜਿਹੜਾ ਹੈਗਾ ਤੁਹਾਡਾ ਘੱਟ ਕੇ ਕੇਵਲ 10-15% ਰਹਿ ਜਾਂਦਾ ਹੈਗਾ। ਪਰ ਇਹ ਜਿਹੜੀ ਤੁਸੀਂ ਇੱਕ ਵਾਰੀ ਮਿੱਟੀ ਦੀ ਟੈਸਟ ਕਰਾ ਲਈ ਹੈਗੀ ਹੈ ਤਾਂ ਇਹ ਜਿਹੜੀ ਰਿਪੋਰਟ ਹੈਗੀ ਹੈ ਤੁਹਾਡੀ, ਇਹ ਤੁਸੀਂ 3 ਸਾਲ ਵਾਸਤੇ ਵਰਤ ਸਕਦੇ ਹੋ। ਇਹਦਾ ਮਤਲਬ ਹੈ ਕਿ ਅਗਰ ਆਪਾਂ 150 ਰੁਪਿਆ ਲਗਾ ਕੇ ਤੇ ਅਗਰ ਹਰ ਸਾਲ ਦੇ ਵਿੱਚ ਆਪਾਂ 500 ਰੁਪਿਆ ਵੀ ਬਚਾ ਲਈਏ ਤਾਂ ਤੁਸੀਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਾਂ ਕਿੱਥੇ 150 ਰੁਪਿਆ ਲਗਾ ਕੇ 1500 ਰੁਪਿਆ ਬਚਾ ਕੇ 10 ਗੁਣਾ ਤੱਕ ਜਿਹੜਾ ਹੈਗਾ ਉਹਦਾ ਮੁਨਾਫਾ ਲੈ ਸਕਦੇ ਹੈਗੇ ਹਾਂ। ਇਸ ਕਰਕੇ ਜਿਉਂ ਹੀ ਤੁਹਾਡਾ ਖੇਤ ਖਾਲੀ ਹੁੰਦਾ ਹੈ, ਮੇਰੇ ਵੱਲੋਂ ਤੁਹਾਨੂੰ ਜ਼ਰੂਰ ਬੇਨਤੀ ਹੈ ਕਿ ਆਪਣੀ ਮਿੱਟੀ ਜ਼ਰੂਰ ਟੈਸਟ ਕਰਾਓ, ਅਗਰ ਤੁਸੀਂ ਸੈਂਪਲ ਲੈਣ ਬਾਰੇ ਤੁਹਾਨੂੰ ਪਤਾ ਹੈ ਤਾਂ ਬਹੁਤ ਵਧੀਆ ਗੱਲ ਹੈ, ਅਗਰ ਨਹੀਂ ਪਤਾ ਹੈਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਕਿ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਕਿੱਦਾਂ ਤੁਸੀਂ ਸੈਂਪਲ ਲੈਣਾ ਹੈਗਾ, ਕਿਸ ਤਰੀਕੇ ਨਾਲ ਪਾਣੀ ਦਾ ਸੈਂਪਲ ਲੈਣਾ, ਮਿੱਟੀ ਦਾ ਸੈਂਪਲ ਲੈਣਾ। ਜ਼ਰੂਰ ਇਸ ਵਾਰੀ ਕੋਸ਼ਿਸ਼ ਕਰਿਓ ਕਿ ਆਪਣੀ ਮਿੱਟੀ ਅਤੇ ਪਾਣੀ ਟੈਸਟ ਕਰਵਾਇਓ।
1: ਜੀ ਬਿਲਕੁਲ, ਕਿਸਾਨ ਵੀਰੋ ਪਤਾ ਲੱਗ ਜਾਂਦਾ ਹੈ ਕਿ ਜ਼ਮੀਨ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਆ ਗਈ, ਇਸ ਕਰਕੇ ਮਿੱਟੀ ਦੀ ਪਰਖ ਕਰਾਉਣੀ ਬਹੁਤ ਜ਼ਰੂਰੀ ਹੈ, ਅਤੇ ਤੁਸੀਂ ਕਰਵਾਇਆ ਵੀ ਜ਼ਰੂਰ ਕਰੋ। ਅਤੇ ਦੂਜੇ ਪਾਸੇ ਡਾਕਟਰ ਸਾਹਿਬ, ਥੋੜ੍ਹਾ ਬਹੁਤਾ ਜੈਵਿਕ ਖਾਦਾਂ ਦਾ ਰੁਝਾਨ ਵੀ ਵਧਿਆ ਹੈ, ਜਾਂ ਕਿਸਾਨ ਵੀਰ ਕੀ ਕਰਦੇ ਨੇ, ਜਿਹੜੀ ਪੁਰਾਣੀ ਰੂੜੀ ਪਈ ਹੈ ਉਹ ਰੂੜੀ ਵੀ ਖੇਤਾਂ ਦੇ ਵਿੱਚ ਪਾ ਦਿੰਦੇ ਨੇ, ਉਹ ਵੀ ਕੁਝ ਹੱਦ ਤੱਕ ਫਾਇਦਾ ਕਰਦੀ ਹੈ ਜੀ?
2: ਜੀ, ਇਹਦੇ ਇਹ ਜਿਹੜੀ ਖੋਜ ਕੀਤੀ ਗਈ ਹੈਗੀ ਹੈ ਕਿ ਜਿਨ੍ਹਾਂ ਖੇਤਾਂ ਦੇ ਵਿੱਚ ਤੁਸੀਂ ਰੂੜੀ ਦੀ ਖਾਦ ਪਾਉਂਦੇ ਹੋ ਜਾਂ ਆਪਾਂ ਹਰੀ ਖਾਦ ਕਰਦੇ ਹਾਂ, ਤਾਂ ਉੱਥੇ ਆਪਾਂ ਨੂੰ ਜਿਹੜੀਆਂ ਕੈਮੀਕਲ ਖਾਦਾਂ ਹੈਗੀਆਂ ਜਿਹੜੀਆਂ, ਉਹਨਾਂ ਦੀ ਆਪਾਂ ਨੂੰ ਮਾਤਰਾ ਘਟਾਉਣੀ ਪੈਂਦੀ ਹੈ। ਇਸੇ ਲਈ ਮਿੱਟੀ ਪਰਖ ਦੇ ਆਧਾਰ 'ਤੇ ਇਹ ਆਪਾਂ ਨੂੰ ਕਲੀਅਰ ਹੋ ਜਾਂਦਾ ਹੈਗਾ ਕਿ ਆਪਣੀ ਕਿੰਨੀ ਕੁ ਖਾਦ ਦੀ ਲੋੜ ਹੈਗੀ ਹੈ, ਕਿਹੜੀ ਖਾਦ ਆਪਣੇ ਖੇਤ ਦੇ ਵਿੱਚ ਆਲਰੇਡੀ ਐਕਸੈਸ ਪਈ ਹੈਗੀ ਹੈ, ਤਾਂ ਆਪਾਂ ਨੂੰ ਨਾਈਟ੍ਰੋਜਨ ਖਾਦ ਦੀ ਵਰਤੋਂ ਕਿੰਨੀ ਘਟਾਉਣ ਦੀ ਲੋੜ ਹੈਗੀ ਹੈ।
1: ਤੇ ਡਾਕਟਰ ਸਾਹਿਬ, ਕੀਟਨਾਸ਼ਕਾਂ ਦੀ, ਨਦੀਨਨਾਸ਼ਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਭਰਮਾਰ ਹੈ, ਦੁਕਾਨਾਂ ਵੀ ਨੇ, ਸਟੋਰ ਵੀ ਖੁੱਲ੍ਹੇ ਹੋਏ ਨੇ ਥਾਂ ਥਾਂ ਦੇ ਉੱਤੇ। ਕਈ ਵਾਰ ਕੀ ਹੁੰਦਾ ਹੈ ਕਿ ਦੁਕਾਨਦਾਰ ਵੀਰ ਵੀ ਕਿਸਾਨਾਂ ਨੂੰ ਕੋਈ ਨਾ ਕੋਈ ਸਲਾਹ ਦੇ ਦਿੰਦੇ ਨੇ, ਉਹ ਕਿਸਾਨ ਕਹਿੰਦਾ ਯਾਰ ਇਹ ਚੀਜ਼ ਲੈਣ ਗਏ ਆ, ਤਾਂ ਉਹ ਕਹਿੰਦੇ ਨਹੀਂ ਤੂੰ ਇਹਦੇ ਨਾਲ ਇਹ ਵੀ ਪਾਲਾ ਤਾਂ ਇਹਦੇ ਨਾਲ ਤੈਨੂੰ ਇਨ ਫਿਊਚਰ ਵੀ ਫਾਇਦਾ ਹੋ ਜਾਏਗਾ। ਤਾਂ ਕੀਟਨਾਸ਼ਕ ਵੀ ਜਿਹੜੇ ਨੇ ਜਾਂ ਨਦੀਨਨਾਸ਼ਕ ਨੇ ਉਹ ਵੀ ਖਰਚੇ ਦਾ ਘਰ ਬਣ ਜਾਂਦੇ ਨੇ
2: ਜੀ। ਇਹਦੇ ਵਿੱਚ ਨਾ ਜੇ ਆਪਾਂ ਨਦੀਨਨਾਸ਼ਕਾਂ ਦੀ ਗੱਲ ਕਰਦੇ ਹਾਂ ਤਾਂ ਦੇਖਣ ਵਿੱਚ ਇਹ ਆਇਆ ਹੈਗਾ ਕਿ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਹੈ ਨਾ ਕਿ ਜਿਹੜੇ ਦਵਾਈ ਦੇ ਨਾਲ ਇੱਕ ਵਾਰੀ ਨਦੀਨ ਕੰਟਰੋਲ ਆ ਗਏ, ਕਾਬੂ ਆ ਗਏ, ਤਾਂ ਆਪਾਂ ਹਰ ਸਾਲ ਉਹਨੂੰ ਹੀ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਐਕਚੁਲੀ ਚਾਹੀਦਾ ਇਹ ਹੈਗਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 7-8 ਗਰੁੱਪ ਜਿਹੜੇ ਆ ਉਹ ਨਦੀਨ ਨਾਸ਼ਕਾਂ ਦੇ ਸਿਫਾਰਿਸ਼ ਕੀਤੇ ਜਾਂਦੇ ਆ। ਆਪਾਂ ਨੂੰ ਹਰ ਸਾਲ ਗਰੁੱਪ ਬਦਲ ਕੇ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰੁੱਪ ਬਦਲਣ ਨਾਲ ਇਹ ਹੁੰਦਾ ਹੈਗਾ ਕਿ ਆਪਣੇ ਨਦੀਨਾਂ ਦੇ ਵਿੱਚ ਉਹਦੀ ਦਵਾਈ ਦੇ ਪ੍ਰਤੀ ਸਹਿਣ ਸ਼ਕਤੀ ਨਹੀਂ ਆਉਂਦੀ ਹੈਗੀ। ਅਗਰ ਆਪਾਂ ਲਗਾਤਾਰ ਇੱਕੋ ਦਵਾਈ ਵਰਤੀ ਜਾਂਦੇ ਹਾਂ ਤਾਂ ਥੋੜੇ ਸਾਲਾਂ ਤੋਂ ਬਾਅਦ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ, ਆਪਣੇ ਨਦੀਨ ਜਿਹੜੇ ਆ ਉਹਨਾਂ ਦੀ ਸ਼ਕਤੀ ਜਿਹੜੀ ਉਹਨਾਂ ਦੇ ਡਿਵੈਲਪ ਹੋ ਜਾਂਦੀ ਹੈ। ਇਸ ਕਰਕੇ ਨਦੀਨ ਨਾਸ਼ਕਾਂ ਦੀ ਵਰਤੋਂ ਬਾਰੇ ਹਰ ਵਾਰੀ ਇੱਕ ਤਾਂ ਗਰੁੱਪ ਬਦਲ ਕੇ ਤੁਸੀਂ ਬਦਲੋ ਵਰਤੋ, ਔਰ ਦੂਜੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਹੈਗੀ ਹੈ ਉਹ ਹੈਗਾ ਕਿ ਸਿਫਾਰਿਸ਼ ਕੀਤੀ ਦਵਾਈ, ਸਿਫਾਰਿਸ਼ ਕੀਤੀ ਮਾਤਰਾ ਤੇ ਸਿਫਾਰਿਸ਼ ਕੀਤਾ ਸਮਾਂ। ਇਹ ਤਿੰਨ ਗੱਲਾਂ ਦਾ ਅਗਰ ਤੁਸੀਂ ਧਿਆਨ ਰੱਖਦੇ ਹੈਗੇ ਹੋ ਤਾਂ ਤੁਸੀਂ ਨਦੀਨਾਂ ਤੇ ਬਹੁਤ ਵਧੀਆ ਤਰੀਕੇ ਨਾਲ ਕਾਬੂ ਪਾ ਸਕਦੇ ਹੋ, ਕਿਉਂਕਿ ਕਈ ਵਾਰੀ ਆਪਾਂ ਕੀ ਕਰਦੇ ਹਾਂ ਕਿ ਸਿਫਾਰਿਸ਼ ਕੀਤੀ ਮਾਤਰਾ ਤੋਂ ਘੱਟ ਦਵਾਈ ਪਾ ਦਿੰਦੇ ਹਾਂ, ਕਈਆਂ ਤੇ ਵੱਧ ਪਾ ਦਿੰਦੇ ਹਾਂ, ਤਾਂ ਜੇ ਘੱਟ ਪਾਵਾਂਗੇ ਤਾਂ ਨਦੀਨ ਇੱਕ ਵਾਰੀ ਮੁਰਝਾ ਜ਼ਰੂਰ ਜਾਂਦਾ ਪਰ ਉਹ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੁੰਦਾ, ਮਰਦਾ ਨਹੀਂ ਹੈ, ਦੁਬਾਰਾ ਫਿਰ ਥੋੜ੍ਹੀ ਦੇਰ ਬਾਅਦ ਉਹ ਦੁਬਾਰਾ ਉੱਠ ਜਾਂਦਾ। ਅਗਰ ਆਪਾਂ ਜ਼ਿਆਦਾ ਡੋਜ਼ ਪਾਉਂਦੇ ਹੈਗੇ ਹਾਂ ਤਾਂ ਨਦੀਨ ਤਾਂ ਚਾਹੇ ਕੰਟਰੋਲ ਹੋ ਜਾਏਗਾ ਪਰ ਆਪਣਾ ਵੱਧ ਦਵਾਈ ਦਾ ਜਿਹੜਾ ਖਰਚਾ ਹੈਗਾ ਉਹ ਜ਼ਰੂਰ ਹੋ ਜਾਂਦਾ ਹੈਗਾ। ਇਸ ਕਰਕੇ ਤੁਸੀਂ ਬੇਸ਼ੱਕ ਦੁਕਾਨ ਵਾਲੇ ਕੋਲ ਵੀ ਜਾ ਕੇ ਪੁੱਛੋ ਪਰ ਆਪਣੇ ਕੋਲ ਖੇਤੀਬਾੜੀ ਮਾਹਿਰਾਂ ਦੇ ਨੰਬਰ ਜ਼ਰੂਰ ਰੱਖੋ। ਇੱਕ ਵਾਰੀ ਕੋਈ ਵੀ ਚੀਜ਼ ਦੁਕਾਨ ਤੋਂ ਖਰੀਦਣ ਤੋਂ ਪਹਿਲਾਂ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਲਓ ਕਿ ਅਸੀਂ ਕਿਹੜੀ ਦਵਾਈ ਜਿਹੜੀ ਹੈਗੀ ਹੈ ਉਹਦੀ ਵਰਤੋਂ ਕਰੀਏ ਅਤੇ ਕਿੰਨੀ ਮਾਤਰਾ 'ਚ ਕਰੀਏ। ਔਰ ਜ਼ਿਆਦਾਤਰ ਜਿਹੜੇ ਨਦੀਨ ਨਾਸ਼ਕ ਹੈ ਉਹਨਾਂ ਦੀ ਸਿਫਾਰਿਸ਼ ਜਿਹੜਾ ਤਾਂ ਸਮਾਂ ਹੈਗਾ ਉਹ 30-35 ਦਿਨ ਦਾ ਹੈਗਾ, ਪਰ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਆ ਕਿ ਦੋ ਮਹੀਨੇ ਤੋਂ ਬਾਅਦ ਤੱਕ ਵੀ ਜਿਹੜਾ ਹੈਗਾ ਆਪਾਂ ਨੂੰ ਫੋਨ ਕਰਕੇ ਪੁੱਛਦੇ ਆ ਕਿ ਹੁਣ ਅਸੀਂ ਸਪਰੇਅ ਕਰ ਦਈਏ ਜਾਂ ਨਦੀਨ ਦੁਬਾਰਾ ਹੋ ਗਿਆ, ਤਾਂ ਇੱਕ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜਿਹੜੀ ਦਵਾਈ ਜਿਸ ਸਮੇਂ 'ਤੇ ਸਿਫਾਰਿਸ਼ ਕੀਤੀ ਗਈ ਹੈ ਉਸੇ ਸਮੇਂ 'ਤੇ ਜਦ ਵਰਤੋਗੇ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਉਹਨੂੰ ਕਾਬੂ ਕਰਦੀ ਹੈਗੀ।
1: ਜੀ ਟਿਡਰ ਸਾਹਿਬ, ਮਸ਼ੀਨਰੀ ਦੀ ਗੱਲ ਕਰੀਏ ਤਾਂ ਮਸ਼ੀਨਰੀ ਵੀ ਕਾਫੀ ਖਰਚੇ ਦਾ ਘਰ ਆ, ਕਿਉਂਕਿ ਅੱਜ ਕੱਲ੍ਹ ਜਿਵੇਂ ਜਿਵੇਂ ਖੇਤੀ ਉੱਨਤ ਹੋ ਰਹੀ ਹੈ ਤਾਂ ਉਸੇ ਤਰ੍ਹਾਂ ਦੇ ਨਾਲ ਮਸ਼ੀਨਰੀ ਵੀ ਆ ਰਹੀ ਹੈ, ਹਾਲਾਂਕਿ ਸਬਸਿਡੀ ਦੇ ਉੱਤੇ ਆਧਾਰਿਤ ਕਾਫੀ ਮਸ਼ੀਨਾਂ ਨੇ, ਪਰ ਫਿਰ ਵੀ ਖਰਚਾ ਜ਼ਰੂਰ ਹੁੰਦਾ ਜੀ।
2: ਜੀ ਅਗਰ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਹਾਂ ਤਾਂ ਆਪਣੇ ਕੋਲ ਪੰਜਾਬ ਦੇ ਵਿੱਚ ਇਸ ਵੇਲੇ ਭਾਰਤ ਦਾ ਤਕਰੀਬਨ 1.5% ਰਕਬਾ ਜਿਹੜਾ ਖੇਤੀਯੋਗ ਹੈਗਾ ਤੇ ਜਿੰਨੀ ਕੁ ਆਪਣੇ ਕੋਲ ਮਸ਼ੀਨਰੀ ਇਸ ਵੇਲੇ ਉਪਲਬਧ ਹੈਗੀ ਹੈ, ਅਗਰ ਆਪਣਾ ਪੰਜਾਬ ਦਾ ਰਕਬਾ ਵੱਧ ਕੇ 5% ਤੱਕ ਵੀ ਹੋ ਜਾਏ ਤਾਂ ਆਪਾਂ ਨੂੰ ਹੋਰ ਮਸ਼ੀਨਰੀ ਦੀ ਲੋੜ ਨਹੀਂ ਹੈਗੀ। ਇਹਦਾ ਮਤਲਬ ਇਹ ਹੈਗਾ ਕਿ ਆਪਾਂ ਆਲਰੇਡੀ ਜਿੰਨੀ ਮਸ਼ੀਨਰੀ ਖਰੀਦ ਚੁੱਕੇ ਹਾਂ ਉਹਦੀ ਹੀ ਵਰਤੋਂ ਨੂੰ ਆਪਾਂ ਮਤਲਬ ਕੋਆਪਰੇਟਿਵ ਬੇਸਿਸ ਤੇ ਉਤਸ਼ਾਹਿਤ ਕਰੀਏ ਜਾ ਕੇ, ਨਾ ਕਿ ਨਵੀਂ ਮਸ਼ੀਨਰੀ ਖਰੀਦਣ ਬਾਰੇ। ਤਾਂ ਇੱਥੇ ਮੈਂ ਜ਼ਰੂਰ ਸਲਾਹ ਦੇਣਾ ਚਾਹੂੰਗੀ ਕਿ ਜਿਹੜੇ ਕਿਸਾਨ ਵੀਰ ਕੋਈ ਵੀ ਮਸ਼ੀਨ ਨਵੀਂ ਖਰੀਦਣੀ ਚਾਹੁੰਦੇ ਹੈ ਤਾਂ ਕੁਛ ਇੱਕ ਪੱਕੇ ਖਰਚੇ ਜਿਹੜੇ ਆਪਣੇ ਹੈਗੇ ਉਹਦਾ ਜ਼ਰੂਰ ਧਿਆਨ ਰੱਖੋ। ਪਹਿਲਾਂ ਤਾਂ ਹੈਗਾ ਕਿ ਜਿਹੜੀ ਤੁਹਾਡੀ ਮਸ਼ੀਨ ਦੀ ਕੀਮਤ ਹੈ ਉਹਦੇ ਉੱਪਰ ਜਿਹੜਾ ਤੁਹਾਨੂੰ ਵਿਆਜ ਲੱਗਣਾ ਹੈਗਾ। ਅਗਰ ਤੁਸੀਂ ਉਹ ਪੈਸਿਆਂ ਦੀ ਮਸ਼ੀਨ ਨਾ ਖਰੀਦ ਕੇ ਤੁਸੀਂ ਸਿੰਪਲ ਬੈਂਕ ਵਿੱਚ ਵੀ ਰੱਖ ਦਿੰਦੇ ਤਾਂ ਜਿਹੜਾ ਤੁਹਾਨੂੰ ਵਿਆਜ ਮਿਲਣਾ ਸੀ ਉਹ ਤੁਹਾਡੀ ਆਮਦਨ ਬਣ ਜਾਣਾ ਸੀਗਾ। ਦੂਜਾ ਖਰਚਾ ਹੈਗਾ ਮੁੱਲ ਘਾਟ। ਮੁੱਲ ਘੱਟ ਹੁੰਦਾ ਕਿ ਇੱਕ ਸਾਲ ਤੋਂ ਬਾਅਦ ਜਾਂ ਇੱਕ ਸੀਜ਼ਨ ਤੋਂ ਬਾਅਦ ਉਸ ਮਸ਼ੀਨ ਦੀ ਕੀਮਤ ਦੇ ਵਿੱਚ ਕਿੰਨਾ ਘਾਟਾ ਪੈ ਗਿਆ ਤਾਂ ਤਕਰੀਬਨ ਔਨ ਐਂਡ ਐਵਰੇਜ 10% ਤਾਂ ਮਿਨੀਮਮ ਮੰਨ ਕੇ ਚੱਲਦੇ ਹਾਂ ਕਿ ਉਹਦੀ ਕੀਮਤ ਘੱਟ ਜਾਏਗੀ। ਜੇ ਤੁਸੀਂ ਅੱਜ ਕੋਈ ਮਸ਼ੀਨ ਮੰਨ ਲਓ 10 ਲੱਖ ਦੀ ਲਈ ਹੈ ਤਾਂ ਉਹਦੀ ਕੀਮਤ 9 ਲੱਖ ਰੁਪਏ ਰਹਿ ਜਾਣੀ ਹੈ, 1 ਲੱਖ ਰੁਪਇਆ ਘੱਟ ਜਾਏਗਾ 10% ਦੇ ਹਿਸਾਬ ਨਾਲ। ਉਸ ਤੋਂ ਇਲਾਵਾ ਉਹਦੀ ਸਾਂਭ ਸੰਭਾਲ ਦਾ, ਉਹਦੀ ਵਰਤੋਂ ਦਾ ਖਰਚਾ, ਜਦੋਂ ਆਪਾਂ ਉਹਨੂੰ ਵਰਤਾਂਗੇ ਉਹਦੀ ਟੁੱਟ ਭੱਜ ਵੀ ਹੋਏਗੀ ਤੇ ਰਿਪੇਅਰ ਵੀ ਕਰਾਉਣੀ ਪਏਗੀ, ਡੀਜ਼ਲ ਦਾ ਖਰਚਾ ਵੀ ਆਏਗਾ, ਤਾਂ ਇਸ ਤਰੀਕੇ ਨਾਲ ਕੁਛ ਇੱਕ ਖਰਚੇ ਹੈਗੇ ਆ ਜਿਹੜੇ ਆਪਾਂ ਨੂੰ ਕਰਨੇ ਹੀ ਪੈਣੇ ਆ। ਜਿਹੜੀ ਤੁਸੀਂ ਇੱਕ ਵਾਰੀ ਮਸ਼ੀਨ ਖਰੀਦ ਲਈ, ਚਾਹੇ ਤੁਸੀਂ ਉਹਨੂੰ ਘੱਟ ਵਰਤੋ ਜਾਂ ਵੱਧ ਵਰਤੋ, ਤਾਂ ਆਪਾਂ ਕੀ ਕਰ ਸਕਦੇ ਹੈਗੇ ਆ ਕਿ ਬਹੁਤ ਸਾਰੇ ਕਿਸਾਨ ਵੀਰਾਂ ਕੋਲ ਆਪਣੀ ਮਸ਼ੀਨਰੀ ਹੈਗੀ ਹੈ, ਜ਼ਿਆਦਾਤਰ ਪਟਿਆਲਾ ਜ਼ਿਲ੍ਹੇ ਦੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੈਗੀਆਂ ਉਹਨਾਂ ਕੋਲ ਵੀ ਮਸ਼ੀਨਰੀ ਬਹੁਤ ਪਈ ਹੈ, ਤਾਂ ਜਿਹੜੇ ਕਿਸਾਨ ਵੀਰ ਹੈਗੇ ਆ ਕੋਆਪਰੇਟਿਵ ਸੁਸਾਇਟੀ ਤੋਂ ਜਾਂ ਆਪਣੇ ਪਿੰਡ ਦੇ ਜਿਹੜੇ ਜਿੰਨੇ ਜ਼ਿੰਮੇਦਾਰ ਹੈਗੇ ਆ ਕਿਸਾਨ ਵੀਰ ਹੈਗੇ ਆ, ਉਹਨਾਂ ਕੋਲ ਜਿਹੜੀ ਮਸ਼ੀਨ ਹੈ ਜਾਂ ਤਾਂ ਕਿਰਾਏ ਤੇ ਲੈ ਕੇ ਆਪ ਵਾਹ ਕੇ ਆਪਣਾ ਖੇਤ ਤਿਆਰ ਕਰ ਸਕਦੇ ਆ, ਜਾਂ ਫਿਰ ਉਹਨਾਂ ਦੇ ਕੋਲੋਂ ਉਹਨਾਂ ਨੂੰ ਮਤਲਬ ਕਿਰਾਏ ਤੇ ਵਹਾ ਕੇ ਵੀ ਜਿਹੜਾ ਹੈਗਾ ਆਪਣੇ ਖਰਚਾ ਜਿਹੜਾ ਹੈਗਾ ਬਚਾ ਸਕਦੇ ਆ। ਜੇ ਕਿ ਆਪਾਂ ਬਹੁਤ ਸਾਰੇ ਜਿਵੇਂ ਅਸੀਂ ਕਹਿੰਦੇ ਕਿ 80% ਦੇ ਅਰਾਊਂਡ ਜਿਹੜੇ ਕਿਸਾਨ ਹੈਗੇ ਆ ਉਹ ਸਮਾਲ ਤੇ ਮਾਰਜਨਲ ਫਾਰਮਰ ਹੈ, ਛੋਟੇ ਤੇ ਸੀਮਾਂਤ ਕਿਸਾਨ ਹੈ, ਉਹਨਾਂ ਕੋਲ 5 ਕਿੱਲਿਆਂ ਤੋਂ ਘੱਟ ਜ਼ਮੀਨ ਹੈ, ਤਾਂ ਉਹਨਾਂ ਨੂੰ ਆਪਣੀ ਮਸ਼ੀਨਰੀ ਦੀ ਲੋੜ ਨਹੀਂ ਹੈਗੀ। ਅਗਰ ਆਪਾਂ ਟਰੈਕਟਰ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਅਗਰ ਤੁਹਾਡੇ ਕੋਲ 50 ਕਿੱਲਿਆਂ ਦਾ ਖੇਤ ਹੈਗਾ ਤਾਂ ਤੁਹਾਨੂੰ ਆਪਣਾ ਟਰੈਕਟਰ ਰੱਖਣਾ ਲਾਹੇਵੰਦ ਹੈਗਾ, ਨਹੀਂ ਤੇ ਨਹੀਂ। ਤੇ ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਆਪਣੇ ਆਸ ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕੁ ਕਿਸਾਨ ਹੈਗੇ ਆ ਜਿਹੜੇ 50 ਕਿੱਲਿਆਂ ਦੀ ਖੇਤੀ ਕਰਦੇ ਆ, ਤੇ ਟਰੈਕਟਰ ਸਾਰਿਆਂ ਨੇ ਆਪਣੇ ਆਪਣੇ ਰੱਖੇ ਹੋਏ ਆ। ਇਸ ਕਰਕੇ ਜਿੰਨੀ ਇਹ ਮਸ਼ੀਨਰੀ ਆਪਣੇ ਕੋਲ ਹੈਗੀ ਹੈ ਕੋਸ਼ਿਸ਼ ਕਰੋ ਕਿ ਇਹਨੂੰ ਕੋਆਪਰੇਟਿਵ ਬੇਸਿਸ ਤੇ ਵਰਤੋ, ਇੱਕ ਦੂਜੇ ਕੋਲੋਂ ਲੈ ਕੇ ਕੰਮ ਚ ਲਾ ਲਓ ਤੇ ਕਿਰਾਏ ਤੇ ਆਪਣਾ ਕੰਮ ਜਿਹੜਾ ਕਰਾਉਣ ਨੂੰ ਮਹੱਤਤਾ ਦਿਓ, ਨਾ ਕਿ ਅਲੱਗ ਅਲੱਗ ਮਸ਼ੀਨਰੀ ਖਰੀਦਣ ਨੂੰ।
1: ਜੀ ਡਾਕਟਰ ਸਾਹਿਬ, ਹੋਰ ਕਿਹੜੇ ਸਰੋਤ ਨੇ ਜਿਨ੍ਹਾਂ ਤੋਂ ਆਮਦਨ ਵਧਾਈ ਜਾ ਸਕਦੀ ਹੈ, ਤੇ ਖਾਸ ਕਰ ਕਿਸਾਨ ਵੀਰਾਂ ਨੂੰ ਕੋਈ ਵੀ ਲੋਨ ਨਾ ਲੈਣਾ ਪਵੇ, ਕਰਜ਼ਾ ਨਾ ਲੈਣਾ ਪਵੇ? ਜੀ
2: ਅਗਰ ਆਪਾਂ ਕਰਜ਼ੇ ਦੀ ਗੱਲ ਕਰਦੇ ਹਾਂ ਤਾਂ ਇੱਕ ਤਕਰੀਬਨ ਗੈਸ ਰਫ ਜਿਹਾ ਜਿਹੜਾ ਆਈਡੀਆ ਹੈਗਾ ਕਿ ਅਗਰ ਤੁਹਾਨੂੰ 100 ਰੁਪਏ ਦੀ ਆਮਦਨ ਹੈਗੀ ਹੈ ਤਾਂ ਤੁਸੀਂ ਉਹਦੇ ਵਿੱਚੋਂ 50 ਰੁਪਏ ਤਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਰੱਖ ਲਓ, ਉਹਦੇ ਵਿੱਚੋਂ 30 ਰੁਪਏ ਜਿਹੜੇ ਹੈਗੇ ਆ ਉਹਨੂੰ ਅੱਗੇ ਫਿਊਚਰ ਵਾਸਤੇ ਇਨਵੈਸਟ ਕਰ ਲਓ, ਔਰ 20% ਜਿਹੜਾ ਹੈਗਾ 20 ਰੁਪਏ ਹੈਗੇ ਉਹਨੂੰ ਆਪਣੇ ਬਚਤ ਕਰਕੇ ਰੱਖ ਲਓ। ਇਹ ਇੱਕ ਰਫ ਜਿਹਾ ਫਾਰਮੂਲਾ, ਥੋੜ੍ਹਾ ਬਹੁਤ ਆਪਾਂ ਇੱਧਰ ਉੱਧਰ ਕਰ ਸਕਦੇ ਹਾਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ। ਇਹਦੇ ਅਗਰ ਆਪਾਂ ਇਹਦੇ ਹਿਸਾਬ ਨਾਲ ਚੱਲਦੇ ਹਾਂ ਤਾਂ 90% ਕੇਸਿਸ ਦੇ ਵਿੱਚ ਆਪਾਂ ਨੂੰ ਕਰਜ਼ੇ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜਿਹੜੀ ਆਪਣੇ ਕੋਲ ਬਚਤ ਹੈਗੀ ਹੈ ਪਹਿਲਾਂ ਆਪਾਂ ਉਹਦੀ ਵਰਤੋਂ ਕਰਾਂਗੇ, ਜਿਹੜਾ ਆਪਾਂ ਅੱਗੇ ਇਨਵੈਸਟ ਕੀਤਾ ਹੋਇਆ ਹੈਗਾ ਉਹਦੇ ਤੋਂ ਜਿਹੜੀ ਆਪਾਂ ਨੂੰ ਆਮਦਨ ਹੋਏਗੀ ਉਹਦੇ ਨਾਲ ਆਪਾਂ ਆਪਣੇ ਖਰਚੇ ਪੂਰੇ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜਾ ਹੈਗਾ ਕਿਸਾਨ ਵੀਰੋ, ਤੁਸੀਂ ਸੰਯੁਕਤ ਖੇਤੀ ਪ੍ਰਣਾਲੀ ਅਪਣਾ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਜ਼ਿਆਦਾ ਛੋਟੇ ਕਿਸਾਨ ਹੈਗੇ ਆ। ਅਗਰ ਆਪਾਂ ਇਕੱਲੀ ਕਣਕ ਝੋਨੇ ਦੀ ਖੇਤੀ ਕਰਦੇ ਹਾਂ ਤਾਂ ਆਪਾਂ ਨੂੰ ਇੱਕ ਸੀਜ਼ਨ ਮਤਲਬ ਸਾਲ ਦੇ ਵਿੱਚ ਤਕਰੀਬਨ 80,000 ਰੁਪਇਆ ਕਣਕ ਝੋਨੇ ਦੇ ਕਿੱਲੇ ਤੋਂ ਬਚਦਾ ਹੈਗਾ। ਤਾਂ ਅਗਰ ਆਪਾਂ 1 ਹੈਕਟੇਅਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਤਕਰੀਬਨ 80 ਦਾ 2 ਕੁ ਲੱਖ ਰੁਪਇਆ ਜਿਹੜਾ ਹੈਗਾ ਆਪਾਂ ਨੂੰ ਉਹਦੇ ਤੋਂ ਸ਼ੁੱਧ ਆਮਦਨ ਹੋਏਗੀ ਕਣਕ ਝੋਨੇ ਤੋਂ। ਪਰ ਅਗਰ ਆਪਾਂ ਸੰਯੁਕਤ ਖੇਤੀ ਪ੍ਰਣਾਲੀ ਅਪਣਾਉਂਦੇ ਹਾਂ ਤੇ 1 ਹੈਕਟੇਅਰ ਵਾਸਤੇ ਜਿਹੜਾ ਆਪਾਂ ਕਰਦੇ ਹਾਂ ਤਾਂ ਉਹਦੇ ਤੋਂ ਆਪਣੀ ਜਿਹੜੀ ਸ਼ੁੱਧ ਆਮਦਨ ਹੈਗੀ ਹੈ ਤਕਰੀਬਨ 5 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹਦੇ ਲਈ ਅਗਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਡੀ ਜ਼ਰੂਰ ਇਹਦੇ ਵਿੱਚ ਮਦਦ ਕਰ ਸਕਦੇ ਹਾਂ। ਪਰ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਇੱਕ ਚੀਜ਼ ਤੋਂ ਜਿਹੜਾ ਫਾਈਨਲ ਪ੍ਰੋਡਕਟ ਹੈਗਾ ਉਹ ਦੂਜੇ ਵਾਸਤੇ ਕੱਚੇ ਪਦਾਰਥ ਦੇ ਤੌਰ ਤੇ ਵਰਤਿਆ ਜਾਂਦਾ ਹੈਗਾ, ਤੇ ਫਾਈਨਲ ਜਿਹੜੀ ਆਪਣੀ ਆਊਟਪੁੱਟ ਹੈਗੀ ਹੈ ਉਹ ਆਪਣੀ ਕਾਫੀ ਵੱਧ ਜਾਂਦੀ ਹੈ। ਜਿਵੇਂ ਆਪਾਂ ਹਰ ਚੀਜ਼ ਆਪਾਂ ਨੂੰ ਬਾਜ਼ਾਰ ਤੋਂ ਖਰੀਦਣ ਦੀ ਜਗ੍ਹਾ ਇੱਕ ਜਗ੍ਹਾ ਤੋਂ ਘਰ ਤੋਂ ਹੀ ਮਿਲ ਜਾਂਦੀ ਹੈਗੀ ਹੈ, ਤਾਂ ਇਸ ਕਰਕੇ ਆਪਣਾ ਖਰਚਾ ਜਿਹੜਾ ਹੈਗਾ ਕਾਫੀ ਘੱਟ ਜਾਂਦਾ ਤੇ ਆਮਦਨ ਆਪਣੀ ਤਕਰੀਬਨ 2.5 ਗੁਣਾ ਤੱਕ ਆਮਦਨ ਆਪਾਂ ਉਹਦੇ ਤੋਂ ਲੈ ਸਕਦੇ ਹੈਗੇ। ਅਗਲੀ ਗੱਲ ਹੈ ਕਿਸਾਨ ਵੀਰੋ ਕਿ ਅਗਰ ਆਪਾਂ ਆਪਣੀ ਆਮਦਨ ਵਧਾਉਣੀ ਹੈਗੀ ਹੈ ਤਾਂ ਆਪਣੇ ਖਰਚੇ ਦਾ ਹਮੇਸ਼ਾ ਲਿਖ ਕੇ ਹਿਸਾਬ ਕਿਤਾਬ ਰੱਖਿਆ ਕਰੋ, ਕਿਉਂਕਿ ਕਈ ਖਰਚੇ ਆਪਾਂ ਇਹੋ ਜਿਹੇ ਕਰਦੇ ਹੈਗੇ ਜਿਹੜੇ ਆਪਾਂ ਨੂੰ ਵੈਸੇ ਤਾਂ ਯਾਦ ਰਹਿੰਦੇ ਆ 10 ਦਿਨ, ਪਰ ਬਾਅਦ 'ਚ ਆਪਾਂ ਨੂੰ ਭੁੱਲ ਜਾਂਦੇ ਆ। ਤਾਂ ਜਦੋਂ ਆਪਣਾ ਸੀਜ਼ਨ ਪੂਰਾ ਹੁੰਦਾ ਹੈਗਾ, ਫਸਲ ਦਾ ਸੀਜ਼ਨ ਪੂਰਾ ਹੁੰਦਾ, ਤਾਂ ਆਪਾਂ ਅਗਰ ਦੇਖਣਾ ਚਾਹੀਏ ਕਿ ਇਹ ਝਾੜ ਜਾਂ ਇਹ ਉਤਪਾਦਨ ਪੈਦਾ ਕਰਨ ਦੇ ਵਿੱਚ ਆਪਣਾ ਕਿੰਨਾ ਖਰਚਾ ਹੋਇਆ, ਕਿਹੜੀ ਕਿਹੜੀ ਜਗ੍ਹਾ 'ਤੇ ਆਪਾਂ ਕਿੰਨੇ ਕਿੰਨੇ ਪੈਸੇ ਖਰਚੇ ਹੈ, ਤਾਂ ਆਪਾਂ ਇੱਕ ਅਨੈਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਆਹ ਵਾਲਾ ਜਿਹੜਾ ਖਰਚਾ ਹੋਇਆ ਹੈਗਾ ਇਹਨੂੰ ਆਪਾਂ ਘਟਾ ਸਕਦੇ ਹਾਂ, ਜਾਂ ਆਪਾਂ ਇਹਨੂੰ ਪੈਂਡਿੰਗ ਕਰ ਸਕਦੇ ਸੀਗੇ ਵੀ ਜੇ ਲੋੜ ਪੈਂਦੀ ਤਾਂ ਕਰਨਾ ਸੀ, ਤੇ ਇੱਕ ਦੇਖਾ ਦੇਖੀ ਦੇ ਆਪਾਂ ਨੂੰ ਅਸਰ ਤੋਂ ਜਿਹੜਾ ਹੈਗਾ ਉਹ ਹਟਣਾ ਪਏਗਾ ਕਿ ਅਗਰ ਆਪਣੇ ਖੇਤ ਦੇ ਵਿੱਚ ਕੋਈ ਬਿਮਾਰੀ ਕੋਈ ਕੀੜਾ ਕੋਈ ਸਮੱਸਿਆ ਆਉਂਦੀ ਹੈ ਤਾਂ ਹੀ ਆਪਾਂ ਨੂੰ ਜਿਹੜਾ ਹੈਗਾ ਦਵਾਈਆਂ ਵਾਲੇ ਪਾਸੇ ਆਉਣ ਦੀ ਲੋੜ ਹੈਗੀ ਹੈ। ਡਰ ਦੇ ਕਰਕੇ ਕਿ ਅਗਲੀ ਪਿਛਲੀ ਵਾਰੀ ਹੋਇਆ ਸੀ ਜਾਂ ਨਾਲ ਵਾਲਿਆਂ ਨੇ ਸਪਰੇਅ ਕਰਤਾ ਉਹ ਆਪਾਂ ਕੰਮ ਨਹੀਂ ਕਰਨਾ ਹੈਗਾ। ਤੇ ਇਸ ਤੋਂ ਇਲਾਵਾ ਕਿਸਾਨ ਵੀਰੋ ਜੇ ਤੁਸੀਂ ਆਪਣੀ ਖੇਤੀ ਦੇ ਨਾਲ ਨਾਲ ਕੋਈ ਆਪਣਾ ਸਹਾਇਕ ਧੰਦਾ ਅਪਣਾ ਲੈਂਦੇ ਹੋ। ਸਹਾਇਕ ਧੰਦਾ ਤੁਸੀਂ ਆਪਣੀ ਪਹਿਲ ਦੇ ਹਿਸਾਬ ਨਾਲ, ਆਪਣੀ ਪ੍ਰੈਫਰੈਂਸ ਦੇ ਹਿਸਾਬ ਨਾਲ ਕੋਈ ਵੀ ਅਪਣਾ ਸਕਦੇ ਹੋ, ਜਿਹਦੇ ਵਿੱਚ ਤੁਸੀਂ ਡੇਅਰੀ ਫਾਰਮ ਕਰ ਸਕਦੇ ਹੋ, ਮਧੂਮੱਖੀ ਪਾਲਣ ਦਾ ਕਰ ਸਕਦੇ ਹੋ, ਖੁੰਬਾਂ ਦੀ ਕਾਸ਼ਤ ਕਰ ਸਕਦੇ ਹੋ, ਸੂਰ ਪਾਲਣ ਦਾ ਕਰ ਸਕਦੇ ਹੋ, ਬੱਕਰੀ ਪਾਲਣ ਦਾ ਕਰ ਸਕਦੇ ਹੋ। ਤਾਂ ਇਹ ਸਾਰੇ ਜਿਹੜੇ ਕੋਰਸ ਹੈਗੇ ਆ, ਇਹ ਕਿੱਤਾ ਮੁਖੀ ਸਿਖਲਾਈ ਕੋਰਸ ਤੁਹਾਡੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਤੁਹਾਨੂੰ ਇਹਨਾਂ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤੁਸੀਂ ਉੱਥੋਂ ਟ੍ਰੇਨਿੰਗ ਲੈ ਕੇ, ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਪਹਿਲਾਂ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਦੂਜੀ ਗੱਲ ਹੈ ਕਿ ਹਮੇਸ਼ਾ ਪਹਿਲੀ ਵਾਰੀ ਛੋਟੇ ਸਕੇਲ ਤੋਂ ਕੰਮ ਕਰਨਾ ਸ਼ੁਰੂ ਕਰੋ, ਕਿਉਂਕਿ ਜਦੋਂ ਆਪਾਂ ਇਨਵੈਸਟਮੈਂਟ ਕਰਦੇ ਹਾਂ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਹੁੰਦਾ ਤਾਂ ਆਪਣੇ ਨੁਕਸਾਨ ਹੋਣ ਦੇ ਚਾਂਸਿਸ ਹੁੰਦੇ ਆ। ਤਾਂ ਅਗਰ ਇੱਕ ਸੀਜ਼ਨ ਜਿਹੜਾ ਹੈਗਾ ਆਪਣੇ ਹੱਥੋਂ ਨਿਕਲ ਜਾਂਦਾ ਤਾਂ ਆਪਣੇ ਨੁਕਸਾਨ ਦੇ ਚਾਂਸ ਘੱਟ ਜਾਂਦੇ ਆ, ਮੁਨਾਫੇ ਦੇ ਚਾਂਸ ਵੱਧ ਜਾਂਦੇ ਆ। ਇਸ ਤਰੀਕੇ ਨਾਲ ਜਿਹੜਾ ਹੈਗਾ ਕਿਸਾਨ ਵੀਰੋ, ਤੁਸੀਂ ਸਹਾਇਕ ਧੰਦੇ ਅਪਣਾ ਕੇ, ਸੰਯੁਕਤ ਖੇਤੀ ਪ੍ਰਣਾਲੀ ਅਪਣਾ ਕੇ ਇਸ ਤਰੀਕੇ ਨਾਲ ਆਪਾਂ ਆਪਣੀ ਆਮਦਨ ਵਧਾਉਣ ਬਾਰੇ ਸੋਚ ਸਕਦੇ ਹਾਂ। ਜਿਹੜੀ ਆਪਣੇ ਕੋਲ ਕਿਰਤ ਅਵੇਲੇਬਲ ਹੈਗੀ ਹੈ, ਲੇਬਰ ਹੈਗੀ ਹੈ, ਚਾਹੇ ਮੰਨ ਲਓ ਹੁਣ ਆਪਾਂ ਡੇਅਰੀ ਫਾਰਮਿੰਗ ਦੀ ਗੱਲ ਕਰ ਲੈਂਦੇ ਹਾਂ, ਤਾਂ ਬਹੁਤ ਸਾਰੇ ਕਿਸਾਨ ਵੀਰ ਹੈ ਜਿਨ੍ਹਾਂ ਨੇ ਦੋ ਤਿੰਨ ਡੰਗਰ ਆਪਣੇ ਕੋਲ ਰੱਖੇ ਹੋਏ ਆ, ਅਤੇ ਉਹਦੇ ਲਈ ਫਿਰ ਬੰਦਾ ਵੀ ਰੱਖਿਆ ਹੋਇਆ ਉਹਨਾਂ ਦੀ ਸੰਭਾਲ ਰੱਖਣ ਵਾਸਤੇ। ਅਤੇ ਅਗਰ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਦੀ ਗਿਣਤੀ 10 ਤੱਕ ਕਰ ਲੈਂਦੇ ਹਾਂ, ਮੰਨ ਲਓ ਫਿਰ ਵੀ ਇੱਕ ਬੰਦੇ ਨਾਲ ਹੀ ਜਿਹੜਾ ਹੈਗਾ ਆਪਾਂ ਉਹਨੂੰ ਉਹਨਾਂ ਦੀ ਕੇਅਰ ਕਰ ਸਕਦੇ ਹਾਂ, ਆਪਾਂ ਨੂੰ ਵੱਧ ਲੇਬਰ ਦੀ ਲੋੜ ਨਹੀਂ ਪੈਂਦੀ। ਪਰ ਜਿਹੜਾ ਟਾਈਮ ਲੇਬਰ ਕੋਲ ਫ੍ਰੀ ਵਾਲਾ ਹੁੰਦਾ ਉਹਨੂੰ ਆਪਾਂ ਸਹੀ ਤਰੀਕੇ ਦੇ ਨਾਲ ਯੂਟੀਲਾਈਜ਼ ਕਰ ਸਕਦੇ ਹਾਂ, ਆਪਣਾ ਕੁੱਲ ਖਰਚਾ ਘਟਦਾ ਹੈਗਾ ਤੇ ਆਪਣੀ ਆਮਦਨ ਜਿਹੜੀ ਹੈ ਵੱਧ ਜਾਂਦੀ ਹੈਗੀ।
1: ਜੀ ਤਿਲੜ ਸਾਹਿਬ, ਕਿਸਾਨ ਵੀਰਾਂ ਨੂੰ ਕੀ ਤੁਸੀਂ ਜਾਂਦੇ ਜਾਂਦੇ ਸੰਦੇਸ਼ ਦੇਣਾ ਚਾਹੋਗੇ?
2: ਕਿਸਾਨ ਵੀਰੋ, ਮੈਂ ਅਖੀਰ ਤੇ ਤੁਹਾਨੂੰ ਇਹੀ ਸੰਦੇਸ਼ ਦੇਣਾ ਚਾਹੂੰਗੀ ਕਿ ਅਗਰ ਆਪਾਂ ਆਪਣੀ ਖੇਤੀ ਨੂੰ ਵਿਗਿਆਨਿਕ ਲੀਹਾਂ ਤੇ ਲੈ ਕੇ ਜਾਣਾ ਹੈਗਾ, ਤਰੱਕੀ ਕਰਨੀ ਹੈਗੀ ਹੈ, ਖਰਚਾ ਘਟਾਉਣਾ ਹੈਗਾ, ਆਮਦਨ ਵਧਾਉਣਾ ਹੈਗਾ, ਤਾਂ ਇੱਕ ਦੋ ਬੇਨਤੀਆਂ ਮੈਂ ਜ਼ਰੂਰ ਤੁਹਾਨੂੰ ਕਰਨਾ ਚਾਹੂੰਗੀ। ਪਹਿਲਾਂ ਤਾਂ ਹੈਗਾ ਕਿ ਖੇਤੀ ਸਾਹਿਤ ਨਾਲ ਜੁੜੋ, ਕਿਉਂਕਿ ਜਦੋਂ ਤੱਕ ਆਪਾਂ ਨੂੰ ਕੀ ਨਵੀਂ ਖੋਜ ਹੋ ਰਹੀ ਹੈ, ਕੀ ਨਵੀਆਂ ਉਪਲਬਧੀਆਂ ਹੋ ਰਹੀਆਂ ਉਹਦੇ ਬਾਰੇ ਨਹੀਂ ਪਤਾ ਹੁੰਦਾ ਹੈਗਾ, ਤਦ ਜਿਹੜਾ ਹੈਗਾ ਆਪਾਂ ਆਪਣੀ ਖੇਤੀ ਨੂੰ ਪੁਰਾਣੇ ਤਰੀਕੇ ਨਾਲ, ਟ੍ਰੈਡੀਸ਼ਨਲ ਤਰੀਕੇ ਨਾਲ ਹੀ ਜਿਹੜਾ ਹੈਗਾ ਕਰਦੇ ਹਾਂ, ਜਿਹਦੇ ਨਾਲ ਕਿ ਆਪਾਂ ਖਰਚਾ ਵੱਧ ਜਾਂਦਾ ਹੈਗਾ। ਦੂਜੀ ਗੱਲ ਇਹ ਹੈਗੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਜਿੰਨਾ ਵੀ ਸਾਹਿਤ ਮੁਹੱਈਆ ਕਰਵਾਇਆ ਜਾਂਦਾ, ਜਿਵੇਂ ਹਾੜੀ ਸਾਉਣੀ ਦੀ ਕਾਸ਼ਤ ਦੀ ਕਿਤਾਬਾਂ ਹੈਗੀਆਂ ਨੇ, ਸਬਜ਼ੀਆਂ ਦੀ ਕਾਸ਼ਤ ਬਾਰੇ ਹੈ, ਫੁੱਲਾਂ ਬਾਰੇ ਹੈ, ਫਲਾਂ ਬਾਰੇ ਹੈ, ਇਹ ਸਾਰੀਆਂ ਕਿਤਾਬਾਂ ਤੁਹਾਡੇ ਜ਼ਿਲ੍ਹੇ ਦੇ ਜਿਹੜਾ ਸਾਡਾ ਦਫ਼ਤਰ ਹੈਗਾ ਉੱਥੇ ਸਾਰੀਆਂ ਕਿਤਾਬਾਂ ਤੁਹਾਡੇ ਲਈ ਉਪਲਬਧ ਨੇ। ਜਿਹੜੇ ਵੀ ਕਿਸਾਨ ਵੀਰ ਲੈਣੇ ਚਾਹੁਣ ਉਹ ਸਾਡੇ ਕੋਲੋਂ ਆਣ ਕੇ ਲੈ ਸਕਦੇ ਨੇ। ਅਗਲੀ ਗੱਲ ਇਹ ਹੈ ਕਿਸਾਨ ਵੀਰੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੰਗੀ ਖੇਤੀ ਤੇ ਪ੍ਰੋਗਰੈਸਿਵ ਫਾਰਮਿੰਗ ਰਸਾਲਾ ਛਾਪਿਆ ਜਾਂਦਾ, ਜਿਹਦੀ ਕਿ ਸਾਲ ਦੀ ਮੈਂਬਰਸ਼ਿਪ ਸਿਰਫ 200 ਰੁਪਏ ਹੈ। ਤੁਸੀਂ ਵੱਧ ਤੋਂ ਵੱਧ ਕਿਸਾਨ ਵੀਰ ਜਿਹੜੇ ਹੈਗੇ ਮੈਂਬਰ ਬਣੋ, ਕੋਸ਼ਿਸ਼ ਕਰੋ ਕਿ ਸਾਹਿਤ ਨਾਲ ਜੁੜੋ, ਵੱਧ ਤੋਂ ਵੱਧ ਮੁਨਾਫਾ ਕਮਾਓ।
1: ਜੀ ਡਾਕਟਰ ਸਾਹਿਬ, ਬਿਲਕੁਲ ਜੀ, ਕਿਸਾਨ ਵੀਰ ਜ਼ਰੂਰ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਹੋਣਗੇ ਅਤੇ ਕੁਝ ਨਾ ਕੁਝ ਉਹਨਾਂ ਕੋਲ ਜਾਣਕਾਰੀ ਵੀ ਪਹੁੰਚੀ ਹੋਵੇਗੀ। ਤੁਸੀਂ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
2: ਧੰਨਵਾਦ ਜੀ।
0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਤੁਸੀਂ ਸੁਣ ਰਹੇ ਸੀ ਮੁਲਾਕਾਤ, ਖੇਤੀ ਖਰਚੇ ਕਿਵੇਂ ਘਟਾਈਏ। ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨਾਲ ਕੀਤੀ ਹੋਈ ਮੁਲਾਕਾਤ, ਇਹਨਾਂ ਨਾਲ ਮੁਲਾਕਾਤ ਕਰ ਰਹੇ ਸਨ ਧਰਮਿੰਦਰ ਸਿੰਘ। ਰੁਚੀ ਕਿਸਾਨ ਵੀਰੋ, ਤੁਹਾਨੂੰ ਦੱਸ ਦਈਏ ਮੌਸਮ ਦਾ ਹਾਲ। ਤੇ ਮੌਸਮ ਦਾ ਹਾਲ ਇਹ ਕਹਿੰਦਾ ਜੀ ਕਿ ਮੌਸਮ ਦੇ ਵਿੱਚ ਬਦਲਾਅ ਆਉਣ ਵਾਲਾ ਅਤੇ ਉਹਦੇ ਨਾਲ ਕਿਤੇ ਕਿਤੇ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਨੇ। ਅਤੇ ਮੌਸਮ ਜਿਹੜਾ ਹੈ ਅੱਜ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਰਿਹਾ। ਕੱਲ੍ਹ ਦਾ ਤਾਪਮਾਨ ਥੋੜ੍ਹਾ ਹੋਰ ਵਧਣ ਦੀ ਆਸ ਹੈ, ਪਰ ਟੁੱਟਵੀਂ ਬੱਦਲਬਾਈ ਵੀ ਰਹੇਗੀ। 42 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਅਤੇ 24 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਰਹਿ ਸਕਦਾ ਹੈ ਕੱਲ੍ਹ। ਅਤੇ ਇਸ ਦੇ ਨਾਲ ਕਿਸਾਨ ਵੀਰੋ, ਤੁਸੀਂ ਸੁਣੋ ਇਹ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ,

ਸਾਡੀ ਬਾਕੀ ਰਹਿੰਦੀ ਸਭਾ ਚ ਪ੍ਰੋਗਰਾਮ ਇਸ ਤਰ੍ਹਾਂ ਹੋਣਗੇ। ਪ੍ਰੋਗਰਾਮ ਇਸ ਤਰ੍ਹਾਂ ਹੋਣਗੇ, ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਏਕ ਭਾਰਤ ਸ੍ਰੇਸ਼ਟ ਭਾਰਤ ਦੇਸ਼ ਭਗਤੀ ਗੀਤ। ਇਸ ਤੋਂ ਬਾਅਦ ਨਵਿਆਂ ਦੋਸਤਾਂ ਲਈ ਪ੍ਰੋਗਰਾਮ ਸੁਣੋਗੇ ਵਿਪ ਕਿਉਰ। ਇਸ ਪ੍ਰੋਗਰਾਮ ਚ ਪ੍ਰੋਗਰਾਮ ਨੂੰ ਪੇਸ਼ ਕਰਨਗੇ ਇਸ਼ਫਾਕ ਅਲੀ। ਸ਼ਾਮੀ 7 ਵਜੇ ਕੇ 2 ਮਿੰਟ ਦਾ ਸਮਾਂ ਰਹੇਗਾ ਪ੍ਰੋਗਰਾਮ ਬੰਦਗੀ ਦਾ। ਇਸ ਪ੍ਰੋਗਰਾਮ ਚ ਤੁਸੀਂ ਸਰਵਣ ਕਰੋਗੇ ਸ਼ਬਦ ਤੇ ਭਜਨ।

ਰਾਤੀ 10:02 ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਇਸ ਪ੍ਰੋਗਰਾਮ 'ਚ ਵਟਸਐਪ ਤੇ ਖਤਾਂ ਜ਼ਰੀਏ ਭੇਜੀ ਫਰਮਾਇਸ਼ ਤੇ ਆਧਾਰਿਤ ਹੋਣਗੇ ਪੰਜਾਬੀ ਗੀਤ। ਰਜਨੀ ਗੰਧਾ ਪੁਰਾਣੀਆਂ ਹਿੰਦੀ ਫਿਲਮਾਂ 'ਚੋਂ ਗੀਤ ਸੁਣ ਸਕਦੇ ਹੋ ਇਸ ਪ੍ਰੋਗਰਾਮ 'ਚ ਰਾਤੀ 10:30। ਰਾਤੀ 9 ਤੋਂ ਲੈ ਕੇ 10 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 11:10 ਤੇ ਹੋਏਗੀ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ। ਸਾਡੇ ਕੇਂਦਰ ਤੋਂ ਬਾਕੀ ਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਸਾਸ਼ਰੇਦੋ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਤੇ ਦੇਸ਼ ਵਿਦੇਸ਼ 'ਚ ਸੁਣ ਸਕਦੇ ਹੋ। ਆਓ ਸੁਣਦੇ ਹਾਂ ਏਕ ਭਾਰਤ ਸ੍ਰੇਸ਼ਟ ਭਾਰਤ ਆਵਾਜ਼ਾਂ ਨੇ ਉਸਤਾਦ ਰਾਸ਼ਿਦ ਖਾਨ ਤੇ ਸਾਥੀਆਂ ਦੀਆਂ।

ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਗੀਤ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 7.2 ਮੈਗਾਹਰਟਜ਼ ਤੇ। ਹੁਣ ਤੋਂ ਕੁਝ ਪਲ ਬਾਅਦ ਠੀਕ 6:20 ਤੇ ਤੁਸੀਂ ਸੁਣੋ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਕੁਝ ਥਾਵਾਂ ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ। ਅਤੇ IPL ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ, ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਐਲਾਨ ਕੀਤਾ ਕਿ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ਼ NTA ਦੇ ਅਧਿਕਾਰਤ ਚੈਨਲਾਂ ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ 'ਚ ਇਕ ਪ੍ਰੈਸ ਕਾਨਫਰੰਸ ਵਿਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਨੀਟ UG 2026 ਪ੍ਰੀਖਿਆ ਦੀ ਮੁੜ ਸਮਾਂ ਸਾਰਨੀ ਦਾ ਐਲਾਨ ਕੀਤੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ,
1: परीक्षा में थोड़ा हमको जो उनकी फॉर्मेलिटीज है, OMR शीट को दस्तखत करना, आरंभ में एक बार करना, अंत में भी एक बार करना, उसमें हमारी विद्यार्थियों कोर टाइम में कटौती हुई थी। जो 2 से 5 एग्जामिनेशन टाइम था उसको ध्यान में रखते NTA ने थोड़ी एक निष्पत्ति किया है कि उसको और 15 मिनट बढ़ाएं। 2 से शुरू होगा, 5:15 तक ये परीक्षा की समय बढ़ाया जाएगा। एडमिट कार्ड, इस बार के एडमिट कार्ड 14 जून तक सभी को पहुंच जाएगा।
0: ਸਿੱਖਿਆ ਮੰਤਰੀ ਨੇ ਕਿਹਾ ਕਿ NTA ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਬੇਅਨਿਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਰਨ ਕਾਰਨ ਅਧਿਕਾਰਾਂ ਤੋਂ ਵਾਂਝਾ ਰਹੇ।
2: CBI तहत तक जाएगी, कहां वो कमांड चेन पे ब्रीच हुई है। राधाकृष्ण कमेटी को पूरा पालन करने के उपरांत भी कहां वो ब्रीच हुई है, उस ब्रीच को मेरा पूरा विश्वास है CBI के ऊपर, सरकार की पूरा नेतृत्व, सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है, चिंता कर रहा है। हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਤੇ CBI ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਵਿਚ ਏਅਰ ਇੰਡੀਆ ਦੀ ਪਹਿਲੀ ਉਡਾਨ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿਚ ਬਦਲਣ ਨਾਲ ਸੈਂਕੜੇ ਸਨਅਤਕਾਰ ਤੇ ਹੋਰ ਲੋਕ ਖੁਸ਼ ਨਜ਼ਰ ਆਏ। ਇਸ ਉਡਾਨ ਦੇ ਨਾਲ ਲੁਧਿਆਣਾ ਭਾਰਤ ਦੇ ਸਨਅਤੀ ਉਡਾਨ ਨਕਸ਼ੇ ਤੇ ਆ ਗਿਆ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਨ 'ਚ ਸਵਾਰ ਹੋਏ ਨੇ, ਇਸ ਕਾਰਜ ਨੂੰ ਸਥਾਨਕ ਸਨਅਤ ਅਤੇ ਆਰਥਿਕ ਵਿਕਾਸ ਲਈ ਇਕ ਵੱਡਾ ਹੁਲਾਰਾ ਦੱਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਿੱਲੀ ਰਾਹੀਂ ਬਰਤਾਨੀਆ ਅਤੇ ਰੋਮ, ਮਿਲਾਨ ਅਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋਏਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI 481 ਸਵੇਰੇ 5:55 ਤੋਂ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ ਸਵੇਰੇ 7:55 ਤੋਂ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਤਜਵੀਜ਼ਸ਼ੁਦਾ ਪ੍ਰੋਜੈਕਟ ਰੋਕਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਹੈ ਤੇ ਜਲਦ ਹੀ ਇਸ ਦਾ ਫੈਸਲਾ ਹੋਣ ਦੀ ਸੰਭਾਵਨਾ ਏ। ਬੈਂਚ ਨੇ ਕਿਹਾ ਕਿ ਅਜਿਹੇ ਸਮੇਂ ਇਹ ਠੀਕ ਹੋਵੇਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਪ੍ਰਤੀਵਾਦੀਆਂ ਨੂੰ ਟ੍ਰਿਬਿਊਨ ਚੌਂਕ ਦੇ ਕਿਸੇ ਵੀ ਅੰਬ ਦੇ ਦਰਖਤ ਜਾਂ ਕਿਸੇ ਹੋਰ ਦਰਖਤ ਨੂੰ ਕੱਟਣ ਤੋਂ ਰੋਕਿਆ ਜਾਵੇ। ਹਾਲਾਂਕਿ ਬੈਂਚ ਨੇ ਕਿਹਾ ਕਿ ਅੰਤਰਿਮ ਨਿਰਦੇਸ਼ ਪਟੀਸ਼ਨ ਦੇ ਅੰਤਿਮ ਨਤੀਜੇ ਦੇ ਅਧੀਨ ਰਹੇਗਾ। ਬੈਂਚ ਨੇ ਚੰਡੀਗੜ੍ਹ ਦੇ ਇਸ ਕਦਮ

ਉਹ ਪਿਆਰ ਦੇ ਬੋਲ ਦੋ, ਹਮਦਰਦੀ ਦੇ ਬੋਲ, ਕਿਸੇ ਦਾ ਪੂਰਾ ਦਿਨ ਬਣਾ ਸਕਦੇ ਨੇ, ਕਿਸੇ ਦੇ ਦਿਲ ਨੂੰ ਖੁਸ਼ੀ ਦੇ ਨਾਲ ਭਰ ਸਕਦੇ ਨੇ, ਹੈ ਨਾ? ਤਾਂ ਲਫ਼ਜ਼ਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮਿੱਠੇ ਸ਼ਬਦਾਂ ਦੇ ਵਿੱਚ ਕੰਜੂਸੀ ਕਿਉਂ ਕਰਨੀ? ਇਹਨੂੰ ਸੇਵ ਕਰਕੇ ਰੱਖਣ ਦੀ ਕੀ ਜ਼ਰੂਰਤ ਹੈ? ਤਾਂ ਇਹ ਤਾਂ ਲੋਕਾਂ ਦੇ ਵਿੱਚ ਜਿੰਨੇ ਜ਼ਿਆਦਾ ਵੰਡੇ ਜਾਣ ਉਨੀ ਹੀ ਜ਼ਿਆਦਾ ਚੰਗਾ ਹੈ। ਅਤੇ ਅੱਜ ਦੇ ਦਿਨ ਦੇ ਲਈ ਖਾਸ ਤੌਰ ਦੇ ਉੱਤੇ ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਇੱਕ ਛੋਟਾ ਜਿਹਾ ਚੈਲੰਜ ਦੇ ਤੌਰ ਦੇ ਉੱਤੇ ਹੈ ਜਿਹੜਾ, ਉਹ ਜ਼ਰੂਰ ਦਊਂਗਾ ਕਿ ਅੱਜ ਘਰ ਜਾਓ, ਆਪਣੇ ਫੋਨ ਨੂੰ ਜ਼ਰੂਰ ਸਾਇਲੈਂਟ ਰੱਖੋ, ਆਪਣੇ ਪਿਤਾ ਦੇ ਕੋਲ ਜਾਓ, ਆਪਣੇ ਡੈਡੀ ਦੇ ਨਾਲ ਬੈਠੋ, ਉਹਨਾਂ ਦੇ ਜ਼ਮਾਨੇ ਦੀਆਂ ਗੱਲਾਂ ਸੁਣੋ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਆਪਣੀ ਮਾਂ ਦੇ ਹੱਥ ਦੀ ਚਾਹ ਪੀਂਦੇ ਹੋਏ ਉਹਨਾਂ ਨੂੰ ਕਹੋ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਲਈ ਬਹੁਤ ਖਾਸ ਹੋ, ਤੁਹਾਡਾ ਹੋਣਾ ਮੇਰੇ ਲਈ ਕਿੱਡੀ ਵੱਡੀ ਗੱਲ ਹੈ, ਹੈ ਨਾ? ਯਾਦ ਰੱਖੋ ਦੋਸਤੋ ਕਿ ਦੁਨੀਆ ਤੁਹਾਨੂੰ ਤੁਹਾਡੀ ਸਫਲਤਾ ਦੇ ਨਾਲ ਜਾਣਦੀ ਹੈ, ਪਰ ਪਰਿਵਾਰ ਹੀ ਇੱਕ ਮਹਿਜ਼ ਐਸਾ ਸੋਸਾਇਟੀ ਹੁੰਦੀ ਹੈ, ਐਸਾ ਗਰੁੱਪ ਹੁੰਦਾ ਜੋ ਸਿਰਫ ਤੁਹਾਡੀ ਸਾਦਗੀ ਦੇ ਨਾਲ ਤੁਹਾਨੂੰ ਮੁਹੱਬਤ ਕਰਦਾ। ਜਦੋਂ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ, ਉਦੋਂ ਸਿਰਫ ਪਰਿਵਾਰ ਹੀ ਐਸਾ ਇੱਕ ਸਮੂਹ ਹੁੰਦਾ ਜੋ ਸਾਨੂੰ ਹਰ ਮੌਕੇ ਦੇ ਉੱਤੇ ਹੈ ਜਿਹੜੀ ਸਪੋਰਟ ਦਿੰਦਾ। ਅਤੇ ਦੋਸਤੋ ਅੱਜ ਦਾ ਜਿਹੜਾ ਵਿਚਾਰ ਹੈ ਜਾਂਦੇ ਜਾਂਦੇ ਇੱਕ ਵਾਰ ਫਿਰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੀਏ ਕਿ ਫੈਮਿਲੀ ਇਜ਼ ਨੋਟ ਐਨ ਇੰਪੋਰਟੈਂਟ ਥਿੰਗ, ਇਟਸ ਐਵਰੀਥਿੰਗ। ਸੋ ਆਪਣੇ ਪਰਿਵਾਰ ਨੂੰ ਪਿਆਰ ਦਿਓ, ਸਮਾਂ ਦਿਓ, ਔਰ ਉਸ ਤੋਂ ਵੀ ਵੱਧ ਕੇ ਸਤਿਕਾਰ ਜ਼ਰੂਰ ਦਿਓ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਬੜੀ ਦੇਖਣ ਨੂੰ ਮਿਲਦੀ ਹੈ ਨਾ ਕਿ ਅਸੀਂ ਮੁਆਸ਼ਰੇ ਦੇ ਵਿੱਚ, ਸਮਾਜ ਦੇ ਵਿੱਚ ਜੋ ਲੋਕ, ਜੋ ਨੌਜਵਾਨ ਬੜੇ ਹੀ ਬਾਕਾਬਿਲੇ ਅਦਬ, ਬਹੁਤ ਤਹਿਜ਼ੀਬਦਾਰ ਪਾਏ ਜਾਂਦੇ ਨੇ, ਉਹ ਘਰ ਆ ਕੇ ਆਪਣੇ ਪੇਰੈਂਟਸ ਦੇ ਨਾਲ ਜਾਂ ਫਿਰ ਆਪਣੇ ਭੈਣ ਭਰਾਵਾਂ ਦੇ ਨਾਲ ਉਨੇ ਹੀ ਬਦਤਮੀਜ਼ ਹੋ ਜਾਂਦੇ ਨੇ। ਉਹਨਾਂ ਦੇ ਬੋਲੇ ਹੋਏ ਛੋਟੇ ਛੋਟੇ ਸ਼ਬਦ, ਛੋਟੇ ਛੋਟੇ ਗੱਲਾਂ ਦਾ ਕੁਝ ਹੋਰ ਮਾਇਨਾ ਲੈ ਕੇ ਉਹਨਾਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਨਾ ਕਿ ਬਿਲਕੁਲ ਅਟੈਕ ਕਰਨ ਦੇ ਤਰੀਕੇ ਨਾਲ ਬੋਲਣਾ, ਤਾਂ ਉਸ ਚੀਜ਼ ਤੋਂ ਥੋੜ੍ਹਾ ਬਚਿਆ ਜਾਵੇ। ਮੈਨੂੰ ਯਾਦ ਆ ਰਿਹਾ ਕਿ ਮੇਰੇ ਇੱਕ ਟੀਚਰ ਥੇ ਜੋ ਅਕਸਰ ਕਿਹਾ ਕਰਦੇ ਸੀ ਕਿ ਜੋ ਕੋਡ ਹੈ ਨਾ ਕਿ ਮਾਂ ਦੇ ਪੈਰਾਂ ਦੇ ਨੀਚੇ ਜੰਨਤ ਹੈ, ਹੈ ਨਾ, ਉਹ ਮਹਿਜ਼ ਇਸ ਤਰੀਕੇ ਨਾਲ ਨਹੀਂ ਹੈ ਕਿ ਮਾਂ ਹੈ ਜਿਹੜੀ ਉਹ ਜੰਨਤ ਤੋਂ ਦੇ ਕੰਪੈਰੀਜ਼ਨ ਉਹ ਹੈ, ਉਹ ਕੋਡ ਇਸ ਤਰ੍ਹਾਂ ਹੈ ਕਿ ਮਾਂ ਔਰ ਜੰਨਤ ਦੇ ਦਰਮਿਆਨ ਅਗਰ ਕੋਈ ਚੁਣਨਾ ਪਵੇ ਤਾਂ ਮਾਂ ਦੇ ਪੈਰਾਂ ਨੂੰ ਚੁਣੋ। ਤਾਂ ਸੋਚੋ ਐਸੀ ਮਾਂ ਜਿਸ ਦੇ ਬਾਰੇ ਐਸੇ ਕੋਡ ਹੁੰਦੇ ਨੇ, ਤਾਂ ਉਹਨਾਂ ਬਾਰੇ ਉੱਚੀ ਬੋਲਣਾ ਜਾਂ ਉਹਨਾਂ ਦੀ ਗੱਲ ਕੱਟਣਾ ਜਾਂ ਉਹਨਾਂ ਬਾਰੇ ਉਹਨਾਂ ਦੇ ਨਾਲ ਲੜਨਾ ਆਪਣੇ ਆਪ ਦੇ ਵਿੱਚ ਕਿੱਡੀ ਬੜੀ ਤ੍ਰਾਸਦੀ ਹੈ, ਕਿੱਡੀ ਬੜੀ ਸ਼ਰਮਿੰਦਗੀ ਦੀ ਗੱਲ ਹੈ। ਅਤੇ ਕਿਹਾ ਜਾਂਦਾ ਕਿ ਦੁਨੀਆ ਦੇ ਅੰਦਰ ਮਾਂ ਤੋਂ ਬੜਾ ਦਿਲ ਵੀ ਕਿਸੇ ਦਾ ਨਹੀਂ ਹੁੰਦਾ, ਤਾਂ ਆਪਣੇ ਪਰਿਵਾਰ ਦੇ ਨਾਲ, ਆਪਣੀ ਮਾਂ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ ਬੜੇ ਹੀ ਸਤਿਕਾਰ ਦੇ ਨਾਲ, ਬੜੇ ਹੀ ਰਿਸਪੈਕਟ ਦੇ ਨਾਲ ਹੈ ਜਿਹੜਾ ਪੇਸ਼ ਆਓ। ਦੋਸਤੋ ਇਸੇ ਦੇ ਨਾਲ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਪਹਿਲਾ ਗੀਤ।

ਦੋਸਤੋ ਪ੍ਰੋਗਰਾਮ ਦੇ ਵਿੱਚ ਮੁੜ ਤੁਹਾਡਾ ਸਵਾਗਤ ਹੈ। ਦੋਸਤੋ ਇੱਕ ਬਹੁਤ ਮਸ਼ਹੂਰ ਕੋਡ ਹੈ ਕਿ ਭਾਸ਼ਾ ਦੇ ਜਾਣਕਾਰ ਕੇਵਲ ਸ਼ਬਦਾਂ ਨੂੰ ਨਹੀਂ ਬਦਲਦੇ, ਉਹ ਵੱਖ ਵੱਖ ਸੱਭਿਆਚਾਰਾਂ ਅਤੇ ਦਿਲਾਂ ਨੂੰ ਵੀ ਆਪਸ ਦੇ ਵਿੱਚ ਜੋੜਦੇ ਨੇ। ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਭਾਸ਼ਾ ਨੂੰ ਸੁਧਾਰਿਆ ਜਾਂਦਾ, ਕਿਸੇ ਭਾਸ਼ਾ ਨੂੰ ਵਧਾਇਆ ਜਾਂਦਾ, ਤਾਂ ਬਹੁਤ ਦੂਰ ਦੂਰ ਤੱਕ ਉਸਦਾ ਤਾਲੁਕ ਹੈ ਜਿਹੜਾ ਜੁੜ ਜਾਂਦਾ। ਇਸੇ ਤਰੀਕੇ ਨਾਲ ਕਿਹਾ ਜਾਂਦਾ ਕਿ ਜੋ ਕਲਾਵਾਂ ਹੁੰਦੀਆਂ ਨੇ, ਜੋ ਆਰਟ ਫੋਰਮਸ ਹੁੰਦੀਆਂ ਨੇ, ਉਹ ਕਿਸੇ ਸਰਹੱਦ ਨੂੰ, ਕਿਸੇ ਬਾਰਡਰ ਨੂੰ, ਕਿਸੇ ਜਾਤ ਪਾਤ ਨੂੰ, ਕਿਸੇ ਧਰਮ ਨੂੰ, ਕਿਸੇ ਚੀਜ਼ ਨੂੰ ਨਹੀਂ ਮੰਨਦੀਆਂ ਹੈਗੀਆਂ। ਉਹ ਸਿਰਫ ਆਪਣੇ ਪ੍ਰੇਮੀਆਂ ਤੱਕ ਮਹਿਜ਼ ਉਹਨਾਂ ਦੇ ਚਾਹਤ ਦੇ ਨਾਲ ਹੀ ਹੈ ਜਿਹੜੀਆਂ ਟਰੈਵਲ ਕਰ ਲੈਂਦੇ ਨੇ, ਪਹੁੰਚ ਜਾਂਦੀਆਂ ਨੇ। ਦੋਸਤੋ ਅੱਜ 15 ਮਈ ਦਾ ਦਿਨ ਹੈ ਅਤੇ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਜਨਮਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਹਿੰਦੀ ਭਾਸ਼ਾ ਨੂੰ ਸਿਰਫ ਸ਼ਬਦਾਂ ਤੱਕ ਨਹੀਂ ਸਗੋਂ ਉਸਨੂੰ ਇੱਕ ਅਨੁਸ਼ਾਸਨ ਦਿੱਤਾ, ਇੱਕ ਡਿਸਿਪਲਿਨ ਦਿੱਤਾ, ਇੱਕ ਨਵੀਂ ਪਹਿਚਾਣ ਦਿੱਤੀ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਹਿੰਦੀ ਨਵਜਾਗਰਣ ਦੇ ਮੋਢੀ ਆਚਾਰਿਆ ਮਹਾਵੀਰ ਪ੍ਰਸਾਦ ਦਿਵੇਦੀ ਜੀ ਦਾ। ਹਿੰਦੀ ਜਗਤ ਦੇ ਵਿੱਚ ਬੜਾ ਹੀ ਰਿਸਪੈਕਟਡ ਔਰ ਬਹੁਤ ਵੱਡਾ ਨਾਮ ਹੈ ਆਚਾਰਿਆ ਜੀ ਦਾ। ਦੋਸਤੋ ਅੱਜ ਜਿਸ ਹਿੰਦੀ ਨੂੰ ਅਸੀਂ ਆਧੁਨਿਕ ਰੂਪ ਦੇ ਵਿੱਚ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਉਸਨੂੰ ਸਵਾਰਨ ਦੇ ਪਿੱਛੇ ਦਿਵੇਦੀ ਜੀ ਦੀ ਜ਼ਿੰਦਗੀ ਦੇ 20 ਸਾਲ ਦੀ ਮਿਹਨਤ ਹੈ। ਔਰ ਇਸ ਸਖਤ ਮਿਹਨਤ ਉਹਨਾਂ ਨੇ 1903 ਤੋਂ ਲੈ ਕੇ 2020 ਤੱਕ ਆਪਣੀ ਮਸ਼ਹੂਰ ਪੱਤਰਿਕਾ ਸਰਸਵਤੀ ਦਾ ਸੰਪਾਦਨ ਕਰਕੇ ਕੀਤੀ। ਦੋਸਤੋ ਉਹਨਾਂ ਦਾ ਮੰਨਣਾ ਸੀ ਕਿ ਸਾਹਿਤ ਹੈ ਜੋ ਉਹ ਸਿਰਫ ਮਨੋਰੰਜਨ ਦਾ ਨਹੀਂ ਹੈ, ਸਗੋਂ ਸਮਾਜ ਨੂੰ ਜਗਾਉਣ ਦੇ ਲਈ ਹੋਣਾ ਚਾਹੀਦਾ ਹੈ। ਮਹਿਜ਼ ਕਵਿਤਾਵਾਂ ਨੂੰ ਸੁਣ ਲੈਣਾ ਔਰ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ ਅਤੇ ਰਾਹਤ ਲੈ ਕੇ ਵਾਹ ਵਾਹ ਕਰ ਦੇਣਾ ਜਾਂ ਫਿਰ ਉਸਦੀ ਤਾਰੀਫ ਦੇ ਵਿੱਚ ਦੋ ਸ਼ਬਦ ਕਹਿ ਦੇਣਾ, ਸਿਰਫ ਸਾਹਿਤ ਇਹ ਨਹੀਂ ਹੈ। ਸਾਹਿਤ ਤਾਂ ਉਹ ਹੈ ਜੋ ਤੁਹਾਡੀ ਰੂਹ ਨੂੰ ਖੰਗਾਲਦਾ ਹੈ, ਜੋ ਤੁਹਾਡੇ ਅੰਦਰ ਇੱਕ ਕ੍ਰਾਂਤੀ, ਇੱਕ ਜਾਗਰੂਕਤਾ ਪੈਦਾ ਕਰਦਾ। ਦੋਸਤੋ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਕਥਨ ਹੈ ਕਿ ਗਿਆਨ ਦੀਆਂ ਜਿਹੜੀਆਂ ਰਾਸ਼ੀਆਂ ਦਾ ਸੰਗ੍ਰਹਿ ਹੈ ਉਸੇ ਦਾ ਨਾਮ ਸਾਹਿਤ ਹੈ। ਮਤਲਬ ਕਿ ਜੋ ਅਸੀਂ ਸਿੱਖਦੇ ਹਾਂ, ਜੇ ਉਹ ਲਿਖਣ ਜਾਈਏ ਅਸੀਂ, ਤਾਂ ਉਹ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਮਾਰਗਦਰਸ਼ਨ ਦੇ ਤੌਰ ਦੇ ਉੱਤੇ ਕੰਮ ਆ ਸਕਦਾ ਹੈ। ਜਿਵੇਂ ਕਿ ਮਸਲਾਂ ਅਸੀਂ ਉਦਾਹਰਣ ਲੈ ਸਕਦੇ ਹਾਂ ਕਿ ਮਹਾਤਮਾ ਗਾਂਧੀ ਜੀ ਦੀ ਜੀਵਨੀ ਨਾਲ ਸੰਬੰਧਿਤ ਹੈ ਨਾ, ਸਾਡੇ ਪਾਸ ਅਗਰ ਉਹਨਾਂ ਦੇ ਲਿਖੇ ਹੋਏ ਕੋਡਸ ਪਏ ਨੇ, ਉਹਨਾਂ ਦੀ ਲਿਖੀ ਹੋਈਆਂ ਗੱਲਾਂ ਵਿਚਾਰ ਸਾਡੇ ਤੱਕ ਪਹੁੰਚੇ, ਜਾਂ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਵਿਚਾਰ ਅਤੇ ਉਹਨਾਂ ਦੇ ਕੋਡ ਸਾਡੇ ਤੱਕ ਪਹੁੰਚੇ ਲਿਖਤੀ ਰੂਪ ਦੇ ਵਿੱਚ, ਇਸ ਤਰ੍ਹਾਂ ਹੀ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੀ, ਤਾਂ ਉਹਨਾਂ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਹੀ ਨਹੀਂ ਬਲਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਕਿੰਨੇ ਹੀ ਨੌਜਵਾਨਾਂ ਨੂੰ ਜ਼ਿੰਦਗੀ ਦੇ ਵਿੱਚ ਸੇਧ ਮਿਲੇਗੀ, ਸੇਧ ਮਿਲੇਗੀ ਸੱਤਿਆਗ੍ਰਹਿ ਦੀ, ਸੇਧ ਮਿਲੇਗੀ ਆਪਣੀ ਆਪਣੇ ਦੇਸ਼ ਦੇ ਲਈ ਕੁਰਬਾਨੀ ਦੀ, ਹੈ ਨਾ, ਸੇਧ ਮਿਲੇਗੀ ਕਿ ਇੱਕ ਗਰੀਬ ਬੱਚਾ ਕਿਸ ਤਰ੍ਹਾਂ ਆਪਣੇ ਮੁਲਕ ਦੇ ਵਿੱਚ ਸਟਰਗਲ ਕਰਦਾ ਹੋਇਆ ਪੜ੍ਹਦਾ ਅਤੇ ਪੜ੍ਹ ਕੇ ਇੰਨੀ ਐਜੂਕੇਸ਼ਨ ਹਾਸਿਲ ਕਰਦਾ ਕਿ ਆਉਣ ਵਾਲੇ ਕਈ ਯੁੱਗਾਂ ਤੱਕ ਉਨਾ ਐਜੂਕੇਟਡ ਬੱਚਾ ਪੈਦਾ ਨਹੀਂ ਹੁੰਦਾ ਹੈਗਾ। ਤਾਂ ਇਹ ਅਲੱਗ ਅਲੱਗ ਮੌਜੂ ਨੇ, ਤਾਂ ਇਹਨਾਂ ਚੀਜ਼ਾਂ ਦੇ ਸੰਗ੍ਰਹਿ ਨੂੰ ਹੀ ਸਾਹਿਤ ਕਿਹਾ ਜਾਂਦਾ ਹੈ। ਦੋਸਤੋ ਬੜੀ ਇੰਟਰਸਟਿੰਗ ਗੱਲ ਹੈ ਕਿ ਸ਼ਾਇਦ ਤੁਸੀਂ ਜਾਣਦੇ ਹੋ ਕਿ ਨਹੀਂ, ਇਹ ਮੈਨੂੰ ਪਤਾ ਨਹੀਂ, ਲੇਕਿਨ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੂੰਗਾ ਕਿ ਦਿਵੇਦੀ ਜੀ ਆਪਣੇ ਸ਼ੁਰੂਆਤੀ ਕਰੀਅਰ ਦੇ ਵਿੱਚ ਇੰਡੀਅਨ ਰੇਲਵੇ ਦੇ ਵਿੱਚ ਨੌਕਰੀ ਕਰਦੇ ਸੀ, ਪਰ ਲਿਟਰੇਚਰ ਦੇ ਨਾਲ ਉਹਨਾਂ ਦਾ ਪਿਆਰ ਇੰਨਾ ਸੀ ਕਿ ਉਹਨਾਂ ਨੇ ਨੌਕਰੀ ਨੂੰ ਛੱਡ ਦਿੱਤਾ ਅਤੇ ਆਪਣੇ ਪੂਰਾ ਜੀਵਨ ਭਾਸ਼ਾ ਦੀ ਸੇਵਾ ਦੇ ਵਿੱਚ ਜਿਹੜਾ ਲਗਾ ਦਿੱਤਾ। ਦੋਸਤੋ ਉਹਨਾਂ ਨੇ ਉਸ ਸਮੇਂ ਦੇ ਨਵੇਂ ਲਿਖਾਰਿਆਂ ਨੂੰ ਉਤਸ਼ਾਹਿਤ ਕਰਨਾ ਬੜਾ ਜ਼ਰੂਰੀ ਸਮਝਿਆ ਤਾਂ ਕਿ ਜੋ ਭਾਸ਼ਾ ਦੀ ਸ਼ੁੱਧਤਾ ਹੈ, ਜੋ ਭਾਸ਼ਾ ਦਾ ਉਚਾਰਨ ਹੈ, ਉਸਨੂੰ ਇਸੇ ਤਰੀਕੇ ਦੇ ਨਾਲ ਅੱਗੇ ਵਧਾਇਆ ਜਾ ਸਕੇ। ਅਤੇ ਇਹਨਾਂ ਦੇ ਵਿੱਚ ਮੈਥਲੀ ਸ਼ਰਨ ਗੁਪਤਾ ਅਤੇ ਪ੍ਰੇਮ ਚੰਦ ਵਰਗੇ ਬਹੁਤ ਵੱਡੇ ਵੱਡੇ ਨਾਮ ਸ਼ਾਮਿਲ ਨੇ ਜਿਹੜੇ ਕਿ ਅੱਜ ਆਪਣੇ ਆਪ ਦੇ ਵਿੱਚ ਹਿੰਦੀ ਜਗਤ ਦੇ ਵਿੱਚ ਇੱਕ ਦਿੱਗਜ ਕਹਿਲਵਾਉਂਦੇ ਨੇ। ਉਹਨਾਂ ਸਾਰੇ ਛੋਟੇ ਛੋਟੇ ਬੂਟਿਆਂ ਦੀ ਹੈ ਜਿਹੜੀ ਸ਼ੁਰੂਆਤ ਵੀ ਹੈ ਉਹ ਦਿਵੇਦੀ ਜੀ ਦੁਆਰਾ ਹੀ ਕੀਤੀ ਗਈ, ਅਤੇ ਅੱਜ ਉਹ ਹਿੰਦੀ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੇ ਵਰਿਕਸ਼ ਦੇ ਤੌਰ ਦੇ ਉੱਤੇ ਖੜ੍ਹੇ ਨੇ। ਦੋਸਤੋ ਹਿੰਦੀ ਸਾਹਿਤ ਦੇ ਇੱਕ ਪੂਰੇ ਦੌਰ ਨੂੰ ਉਹਨਾਂ ਦੇ ਸਨਮਾਨ ਦੇ ਵਿੱਚ ਦਿਵੇਦੀ ਯੁੱਗ ਕਿਹਾ ਜਾਂਦਾ। ਅਤੇ ਅਗਰ ਗੱਲ ਕਰੀਏ ਇਹਨਾਂ ਦੀ ਜਿਹੜੀ ਲੈਂਗੁਏਜ ਦੇ ਉੱਤੇ ਕੰਮ ਦੀ, ਦੋਸਤੋ ਤਾਂ ਇਹਨਾਂ ਨੇ ਖੜੀ ਬੋਲੀ ਹੈ ਜਿਹੜੀ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਨਾ ਕਿ ਉਰਦੂ ਦੀ ਜਨਨੀ ਵੀ ਹੈ ਜਿਹੜੀ, ਉਹ ਖੜੀ ਬੋਲੀ ਹੀ ਹੈ, ਖੜੀ ਬੋਲੀ ਤੋਂ ਹੀ ਉਰਦੂ ਹੈ ਜਿਹੜੀ, ਉਰਦੂ ਕਿਹੜਾ ਸਾਡੇ ਪਾਸ ਲਿਟਰੇਚਰ ਹੈ ਜਾਂ ਫਿਰ ਉਰਦੂ ਦੇ ਸ਼ਬਦ ਨੇ ਉਹ ਹਿੰਦੀ ਦੀ ਖੜੀ ਬੋਲੀ ਦੇ ਵਿੱਚ ਕਾਫੀ ਲਿੱਤੇ ਗਏ। ਉਹ ਖੜੀ ਬੋਲੀ ਨੂੰ ਸ਼ੁੱਧ ਕਰਨ ਦੇ ਲਈ, ਉਹਦੇ ਵਿੱਚ ਉਹਦਾ ਵਿਕਾਸ ਕਰਨ ਦੇ ਵਿੱਚ ਅਤੇ ਉਹਨੂੰ ਸਾਹਿਤਕ ਰੂਪ ਦੇਣ ਦੇ ਲਈ ਇਹਨਾਂ ਦਾ ਬਹੁਤ ਅਹਿਮ ਯੋਗਦਾਨ ਹੈ। ਅਤੇ ਉਸ ਤੋਂ ਵੀ ਖਾਸ ਗੱਲ ਦੋਸਤੋ ਇਹ ਹੈ ਕਿ ਇੱਕ ਪ੍ਰਭਾਵਸ਼ਾਲੀ ਸਾਹਿਤਕਾਰ, ਸੰਪਾਦਕ ਅਤੇ ਆਲੋਚਕ ਵੀ ਬਹੁਤ, ਯਾਨੀ ਕਿ ਜੋ ਅਸੀਂ ਕਹਿੰਦੇ ਨੇ ਕਿ ਇੱਕ ਸਟਾਇਰ ਰਾਈਟਰ ਹੈ ਨਾ, ਜੋ ਸਟਾਇਰ ਕਰਦੇ ਨੇ, ਜੋ ਸਮਾਜ ਦੀਆਂ ਮੌਜੂਦਾ ਵਕਤ ਦੇ ਅੰਦਰ ਚੱਲ ਰਹੇ ਹਾਲਾਤਾਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ ਨੇ, ਜੋ ਬੁਰੇ ਨੂੰ ਬੁਰਾ ਕਹਿਣ ਦੀ ਹਿੰਮਤ ਰੱਖਦੇ ਨੇ, ਇਹ ਉਸ ਤਰ੍ਹਾਂ ਦੀ ਇਹਨਾਂ ਦੀ ਸ਼ਖਸੀਅਤ ਸੀ ਦੋਸਤੋ। ਅਤੇ ਉਸ ਤੋਂ ਇਲਾਵਾ ਇਹਨਾਂ ਨੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਵਿਆਕਰਨ ਹੈ ਉਹਨੂੰ ਵੀ ਕਾਫੀ ਮਿਆਰੀ, ਯਾਨੀ ਕਿ ਉਹਨਾਂ ਦਾ ਉਹਦਾ ਲੈਵਲ ਕਾਫੀ ਡਿਵੈਲਪ ਕੀਤਾ, ਉਸਨੂੰ ਬਹੁਤ ਸ਼ੁੱਧ ਕੀਤਾ, ਉਸਦੀ ਪ੍ਰੋਨੰਸੀਏਸ਼ਨ ਦੇ ਉੱਤੇ ਬਹੁਤ ਕੰਮ ਕੀਤਾ। ਅਤੇ ਇਹਨਾਂ ਸਾਰੇ ਕੰਮਾਂ ਦਾ ਹੀ ਨਤੀਜਾ ਹੈ ਕਿ ਅੱਜ ਹਿੰਦੀ ਸਾਹਿਤ ਦੇ ਵਿੱਚ ਬਹੁਤ ਸਾਰਾ ਲਿਟਰੇਚਰ ਹੈ ਜਿਹੜਾ ਸਾਡੇ ਪਾਸ ਮੌਜੂਦ ਹੈ, ਅਤੇ ਹਿੰਦੀ ਭਾਸ਼ਾ ਨੂੰ
ਨਾ ਕਿ ਸਿਰਫ ਇੰਡੀਅਨ ਕੰਟੀਨੈਂਟ ਬਲਕਿ ਪੂਰੇ ਤੋਂ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਖਾਸ ਰਿਸਪੈਕਟ ਮਿਲਦੀ ਹੈ ਅਤੇ ਹਿੰਦੀ ਨਾਲ ਜੁੜੇ ਹੋਏ ਲਿਟਰੇਚਰ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕਰਕੇ ਵੀ ਹੈ ਜਿਹੜਾ ਉਹ ਹੋਰ ਲੋਕਾਂ ਤੱਕ ਪਹੁੰਚਾਇਆ ਜਾਂਦਾ। ਦੋਸਤੋ ਅੱਜ ਦੇ ਨੌਜਵਾਨਾਂ ਦੇ ਲਈ ਕਿਹੜੇ ਦਿਵੇਦੀ ਜੀ ਦੀ ਜੀਵਨ ਹੈ, ਮੈਨੂੰ ਲੱਗਦਾ ਕਿ ਉਹਦੇ 'ਚੋਂ ਸਿੱਖਣ ਵਾਲੀ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਸਾਨੂੰ ਅਨੁਸ਼ਾਸਨ ਔਰ ਸ਼ੁੱਧਤਾ ਹੈ ਜਿਹੜੀ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਅਪਣਾਉਣੀ ਚਾਹੀਦੀ ਹੈ। ਚਾਹੇ ਅਸੀਂ ਪੰਜਾਬੀ ਬੋਲਦੇ ਹੋਈਏ, ਹਿੰਦੀ ਬੋਲੀਏ ਜਾਂ ਅੰਗਰੇਜ਼ੀ ਬੋਲੀਏ, ਸਾਨੂੰ ਆਪਣੀ ਭਾਸ਼ਾਵਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ। ਜਿਵੇਂ ਦਿਵੇਦੀ ਜੀ ਨੇ ਭਾਸ਼ਾ ਦੀਆਂ ਗਲਤੀਆਂ ਸੁਧਾਰ ਕੇ ਉਸਨੂੰ ਮਿਆਰੀ ਬਣਾਇਆ, ਉਸਦਾ ਸਟੈਂਡਰਡ ਆ ਜਿਹੜਾ ਅਪ ਕੀਤਾ, ਉਸਨੂੰ ਇੱਕ ਲੈਵਲ ਤੱਕ ਪਹੁੰਚਾਇਆ, ਉਵੇਂ ਸਾਨੂੰ ਵੀ ਆਪਣੀ ਗੱਲਬਾਤ ਦੇ ਵਿੱਚ ਬੜਾ ਸਲੀਕਾ ਔਰ ਬੜੀ ਸਪੱਸ਼ਟਤਾ ਦੇ ਨਾਲ ਹੈ ਜਿਹੜਾ ਉਹ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ। ਸ਼ਬਦਾਂ ਦੀ ਕਿਹਾ ਜਾਂਦਾ ਨਾ ਕਿ ਸ਼ਬਦਾਂ ਦੇ ਅੰਦਰ ਇੱਕ ਤਾਸੀਰ ਹੁੰਦੀ ਹੈ ਕਿ ਜੋ ਵਰਡ ਅਸੀਂ ਬੋਲਦੇ ਹਾਂ, ਸਾਇੰਸ ਵੀ ਕਹਿੰਦੇ ਹਨ ਕਿ ਉਹਨਾਂ ਦੀ ਜਿਹੜੀ ਵੇਵ ਹੈ, ਫ੍ਰੀਕੁਐਂਸੀ ਹੈ, ਉਹ ਡਾਊਨ ਹੁੰਦੀ ਹੁੰਦੀ ਇੰਨੀ ਹੋ ਜਾਂਦੀ ਕਿ ਸਾਨੂੰ ਸੁਣਦੀ ਨਹੀਂ, ਲੇਕਿਨ ਉਹ ਸ਼ਬਦਾਂ ਦੀ ਤਾਸੀਰ ਇੱਕ ਵੇਵ ਹੈ ਜਿਹਨੂੰ ਨਾ ਜਿਸ ਤਰ੍ਹਾਂ ਔਰਾ ਕਿਹਾ ਜਾਂਦਾ, ਉਹ ਹਮੇਸ਼ਾ ਮੌਜੂਦ ਰਹਿੰਦਾ। ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਜਿਸ ਕਿਸੇ ਵੀ ਭਾਸ਼ਾ ਦੇ ਅੰਦਰ ਬੋਲਿਆ ਜਾਵੇ, ਕੋਈ ਵੀ ਭਾਸ਼ਾ ਬੁਰੀ ਨਹੀਂ ਜਾਂ ਛੋਟੀ ਨਹੀਂ, ਹਰ ਭਾਸ਼ਾ ਦਾ ਆਪਣਾ ਇੱਕ ਬਹੁਤ ਵੱਡਾ ਇਤਿਹਾਸ ਹੈ ਅਤੇ ਉਸਨੂੰ ਬੋਲਣ ਦੇ ਵਿੱਚ, ਖਾਸ ਤੌਰ ਦੇ ਉੱਤੇ ਆਪਣੀ ਮਾਂ ਬੋਲੀ ਨੂੰ ਬੋਲਣ ਦੇ ਵਿੱਚ ਤਾਂ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ, ਲੇਕਿਨ ਉਹਨੂੰ ਬੋਲਣ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੜੀ ਸ਼ੁੱਧਤਾ ਰੱਖੀ ਜਾਵੇ, ਅਨੁਸ਼ਾਸਨ ਰੱਖਿਆ ਜਾਵੇ ਅਤੇ ਸ਼ਬਦਾਂ ਦਾ ਉਚਾਰਨ ਹੈ ਜਿਹੜਾ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਕੀਤਾ ਜਾਵੇ। ਅਤੇ ਇਸ ਦੇ ਨਾਲ ਹੀ ਦੋਸਤੋ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ।

ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਸੁਣ ਰਹੇ ਸੀ ਵਿਭਗੀ ਔਰ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾ ਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸ਼ਾਮ ਦੇ 7 ਵਜੇ ਨੇ ਵੇਲਾ ਹੋ ਰਿਹਾ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਤੇ ਦੁਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ ਹੈ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਹੀ ਵਿਸਥਾਰ ਨੇ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 3-3 ਰੁਪਏ ਪ੍ਰਤੀ ਲੀਟਰ ਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਅਗਾਉਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਿਤ ਕੀਤੀ। ਪੰਜਾਬ ਦੇ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਕੈਂਪਸ 'ਚ ਮਰਦਮਸ਼ੁਮਾਰੀ 2027 ਦੇ ਕਾਰਜਾਂ ਤੇ ਸਵੈ ਗਣਨਾ ਮੁਹਿੰਮ ਦਾ ਰਸਮੀ ਤੌਰ ਤੇ ਉਦਘਾਟਨ ਹੋਇਆ। ਤੇ IPL ਕ੍ਰਿਕਟ 'ਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7 ਵਜੇ ਤੋਂ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ ਹੈ। ਇਹ ਸਨ ਨਿਊਜ਼ ਹੈਡਲਾਈਨਸ 100.2। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਬੰਦਗੀ। ਇਸ ਪ੍ਰੋਗਰਾਮ ਤਹਿਤ ਸਰਵਣ ਕਰੋਗੇ ਸ਼ਬਦ ਤੇ ਭਜਨ। ਆਓ ਪਹਿਲਾਂ ਸੁਣਦੇ ਹਾਂ ਭਾਈ ਸਤਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਇਹ ਸ਼ਬਦ।

ਇਹ ਭਜਨ ਤੁਸੀਂ ਸਰਵਣ ਕਰ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ। ਇਸ ਦੇ ਨਾਲ ਹੀ ਪ੍ਰੋਗਰਾਮ ਬੰਦਗੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ।

0: ਸਾ ਸ਼ਰਦ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ ਸ਼ਾਮ ਦੇ 7:30 ਹੋ ਰਹੇ ਨੇ ਹੁਣ ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਇਸ ਲਈ ਕਰੋ ਕੁਝ ਪਲ ਉਡੀਕ
1: ਨਮਸਕਾਰ ਇਹ ਆਕਾਸ਼ਵਾਣੀ ਹੈ

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦਾ ਸਮਰਥਨ ਦੁਹਰਾਇਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਨੀਟ UG 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਏਗੀ। ਮੱਧ ਪ੍ਰਦੇਸ਼ ਹਾਈਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਧਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨ ਦਿੱਤਾ ਹੈ ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈ ਰਾਜ ਰਾਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਭਾਰਤੀ ਜੋੜੀ ਸੈਮੀਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੂਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਅਤੇ ਖੇਤਰੀ ਸਥਿਰਤਾ ਦੇ ਨਾਲ ਨਾਲ ਵਿਸ਼ਵ ਊਰਜਾ ਅਤੇ ਖੁਰਾਕ ਸੁਰੱਖਿਆ ਲਈ ਇਸ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਆਬੂਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ UAE 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ਼੍ਰੀ ਮੋਦੀ ਨੇ ਆਪਣੇ 5 ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ UAE ਦੀ ਲੀਡਰਸ਼ਿਪ ਅਤੇ ਲੋਕਾਂ ਨਾਲ ਭਾਰਤ ਦੀ ਏਕਤਾ ਦੀ ਪੁਸ਼ਟੀ ਕੀਤੀ। ਗੱਲਬਾਤ ਦੌਰਾਨ ਸ਼੍ਰੀ ਮੋਦੀ ਨੇ ਗਰਮ ਜੋਸ਼ੀ ਨਾਲ ਸਵਾਗਤ ਲਈ UAE ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਊਰਜਾ, ਨਿਵੇਸ਼ ਅਤੇ ਸਪਲਾਈ ਚੇਨ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦੇ ਨੇ। ਪਹਿਲਾਂ UAE ਦੇ ਰਾਸ਼ਟਰਪਤੀ ਅਲ ਨਹਾਇਨ ਨੇ ਹਵਾਈ ਅੱਡੇ 'ਤੇ ਸ਼੍ਰੀ ਮੋਦੀ ਦਾ ਨਿੱਜੀ ਤੌਰ 'ਤੇ ਸਵਾਗਤ ਕੀਤਾ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ UAE 'ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਬੂਧਾਬੀ ਫੇਰੀ ਦੌਰਾਨ ਭਾਰਤ ਅਤੇ UAE ਨੇ ਊਰਜਾ, ਤਕਨਾਲੋਜੀ, ਨਿਵੇਸ਼ ਅਤੇ ਵਪਾਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਈ ਰਣਨੀਤਿਕ ਫੈਸਲੇ ਲਏ ਨੇ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। UAE ਦਾ ਆਪਣਾ ਦੌਰਾ ਖਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਯਾਤਰਾ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਲਈ ਰਵਾਨਾ ਹੋ ਗਏ ਨੇ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸ਼੍ਰੀ ਅਰਾਗਚੀ ਨੇ ਕਿਹਾ ਕਿ ਈਰਾਨ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਦਾ ਕੋਈ ਫੌਜੀ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਈਰਾਨ ਸਾਰੇ ਜਹਾਜ਼ਾਂ ਨੂੰ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਿੱਚ ਮਦਦ ਕਰਨ ਲਈ ਤਿਆਰ ਹੈ। ਸ਼੍ਰੀ ਅਰਾਗਚੀ ਨੇ ਕਿਹਾ ਕਿ ਹੁਣ ਹੋਰਮੁਜ਼ ਵਿੱਚ ਹਾਲਤ ਬਹੁਤ ਗੁੰਝਲਦਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦਾ ਗੱਲਬਾਤ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੋ ਸਕਦਾ ਅਤੇ ਈਰਾਨ ਭਾਰਤ ਦੀ ਕਿਸੇ ਵੀ ਸਕਾਰਾਤਮਕ ਭੂਮਿਕਾ ਦਾ ਸਵਾਗਤ ਕਰੇਗਾ। ਸ਼੍ਰੀ ਅਰਾਗਚੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਵਿੱਚ ਨੇ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਨਤੀਜਾ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਮੈਂਬਰ ਦੇਸ਼ਾਂ ਨੇ ਬਰਾਬਰ, ਜਾਇਜ਼, ਲੋਕਤੰਤਰੀ ਅਤੇ ਜਵਾਬਦੇਹ ਅੰਤਰਰਾਸ਼ਟਰੀ ਅਤੇ ਬਹੁਪੱਖੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਟਕਰਾਅ ਰੋਕਥਾਮ ਯਤਨਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਮੂਲ ਕਾਰਨਾਂ ਨੂੰ ਹੱਲ ਕਰਨਾ ਵੀ ਸ਼ਾਮਲ ਹੈ। ਮੰਤਰੀ ਨੇ ਜਲਵਾਯੂ ਅਤੇ ਆਫਤ ਦੇ ਜ਼ੋਖਮਾਂ ਨੂੰ ਹੱਲ ਕਰਨ ਲਈ ਬੁਨਿਆਦੀ ਢਾਂਚੇ ਦੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਲਾਲ ਸਾਗਰ ਅਤੇ ਬੌਬ ਅਲ ਮੰਡਪ ਸਟੇਟ ਵਿੱਚ ਸਾਰੇ ਦੇਸ਼ਾਂ ਦੇ ਜਹਾਜ਼ਾਂ ਦੀ ਆਵਾਜਾਈ ਦੇ ਅਧਿਕਾਰ ਅਤੇ ਆਜ਼ਾਦੀ ਦੀ ਵਰਤੋਂ ਨੂੰ ਯਕੀਨੀ ਬਣਾਉਣ 'ਤੇ ਮਹੱਤਵ ਦਿੱਤਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਸੁਧਾਕਰ ਦਲੇਲਾ ਨੇ ਕਿਹਾ ਹੈ ਕਿ ਸਾਰੇ ਬ੍ਰਿਕਸ ਮੈਂਬਰ ਅਤੇ ਭਾਈਵਾਲ ਦੇਸ਼ਾਂ ਨੇ ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਥੀਮ ਤਹਿਤ ਭਾਰਤ ਦੀਆਂ ਤਰਜੀਹਾਂ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਰੱਦ ਹੋਈ ਪ੍ਰੀਖਿਆ 21 ਜੂਨ ਨੂੰ ਦੁਬਾਰਾ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਐਡਮਿਟ ਕਾਰਡ ਮਿਲ ਜਾਣਗੇ।
1: हमारी सर्वोपरि प्राथमिकता है छात्रों की भविष्य, उनकी परिश्रम के प्रति संवेदनशीलता सरकार की सदैव है। 3 मई को एग्जामिनेशन हुई, हम नहीं चाहते थे कोई गलत कैंडिडेट एजुकेशन माफियाओं के षड्यंत्र से कोई भी सही छात्र के अधिकार वंचित हो जाए।
0: श्री प्रधान ने कहा कि नीट UG परीक्षा जो कि इस समय OMR मोड में ली जाती है अगले साल तो कंप्यूटर आधारित टेस्टिंग CBT राही करवाई जाएगी। सिक्ख्या मंत्री ने कहा कि NTA नूं वड्डे सुधारां दी लोड़ है। उन्होंने कहा कि भविष्य में बेनियमियां नूं रोकने लई प्रीख्या प्रणाली नूं मजबूत करने लई उपाय कीते जाणगे। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਸਿੱਖਿਆ ਮਾਫੀਆ ਦੀਆਂ ਸਾਜ਼ਿਸ਼ਾਂ ਕਾਰਨ ਆਪਣੇ ਅਧਿਕਾਰਾਂ ਤੋਂ ਵਾਂਝਾ ਰਹੇ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਅੱਜ ਧਾਰ ਜ਼ਿਲ੍ਹੇ ਦੇ ਬੋਝਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨਿਆ ਹੈ। ਅਦਾਲਤ ਨੇ ਕਿਹਾ ਕਿ ਇਸ ਜਗ੍ਹਾ ਤੇ ਕਦੇ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਸੀ ਅਤੇ ਇਹ ਸੰਸਕ੍ਰਿਤ ਸਿੱਖਿਆ ਦਾ ਕੇਂਦਰ ਸੀ। ਮੁਸਲਿਮ ਭਾਈਚਾਰਾ ਇਸ ਨੂੰ ਕਮਲ ਮੌਲਾ ਮਸਜਿਦ ਕਹਿੰਦਾ ਹੈ। ਅਦਾਲਤ ਨੇ ਉਸ ਪਿਛਲੇ ਹੁਕਮ ਨੂੰ ਉਲਟਾ ਦਿੱਤਾ ਜਿਸ ਵਿੱਚ ਮੁਸਲਮਾਨਾਂ ਨੂੰ ਇਸ ਜਗ੍ਹਾ ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਮੁਸਲਿਮ ਪੱਖ ਮਸਜਿਦ ਦੀ ਉਸਾਰੀ ਲਈ ਵਿਕਲਪਕ ਜ਼ਮੀਨ ਲਈ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ। ਜਸਟਿਸ ਵਿਜੇ ਕੁਮਾਰ ਸ਼ੁਕਲਾ ਅਤੇ ਅਲੋਕ ਅਵਸਥੀ ਦੇ ਬੈਂਚ ਨੇ ਫੈਸਲਾ ਸੁਣਾਇਆ ਹੈ। ਅਦਾਲਤ ਭਾਰਤੀ ਪੁਰਾਤੱਤਵ ਸਰਵੇਖਣ ASI ਦੀ ਰਿਪੋਰਟ ਅਤੇ ਪੁਰਾਤੱਤਵ ਸਬੂਤਾਂ ਦੇ ਆਧਾਰ ਤੇ ਇਸ ਸਿੱਟੇ ਤੇ ਪਹੁੰਚੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਜਗ੍ਹਾ ਤੇ ਹਿੰਦੂ ਪੂਜਾ ਦੀ ਪਰੰਪਰਾ ਕਦੇ ਬੰਦ ਨਹੀਂ ਹੋਈ। ਅਦਾਲਤ ਨੇ ਕੰਪਲੈਕਸ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਭਾਰਤੀ ਪੁਰਾਤੱਤਵ ਸਰਵੇਖਣ ASI ਅਤੇ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਮਿਲ ਕੇ ਅੱਜ ਪੁੱਟਪਰਥੀ ਸ੍ਰੀ ਸੱਤੇਸਾਈ ਜ਼ਿਲ੍ਹੇ ਵਿੱਚ ਐਡਵਾਂਸਡ ਮੀਡੀਅਮ ਕੌਂਬੈਟ ਹਵਾਈ ਜਹਾਜ਼ AMCA ਨਿਰਮਾਣ ਯੂਨਿਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਰੱਖਿਆ ਦ੍ਰਿਸ਼ਟੀਕੋਣ ਦੇ ਇੱਕ ਮੁੱਖ ਥੰਮ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਕੀਤੇ ਗਏ ਨਵੇਂ ਰੱਖਿਆ ਪ੍ਰੋਜੈਕਟ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਗੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਸੰਵੇਦਨਸ਼ੀਲ ਸੁਰੱਖਿਆ ਸਥਿਤੀ ਵਿੱਚ ਹੁਣ ਬਾਹਰਲੇ ਦੇਸ਼ਾਂ 'ਤੇ ਨਿਰਭਰ ਨਹੀਂ ਰਹਿ ਸਕਦਾ। ਉਨ੍ਹਾਂ ਨੇ ਸਵਦੇਸ਼ੀ ਰੱਖਿਆ ਨਿਰਮਾਣ ਨੂੰ ਇੱਕ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਵਾਲੇ ਭਾਰਤ ਦੀ ਨੀਂਹ ਦੱਸਿਆ। ਪੱਛਮੀ ਬੰਗਾਲ ਸਰਕਾਰ ਨੇ RG ਕਰ ਮੈਡੀਕਲ ਕਾਲਜ ਮਾਮਲੇ ਦੇ ਸਬੰਧ ਵਿੱਚ 3 IPS ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਕੋਲਕਾਤਾ ਦੇ ਸਾਬਕ ਪੁਲਿਸ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਪੁਲਿਸ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਨੂੰ ਅੱਜ ਡਿਊਟੀ ਵਿੱਚ ਲਾਪਰਵਾਹੀ, ਪੀੜਤਾ ਦੇ ਮਾਪਿਆਂ ਨੂੰ ਰਿਸ਼ਵਤ ਦੇਣ ਅਤੇ ਸਰਕਾਰੀ ਆਗਿਆ ਤੋਂ ਬਿਨਾਂ ਮੀਡੀਆ ਬਰੀਫਿੰਗ ਕਰਨ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਸ਼ੁਪੇਂਦੂ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਕੀਤੀ ਜਾਏਗੀ। RG ਮੈਡੀਕਲ ਕਾਰ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਰੈਜੀਡੈਂਟ ਡਾਕਟਰ ਨਾਲ ਅਗਸਤ 2024 ਵਿੱਚ ਬਲਾਤਕਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਅੱਜ ਰਾਜਧਾਨੀ ਵਿੱਚ ਈਂਧਨ ਦੀ ਖਪਤ ਘਟਾਉਣ ਅਤੇ ਜਨਤਕ ਆਵਾਜਾਈ ਸਾਧਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ। ਇਸ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਖੇਡ ਜਗਤ ਦੀਆਂ ਕੁਝ ਖਬਰਾਂ। ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਉਨ੍ਹਾਂ ਨੇ ਅੱਜ ਕੁਆਟਰ ਫਾਈਨਲ 'ਚ ਤਾਕੂਮੀ ਨੋਮੂਰਾ ਅਤੇ ਯੂਚੀ ਸ਼ਿਮੋਗਾਮੀ ਦੀ ਜਪਾਨੀ ਜੋੜੀ ਨੂੰ 21-12, 21-13 ਨਾਲ ਹਰਾਇਆ। ਭਾਰਤੀ ਵੁਸ਼ੂ ਟੀਮ ਨੇ ਮਕਾਓ 'ਚ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨੇ ਦੇ, 1 ਚਾਂਦੀ ਦਾ ਅਤੇ 2 ਕਾਂਸੀ ਦੇ ਤਮਗੇ ਜਿੱਤੇ ਨੇ। ਸੋਨੇ ਦੇ 2 ਤਮਗੇ ਮਹਿਲਾ ਅਥਲੀਟਾਂ ਨੇ ਜਿੱਤੇ ਨੇ। ਹਰਜਿੰਦਰ ਕੌਰ ਨੇ ਅੱਜ ਗਾਂਧੀ ਨਗਰ ਵਿੱਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਔਰਤਾਂ ਦੇ 69 ਕਿਲੋਗ੍ਰਾਮ ਵਰਗ ਦੇ ਸਨੈਚ ਈਵੈਂਟ ਵਿੱਚ 96 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। IPL ਕ੍ਰਿਕਟ ਵਿੱਚ ਅੱਜ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਅਕਾਨਾ ਕ੍ਰਿਕਟ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ ਹੈ। ਲਖਨਊ ਸੁਪਰ ਜਾਇੰਟਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੋਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਰਾਗਚੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਵੱਡੀ ਭੂਮਿਕਾ ਨਿਭਾ ਸਕਦਾ ਹੈ। NEET UG 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਏਗੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਝਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਰ ਐਲਾਨ ਦਿੱਤਾ ਹੈ ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: FMN 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਤੁਸੀਂ ਕਰਨਾ ਸਾਨੂੰ ਫੋਨ 0175-82-494 'ਤੇ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ। लो जी प्रोग्राम का आगाज करते हैं इस गीत के नाल। फिल्म सड़क चो ये गीत है अनुराधा पौडवाल। अनुराधा पौडवाल ते कुमार सानू दियां आवाज़ां च गुलशन कुमार दे संगीत सजे गीत दे बोल लिखे ने समीर ने।

0: ਲਓ ਜੀ, ਸਾਡੇ ਪ੍ਰੋਗਰਾਮ ਦੀ ਪਹਿਲੀ ਕਾਲ ਕਰਦੇ ਹਾਂ ਗੱਲ ਕਾਲਰ ਦੇ ਨਾਲ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸੋ।
1: ਸੁਰਿੰਦਰਪਾਲ ਸਿੰਘ ਬੋਲਦੇ ਹਾਂ ਜੀ, ਕਲਾਲੀ ਸਾਹਿਬ ਤੋਂ ਜੀ।
0: ਜੀ ਸੁਰਿੰਦਰਪਾਲ ਜੀ, ਗੀਤ ਕਿਹੜਾ ਸੁਣੋਗੇ?
1: ਹਰਜੀਤ ਹਰਮਨ ਦਾ ਸੁਣਾ ਰਹੇ ਮੈਡਮ ਜੀ।
0: ਜੀ ਹਰਜੀਤ ਹਰਮਨ ਦਾ ਸੌਂਗ ਸੁਣਾ ਰਹੇ ਹਾਂ ਜੀ ਤੁਹਾਨੂੰ, ਤੁਹਾਡੀ ਪਸੰਦ 'ਤੇ। ਲਓ ਜੀ, ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਐਂਜੋਏ ਕਰੋ। ਥੈਂਕ ਯੂ।

0: आवाज़ विश्वास ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
1: ਰਚੀ ਕਰਦੇ ਆ ਗੱਲ ਸਾਡੇ ਲਿਸਨਰ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਸਰ, ਪਹਿਲਾਂ ਵੀ ਫੋਨ ਕਰਦੇ ਹੋ? ਜੀ ਕਿੰਨੀ ਕੁ ਵਾਰੀ ਫੋਨ ਕੀਤਾ ਜੀ? ਪਹਿਲਾਂ ਕਿੰਨੀ ਦੇਰ ਪਹਿਲਾਂ ਕੀਤਾ ਸੀ? ਮਤਲਬ ਠੀਕ ਹੈ ਜੀ। ਲਓ ਜੀ, ਤੁਹਾਨੂੰ ਗੀਤ ਕਿਹੜੇ ਕਲਾਕਾਰ ਦਾ ਸੁਣਨਾ ਚਾਹੋਗੇ? ਦੁਗਾਣਾ ਸੁਣਨਾ ਤੁਸੀਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ 'ਚ। ਮੇਰੇ ਕੋਲ ਇਸ ਟਾਈਮ ਜੀ ਸੁਣਵਾ ਰਹੇ ਹਾਂ ਤੁਹਾਨੂੰ ਇਹ ਗੀਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ 'ਚ, ਫਿਲਮ ਰਾਣੋ 'ਚੋਂ।
2: ਧੰਨਵਾਦ ਜੀ,
1: ਸ਼ੁਕਰੀਆ ਜੀ।

0: ਆਕਾਸ਼ਵਾਣੀ ਦਾ ਨਾਰਾ ਬਹੁਜਨ ਹਿਤਾਏ ਬਹੁਜਨ ਸੁਖਾਏ, ਯਾਨੀ ਕਿ ਬਹੁਤ ਸਾਰੇ ਲੋਕਾਂ ਦੇ ਹਿੱਤ ਲਈ ਤੇ ਬਹੁਤ ਸਾਰੇ ਲੋਕਾਂ ਦੀ ਖੁਸ਼ੀਆਂ ਲਈ।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
2: ਸਾਉਸ਼ਰੇ 2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੁਹਾਡੇ ਨਾਲ ਮੁਖਾਤਿਬ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਪ੍ਰੋਗਰਾਮ 'ਚ ਅਗਲੀ ਕਾਲ। ਹੈਲੋ
3: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ,
3: ਧੰਨਾ ਸਿੰਘ ਖਰੋੜ ਬੋਲਦੇ ਜੀ।
2: ਜੀ ਜੀ ਜੀ, ਕੀ ਹਾਲ ਨੇ ਸਰ?
3: ਹਾਲ ਠੀਕ ਨੇ ਜੀ, ਬਹੁਤ ਵਧੀਆ। ਉਦਣ 9 ਤਰੀਕ ਨੂੰ ਬੜਾ ਵਧੀਆ ਮੇਲਾ ਭਰਿਆ ਜੀ, ਬਹੁਤ ਚੰਗਾ
2: ਜੀ। ਗੀਤ ਕਿਹੜਾ ਸੁਣੋਗੇ?
3: ਪ੍ਰਦੀਪ ਮਾਨਕ ਦੀ ਆਵਾਜ਼ 'ਚ ਸੁਣਾ ਦਿਓ ਜੀ, ਗੋਲੀ ਮਾਰੋ ਇਹੋ ਜਿਹੀ ਬਣਾਉਟੀ ਯਾਰ।
2: ਬਿਲਕੁਲ ਜੀ, ਗੋਲੀ ਮਾਰਨੀ ਚਾਹੀਦੀ ਜਿਹੜਾ ਬਣਾਉਟੀ ਹੋਵੇ। ਲਓ ਜੀ, ਸੱਚਾ ਦੋਸਤ ਸੱਚਾ ਹੀ ਹੈ ਜੀ। ਲਓ ਜੀ, ਸੁਣਦੇ ਹਾਂ ਤੁਹਾਡੀ ਪਸੰਦ ਤੇ ਇਹ ਗੀਤ।
3: ਧੰਨਵਾਦ।

0: ਠੀਕ ਗੀਤ ਤੁਸੀਂ ਸੁਣ ਰਹੇ ਸੀ ਕੁਲਦੀਪ ਮਾਣਕ ਦੀ ਆਵਾਜ਼ 'ਚ, ਤੇ ਸਾਡੀ ਅਗਲੀ ਕਾਲ ਜ਼ਰੂਰ ਲਵਾਂਗੇ, ਪਰ ਝਾਤ ਮਾਰ ਲੈਂਦੇ ਹਾਂ ਪਹਿਲਾਂ ਨਿਊਜ਼ ਹੈਡਲਾਈਨਸ ਦੇ ਵੀ, ਉਸ ਤੋਂ ਬਾਅਦ ਸਾਡੇ ਲਿਸਨਰ ਦੀ ਕਾਲ ਜਿਹੜੀ ਹੈ ਉਹ ਅਸੀਂ ਲਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ, ਮੀਟਿੰਗ ਊਰਜਾ ਸਹਿਯੋਗ ਦੇ ਦੁਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ ਯੂਜੀ 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਏਪੀ ਸਿੰਘ ਨੇ ਕਿਹਾ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਹੀ ਵਿਸਥਾਰ ਨੇ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਸਰਕਾਰ ਨੇ ਅਗਾਊਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਿਤ ਕੀਤੀ। ਪੰਜਾਬ ਦੇ ਮੁੱਖ ਚੋਣ ਅਫਸਰ ਆਨੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਪੰਜਾਬੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਕੈਂਪਸ 'ਚ ਮਰਦਮਸ਼ੁਮਾਰੀ 2027 ਦੇ ਕਾਰਜਾਂ ਤੇ ਸਵੈ ਗਣਨਾ ਮੁਹਿੰਮ ਦਾ ਰਸਮੀ ਤੌਰ ਤੇ ਉਦਘਾਟਨ ਹੋਇਆ। ਤੇ IPL ਕ੍ਰਿਕਟ 'ਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਤੋਂ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ ਹੈ। ਇਹ ਸਨ ਨਿਊਜ਼ ਹੈਡਲਾਈਨਸ 100.2। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਵਾਅਦੇ ਮੁਤਾਬਿਕ ਲੈਂਦੇ ਹਾਂ ਸਾਡੇ ਲਿਸਨਰ ਦੀ ਕਾਲ। ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ। ਹੈਲੋ ਹੈਲੋ
1: ਹੈਲੋ ਮੈਡਮ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਕਿ ਹੈਡਲਾਈਨਸ ਵਾਸਤੇ ਤੁਹਾਡੇ ਤੋਂ ਸਮਾਂ ਲੈ ਲਿਆ ਜੀ।
1: ਕੋਈ ਗੱਲ ਨਹੀਂ, ਮੈਂ ਬਹੁਤ ਦੇਰ ਬਾਅਦ ਲਗਾਇਆ, ਪਹਿਲਾਂ ਇਹ ਹਿੰਦੀ ਗਾਣੇ ਦਾ ਪ੍ਰੋਗਰਾਮ ਆਉਂਦਾ ਸੀਗਾ।
0: ਕੋਈ ਗੱਲ ਨਹੀਂ ਜੀ, ਹਿੰਦੀ ਵੀ ਸੁਣ ਸਕਦੇ ਹੋ, ਹਿੰਦੀ ਵੀ ਸੁਣ ਸਕਦੇ ਹੋ।
1: ਹਾਂਜੀ, ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਰਜੇਸ਼ ਜੈਨ ਜੀ, ਗੀਤ ਕਿਹੜਾ ਸੁਣੋਗੇ?
1: ਗੀਤ ਸੁਣਨਾ ਜੀ ਪੰਡਿਤ ਜੀ ਕੀ ਹੈ ਲਾਲ ਮੇਰਾ ਮੇਰੇ ਮਾਤਾ ਜੀ ਅੱਜ ਤੋਂ 50-60 ਸਾਲ ਪਹਿਲਾਂ ਰਸੋਈ ਦੇ ਵਿੱਚ ਬੈਠ ਕੇ ਸੁਣਦੇ ਹੁੰਦੇ ਸੀਗੇ।
0: ਲਓ ਜੀ ਫਿਰ ਦੇਖੋ, ਹੁਣ ਲਾਲ ਸਾਨੂੰ ਫੋਨ ਕਰ ਰਿਹਾ ਹੈ, ਦੇਖ ਲਓ ਤੁਸੀਂ ਫਿਰ, ਤੇ ਲਾਲ ਕੁਛ ਬਣ ਗਿਆ ਤਾਂ ਹੀ ਫੋਨ ਕਰ ਰਿਹਾ ਨਾ।
1: ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਹਨੂੰ ਨਾਲ ਥੋੜਾ ਜਿਹਾ ਖਤ ਵੀ ਲੈ ਲਿਆ ਕਰੋ।
0: ਠੀਕ ਹੈ ਜੀ, ਕੋਈ ਗੱਲ ਨਹੀਂ ਜੀ, ਜ਼ਰੂਰ, ਕਿਉਂਕਿ ਕਾਲਸ ਦੇ ਵਿੱਚ ਖਤ ਲੈਣਾ ਥੋੜਾ ਜਿਹਾ ਔਖਾ ਹੋ ਜਾਂਦਾ, ਫਿਰ ਲਿਸਨਰਸ ਦੀਆਂ ਕਾਲਸ ਰਹਿ ਜਾਂਦੀਆਂ ਨੇ।
1: ਮੈਡਮ ਜੀ ਕਾਲ ਲਾਉਣਾ 7 ਵਜੇ ਪਾਰ ਕਰਨ ਵਾਲੀ ਗੱਲ ਹੈ ਜੀ, ਬਹੁਤ ਔਖਾ ਕੰਮ ਹੈ, ਬਹੁਤ ਔਖਾ ਲੱਗਦਾ
0: ਜੀ। ਲਓ ਜੀ ਕੋਈ ਗੱਲ ਨਹੀਂ, ਦੇਖੋ ਜੋ ਮਜ਼ਾ ਇੰਤਜ਼ਾਰ 'ਚ ਹੈ ਉਹ ਵਿਸਾਲੇ ਯਾਰ 'ਚ ਨਹੀਂ, ਹੈ ਨਾ, ਆਪਾਂ ਕਹਿੰਦੇ ਹੁੰਦੇ ਹਾਂ।
1: ਮੈਂ ਦੁਕਾਨਦਾਰ ਬੰਦਾ ਵਾਂ, ਮੈਂ ਖੜਾ ਵਾਂ, ਮੇਰੇ ਕੋਲ ਗਾਹਕ ਵੀ ਖੜੇ ਆ, ਗਾਹਕ ਨੇ ਪਹਿਲਾਂ ਮੇਰੀ ਗੱਲ ਸੁਣ, ਮੈਂ ਕਿਹਾ ਵੀ ਰੁਕ ਜਾ ਪਹਿਲਾਂ, ਮੇਰਾ ਹੋਲਡ ਕਰਾਇਆ ਹੋਇਆ ਪਹਿਲਾਂ।
0: ਤੁਸੀਂ ਗਾਹਕ ਨੂੰ ਕਹੋ ਤੁਸੀਂ ਮੇਰਾ ਗੀਤ ਸੁਣੋ ਜੀ, ਬਾਕੀ ਛੱਡੋ ਤੁਸੀਂ। ਲਓ ਜੀ ਸੁਣੋ ਗੀਤ।
1: ਚਲੋ ਧੰਨਵਾਦ ਜੀ,
0: ਸ਼ੁਕਰੀਆ ਜੀ।

0: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ, ਤੇ ਪ੍ਰੋਗਰਾਮ ਦੇ ਵਿੱਚ ਸਿਰਫ 3 ਮਿੰਟ ਦਾ ਸਮਾਂ, ਤੇ ਸੁਣਦੇ ਹਾਂ ਇਹ ਗੀਤ।

ਇਸ ਦੇ ਨਾਲ ਹੀ ਅਸੀਂ ਆਪਣੇ ਲਿਸਨਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਲਾਸਟ 'ਚ ਕੁਝ ਕਾਲਸ ਜਿਹੜੀਆਂ ਡ੍ਰੌਪ ਹੋਈਆਂ ਨਹੀਂ ਲੈ ਸਕੇ ਤਕਨੀਕੀ ਖਰਾਬੀ ਕਾਰਨ। ਦਿਓ ਜੀ ਇਸੇ ਗੀਤ ਨਾਲ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ।

0: ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਕੋਲ ਜ਼ਿੰਦਗੀ ਦਾ ਲੰਮਾ ਅਨੁਭਵ ਹੁੰਦਾ ਹੈ ਅਤੇ ਇਹ ਅਨੁਭਵ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲਈ ਰਾਹ ਦਸੇਰਾ ਬਣਦਾ ਹੈ ਕਿਉਂਕਿ ਜਿਹੜੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਜਾਂ ਜਿਨ੍ਹਾਂ ਚੀਜ਼ਾਂ ਨਾਲ ਹਾਲੇ ਅਸੀਂ ਦੋ ਚਾਰ ਕਰਨਾ ਸਿੱਖ ਰਹੇ ਹੁੰਦੇ ਹਾਂ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚੋਂ ਉਹ ਆਪਣੇ ਅਨੁਭਵ ਨਾਲ ਬਾਹਰ ਨਿਕਲ ਚੁੱਕੇ ਹੁੰਦੇ ਨੇ ਅਤੇ ਸਾਡੇ ਵਰਗਿਆਂ ਦੇ ਲਈ ਰਾਹ ਦਸੇਰਾ ਬਣਦੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਤੌਰ ਮਹਿਮਾਨ ਜਿਹੜੇ ਸ਼ਖਸੀਅਤ ਜੁੜੇ ਨੇ ਉਹ ਨੇ ਜੀ ਮੁਹੰਮਦ ਸ਼ਫੀਕ ਖਾਨ ਇਹ ਬਤੌਰ ਸੁਪਰਡੈਂਟ ਇਨਕਮ ਟੈਕਸ ਵਿਭਾਗ ਤੋਂ ਰਿਟਾਇਰ ਨੇ ਅਥਲੀਟ ਨੇ ਲੇਖਕ ਨੇ ਹੋਰ ਬਹੁਤ ਕੁਝ ਨੇ ਇਹਨਾਂ ਦੀ ਜ਼ਿੰਦਗੀ ਬਾਰੇ ਇਹਨਾਂ ਦੀ ਹੀ ਜ਼ੁਬਾਨੀ ਸੁਣਦੇ ਹਾਂ ਸਰ ਅਸੀਂ ਤੁਹਾਨੂੰ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਬਚਪਨ ਬਾਰੇ ਦੱਸੋ ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੁੰਦਾ
1: ਮੇਰਾ ਜਨਮ ਜੀ ਜਨਵਰੀ 1950 'ਚ ਮਲੇਰਕੋਟਲੇ ਹੋਇਆ ਸੀ ਜੀ
0: ਜੀ
1: ਅਤੇ ਬਸ ਉੱਥੇ ਹੀ ਮੈਂ ਮਲੇਰਕੋਟਲੇ ਰਿਹਾ ਅਤੇ ਸਾਰੀ ਉਮਰ ਮਲੇਰਕੋਟਲੇ ਹੀ ਕੱਢੀ ਹੈ ਮੈਨੇ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਲੇਰਕੋਟਲੇ ਰਹੇ ਹਾਂ ਜੀ
0: ਵੰਡ ਤੋਂ 3 ਸਾਲ ਬਾਅਦ ਤੁਹਾਡਾ ਜਨਮ ਹੁੰਦਾ
1: ਜੀ
0: ਅਤੇ ਜੋ ਤੁਸੀਂ ਸੋਜੀ ਸੰਭਾਲੀ
1: ਜੀ
0: ਉਸ ਵੇਲੇ ਕੁਝ ਕੁ ਜਿਹੜੇ ਉਹ ਚਿੰਨ੍ਹ ਦਿਸਦੇ ਸੀ ਵੰਡ ਦੇ
1: ਨਹੀਂ ਮੈਨੂੰ ਤਾਂ ਨਹੀਂ ਕੁਛ ਦਿਖਿਆ ਕਿਉਂਕਿ ਸਾਡੇ ਮਲੇਰਕੋਟਲੇ 'ਚ ਕੋਈ ਵੰਡ ਦਾ ਕੋਈ ਅਹਿਸਾਸ ਨਹੀਂ ਸੀ ਮਲੇਰਕੋਟਲਾ ਬਿਲਕੁਲ ਮਹਿਫੂਜ਼ ਰਿਹਾ ਬਲਕਿ ਆਲੇ ਦੁਆਲੇ ਦੇ ਸ਼ਹਿਰਾਂ 'ਚੋਂ ਵੀ ਜਿਹੜੇ ਬੰਦੇ ਮਲੇਰਕੋਟਲੇ 'ਚ ਆ ਜਾਂਦੇ ਸੀ ਉਹ ਮਹਿਫੂਜ਼ ਰਹਿਣ ਕਿਉਂਕਿ ਗੁਰੂਆਂ ਦੀ ਇਹਨੂੰ ਉਹ ਸੀ ਮਲੇਰਕੋਟਲੇ ਨੂੰ ਖਾਸ ਕਰ ਹਾਰਾ ਨਾਰਾ ਥਾ ਅਤੇ ਇਸ ਲਈ ਉੱਥੇ ਕੋਈ ਐਸੀ ਚੀਜ਼ ਨਹੀਂ ਹੋਈ ਸੀ ਬਾਕੀ ਆਲੇ ਦੁਆਲੇ ਸ਼ਹਿਰਾਂ 'ਚ ਜੋ ਵੀ ਕੁਛ ਹੋਇਆ ਤਾਂ ਹੋਇਆ ਥਾ ਮਲੇਰਕੋਟਲੇ 'ਚ ਨਹੀਂ ਕੁਛ ਵੀ ਹੋਇਆ
0: ਜੀ ਅਤੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ
1: ਪਰਿਵਾਰ 'ਚ ਜੀ ਅਸੀਂ 6 ਭੈਣ ਭਰਾ ਸੀ ਜੀ ਮੈਂ ਸਭ ਤੋਂ ਵੱਡਾ ਜੀ ਮੈਂ ਤਾਂ ਛੋਟੀਆਂ 2 ਸਿਸਟਰ ਜੀ ਉਸ ਤੋਂ ਬਾਅਦ 3 ਭਰਾ ਜੀ
0: ਉਸ ਸਮੇਂ ਦੇ ਵਿੱਚ ਪੜ੍ਹਾਈ ਲਿਖਾਈ ਦਾ ਕਿਹੋ ਜਿਹਾ ਦੌਰ ਸੀ
1: ਬਸ ਪੜ੍ਹਾਈ ਲਿਖਾਈ ਦਾ ਤਾਂ ਸੁਣ ਲਓ ਕਿ ਇੱਕ ਝੋਲਾ ਜਿਹਾ ਹੁੰਦਾ ਤਾ ਘਰ ਜੀ ਸਿੱਤਾ ਹੋਇਆ ਕੱਪੜੇ ਦਾ ਥੈਲਾ ਜਿਹਾ ਜਿਹਨੂੰ ਕਹਿ ਦਈਏ ਆਪਾਂ ਉਹਦੇ 'ਚ ਇੱਕ ਕਾਇਦਾ ਹੁੰਦਾ ਤਾ ਅਤੇ ਕਲਮ ਹੁੰਦੀ ਸੀ ਸਿਆਹੀ ਦੀ ਦਵਾਤ ਹੁੰਦੀ ਸੀ
0: ਜੀ
1: ਜਿਹੜੀ ਅਸੀਂ ਐਂ ਮਤਲਬ 'ਚ ਸੁੱਕੀ ਜਿਹੀ ਮਿਲਦੀ ਹੁੰਦੀ ਸੀ ਉਹ ਸਿਆਹੀ ਉਹਨੂੰ ਪਾਣੀ ਪਾ ਕੇ ਘੋਲ ਕੇ ਫਿਰ ਪੈਨ ਉਹਦੇ ਨਾਲ ਕਲਮ ਨਾਲ ਉਹਨੂੰ ਘੋਲਦੇ ਹੁੰਦੇ ਅਤੇ
0: ਜਿਹੜੀਆਂ ਕਾਲੀਆਂ ਜੀਆਂ ਬੱਟੀਆਂ
1: ਕਾਲੀਆਂ ਜੀਆਂ ਹੁੰਦੀਆਂ ਸੀ ਜੀ
0: ਜੀ
1: ਅਤੇ ਬਸ ਫਿਰ ਇੱਕ ਫੱਟੀ ਹੁੰਦੀ ਸੀ ਜੀ ਫੱਟੀ ਨੂੰ ਗਾਚੀ ਨਾਲ ਦੋਨੇ ਪਾਸੇ ਲਾ ਕੇ ਰੋਜ਼ਾਨਾ ਲੈ ਕੇ ਜਾਂਦੇ ਹੁੰਦੇ ਉੱਥੇ
0: ਜੀ
1: ਇੱਕ ਪਾਸੇ ਗਿਣਤੀ ਲਿਖੀ ਜਾਂਦੀ ਸੀ ਇੱਕ ਪਾਸੇ ਉਰਦੂ ਲਿਖਿਆ ਜਾਂਦਾ ਤਾ ਉਹ ਸਾਡੀ ਸਾਰਾ ਦਿਨ ਦੀ ਉਹ ਬਸ ਹੁੰਦਾ ਇੱਕ ਕਾਇਦਾ
0: ਜੀ
1: ਇੱਕ ਫੱਟੀ ਬਸ
0: ਅੱਛਾ ਜਿਵੇਂ ਜਿਹੜੇ ਅੱਜ ਦੇ ਬੱਚੇ ਨੇ ਉਹਨਾਂ ਦਾ ਹੁੰਦਾ ਏਮ ਇਨ ਲਾਈਫ ਅਸੀਂ ਇਹ ਬਣਨਾ ਤੁਹਾਡਾ ਉਹ ਏਮ ਕਦੋਂ ਬਣਿਆ ਜ਼ਿੰਦਗੀ ਦਾ ਕੋਈ
1: ਸਾਡਾ ਕੋਈ ਏਮ ਨਹੀਂ ਹੁੰਦਾ ਥਾ ਜੀ ਬਸ ਉਹ ਤਾਂ ਠੀਕ ਹੈ ਚਲੇ ਗਏ ਪੜ੍ਹਿਆ ਆ ਗਏ ਅਤੇ ਉਸ ਟਾਈਮ ਤਾਂ ਬੜਾ ਉਹ ਇੱਕ ਮਜ਼ਾ ਜਿਹਾ ਹੁੰਦਾ ਥਾ ਕੋਈ ਪੜ੍ਹਾਈ ਦਾ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਵੀ ਆਪਣੇ ਪਾਸ ਹੋਣਾ ਜ਼ਰੂਰੀ ਹੈ ਕਿਵੇਂ ਨਾ ਅਤੇ ਪਾਸ ਹੋ ਗਏ ਨਹੀਂ ਹੋਏ ਤਾਂ ਨਾ ਵੀ ਕੋਈ ਗੱਲ ਨਹੀਂ
0: ਕੋਈ ਪ੍ਰੈਸ਼ਰ ਨਹੀਂ ਸੀ
1: ਨਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਤਾ ਫੇਲ ਵੀ ਬਹੁਤ ਹੁੰਦੇ ਥੇ ਮਾਸਟਰ ਬੜੇ ਫੇਲ ਕਰ ਦਿੰਦੇ ਹੁੰਦੇ ਥੇ ਅਤੇ ਜੇ ਨਾਲ ਦੇ ਯਾਰ ਦੋਸਤ ਵੀ ਫੇਲ ਹੋ ਗਏ ਫਿਰ ਤਾਂ ਕੋਈ ਦੁਖੀ ਨਹੀਂ ਹੁੰਦਾ ਹੁੰਦਾ ਥਾ ਜੇ ਕੋਈ ਨਾਲ ਦਾ ਦੋਸਤ ਪਾਸ ਹੋ ਗਿਆ ਫੇਲ ਹੋ ਗਿਆ ਫਿਰ ਥੋੜ੍ਹਾ ਜਿਹਾ ਹੁੰਦਾ ਹੁੰਦਾ ਦੁੱਖ
0: ਅੱਛਾ ਹੁਣ ਇਹ ਦੁੱਖ ਉਹਨਾਂ ਦੇ ਪਾਸ ਹੋਣ ਦਾ ਹੁੰਦਾ ਸੀ
1: ਹਾਂ ਵੀ ਮਤਲਬ ਅਸੀਂ ਰਹਿ ਗਏ ਇਕੱਲੇ ਉਹ ਪਾਸ ਹੋ ਗਿਆ ਇਹ ਹੁੰਦਾ ਜ਼ਰੂਰ ਹੁੰਦਾ ਥਾ ਬਾਕੀ ਥਰਡ ਡਿਵੀਜ਼ਨ 'ਚ ਪਾਸ ਹੁੰਦੇ ਅਤੇ ਪਾਸ ਹੋਣੀ ਬਹੁਤ ਬੜੀ ਬਾਤ ਹੁੰਦੀ ਸੀ ਸੈਕਿੰਡ ਵਾਲਿਆਂ ਤਾਂ ਕਹਿੰਦੇ ਦੇਖਣ ਦੇ ਹੁੰਦੇ ਲੋਕ ਉਹ ਸੈਕਿੰਡ ਪਾਸ ਹੋਏ ਸੈਕਿੰਡ ਡਿਵੀਜ਼ਨ 'ਚ ਫਸਟ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਥਾ ਪੜ੍ਹਾਈ ਨੂੰ ਕੋਈ ਇੰਨਾ ਘਰ ਦੇ ਵੀ ਨਹੀਂ ਕੋਈ ਮੰਨਦੇ ਹੁੰਦੇ ਥੇ ਵੀ ਇਹ ਬੱਚਾ ਪਾਸ ਨਹੀਂ ਹੋਇਆ ਫੇਲ ਹੋ ਗਿਆ ਬਲਕਿ ਕਹਿੰਦੇ ਚਲੋ ਵਧੀਆ ਫੇਲ ਹੋ ਗਿਆ ਦੁਬਾਰਾ ਕਿਤਾਬਾਂ ਨਹੀਂ ਲੈਣੀਆਂ ਪੈਣਗੀਆਂ ਕੋਈ ਹੋਰ ਕਿਸੇ ਨੂੰ ਕੋਈ ਮਿਠਾਈ ਨਹੀਂ ਖਿਲਾਉਣੀ ਪੈਣੀ ਠੀਕ ਹੈ ਕੋਈ ਅਸੀਂ ਦਿਮਾਗ 'ਤੇ ਵਜ੍ਹਾ ਨਹੀਂ ਹੁੰਦਾ ਥਾ
0: ਅੱਛਾ ਉਸ ਚੀਜ਼ ਨੂੰ ਵੀ ਸੈਲੀਬ੍ਰੇਟ ਕਰਦੇ ਸੀ
1: ਸੈਲੀਬ੍ਰੇਟ ਕਰਦੇ ਸੀ ਫਿਰ ਠੀਕ ਹੈ ਮੁੰਡਾ ਕੋਈ ਨਹੀਂ ਮਤਲਬ ਹੈ ਅਜੇ ਕੱਚ ਨਹੀਂ ਰਹੂਗਾ ਕੋਈ ਇਹ ਪੱਕਾ ਹੋ ਕੇ ਪੜ੍ਹ ਪੜ੍ਹ ਕੇ 2-3 ਸਾਲ ਬਾਅਦ ਅਗਰ ਕਲਾਸ ਪਾਸ ਕਰਦਾ ਤਾਂ ਕੋਈ ਗੱਲ ਨਹੀਂ ਠੀਕ ਹੈ ਇਹਦੇ 'ਚ ਅਜੇ ਕੱਚ ਨਹੀਂ ਰਹੂਗਾ ਕੋਈ ਐਂ ਸਮਝਦੇ ਇਸ ਤਰ੍ਹਾਂ ਦੀ ਸੋਚ ਹੁੰਦੀ ਸੀ ਅਸੀਂ ਆਪ ਮਹਿਸੂਸ ਕਰੀ ਹੋਈ ਹੈ ਦੇਖੀ ਹੋਈ ਹੈ
0: ਅਤੇ ਸ਼ਫੀਕ ਸਾਹਿਬ ਤੁਹਾਡੇ ਵੇਲਿਆਂ ਦੇ ਵਿੱਚ ਨੌਕਰੀ ਨੂੰ ਕੀ ਸਮਝਿਆ ਜਾਂਦਾ ਸੀ ਜਿਵੇਂ ਇੱਕ ਤਾਂ ਹੁੰਦਾ ਨਾ ਅੱਜ ਕੱਲ੍ਹ ਤਾਂ ਕਹਿੰਦੇ ਕਿ ਹਾਂ ਬੜੀ ਖੁਸ਼ੀ ਦੀ ਗੱਲ ਹੈ ਸਰਕਾਰੀ ਨੌਕਰੀ ਮਿਲ ਗਈ ਅਤੇ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਸੁਣਦੇ ਹਾਂ ਉਹ ਕਹਿੰਦੇ ਨੌਕਰ ਹੋਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਸੀ ਮੰਨੀ ਜਾਂਦੀ
1: ਨਾ ਜੀ ਨਾ ਨੌਕਰੀ ਤਾਂ ਕਹਿੰਦੇ ਸੀ ਵੀ ਐਵੇਂ ਕੀ ਪੰਗਾ ਲੈ ਲਿਆ ਆਪਣੇ ਆਜ਼ਾਦ ਰਹੋ ਆਪਣਾ ਠੀਕ ਹੈ ਕੋਈ ਜ਼ਿਆਦਾ ਬੰਦੇ ਦੇ ਕੋਲ ਉਹ ਨਹੀਂ ਹੁੰਦਾ ਥਾ ਵੀ ਮੈਨੇ ਆਹ ਕੁਛ ਕਰਨਾ ਬਸ ਇੱਕ ਰੋਟੀ ਹੁੰਦਾ ਥਾ ਵੀ 2 ਟਾਈਮ ਖਾਣੀ ਹੈ ਬਸ ਠੀਕ ਹੈ ਦੈਟਸ ਆਲ ਕੋਈ ਮਤਲਬ ਇਹ ਨਹੀਂ ਹੁੰਦਾ ਥਾ ਵੀ ਆਪਣੇ ਬਹੁਤ ਬੜੇ ਬੰਦਾ ਬਣਨਾ ਹੈ ਜਾਂ ਬਹੁਤ ਬੜੀ ਨੌਕਰੀ ਹਾਸਲ ਕਰਨੀ ਹੈ ਇਹ ਨਹੀਂ ਦਿਮਾਗ 'ਚ ਹੁੰਦਾ ਥਾ ਕਿਸੇ ਦੇ
0: ਮਤਲਬ ਕੋਈ ਪੂੰਜੀਵਾਦ

0: ਜਾਂ ਪਦਾਰਥਵਾਦੀ ਦੌਰ
1: ਨਾ, ਇਹ
0: ਨਹੀਂ
1: ਨਹੀਂ ਸੀ
0: ਸੀ
1: ਬਸ ਵੀ ਦੋ ਟਾਈਮ ਦੀ ਰੋਟੀ ਮਿਲਦੀ ਹੈ ਠੀਕ ਹੈ। ਜਿਹੜੇ ਅਸੀਂ ਦੇਖਦੇ ਹੁੰਦੇ ਸੀ, ਜਿਹੜੇ ਕੋਈ ਤੁਹਾਨੂੰ ਅਮੀਰ ਘਰ ਕਹਿੰਦੇ ਹੁੰਦੇ ਸੀ, ਉਹਨਾਂ ਦਾ ਬਸ ਇਹ ਫਰਕ ਹੁੰਦਾ ਸੀ, ਤੁਹਾਡਾ ਘਰ ਉਹਨਾਂ ਦਾ ਬੜਾ ਹੁੰਦਾ ਸੀ ਅਤੇ ਗਰੀਬਾਂ ਦੇ ਛੋਟੇ ਘਰ ਹੁੰਦੇ ਸੀ। ਬਾਕੀ ਰੋਟੀ ਦਾ ਦੋ ਟਾਈਮ ਉਹੀ ਜੀ ਹੁੰਦੀ ਸੀ ਸਭ ਦੇ, ਬਸ ਰੋਟੀ ਖਾਣੀ ਆ ਦੋ ਟਾਈਮ, ਇਹੀ ਇੱਕ ਮਸਲਾ ਹੁੰਦਾ ਸੀ, ਹੋਰ ਕੁਛ ਨਹੀਂ ਹੁੰਦਾ ਸੀ।
0: ਜੀ
1: ਕਿਉਂਕਿ ਕੋਈ ਐਸੀ ਅਸੈਸਰੀਜ਼ ਦੀ ਲੋੜ ਨਹੀਂ ਹੁੰਦੀ ਸੀ, ਕੋਈ ਐਸਾ ਚੀਜ਼ਾਂ ਨਹੀਂ ਹੁੰਦੀਆਂ ਸੀਆਂ ਵੀ ਜਿਹੜਾ ਲੈ ਕੇ ਆਉਣਾ, ਜਿਵੇਂ ਹੁਣ ਅੱਜ ਕੱਲ੍ਹ ਦਾ ਟੀ ਵੀ ਉਹ ਫਰਿੱਜ ਕਾਰ ਉਹ ਜਦ ਤਾਂ ਆ ਜਾਂਦਾ ਵੀ ਰੋਟੀ ਖਾਣੀ ਹੈ। ਅਮੀਰ ਆਦਮੀ ਦਾ ਬੜਾ ਘਰ ਹੈ ਕੋਠੀ ਉਹ ਹੈ, ਅਤੇ ਗਰੀਬ ਆਦਮੀ ਦਾ ਛੋਟਾ ਘਰ ਹੈ ਬਸ।
0: ਜੀ ਅਤੇ ਫਿਰ ਤੁਸੀਂ ਨੌਕਰੀ ਦੇ ਵਿੱਚ ਕਿਵੇਂ ਆਏ?
1: ਨੌਕਰੀ ਜਾਣ ਦੀ ਵੀ ਬੜੀ ਦਿਲਚਸਪ ਹੈ ਜੀ। ਮੈਨੇ ਇਹ ਨੌਕਰੀ 'ਚ ਆਉਣ ਤੋਂ ਪਹਿਲਾਂ ਜਿਹੜੀ ਸਭ ਤੋਂ ਮੇਰੀ ਲਾਸਟ ਨੌਕਰੀ ਹੈ ਇਨਕਮ ਟੈਕਸ ਦੀ, ਇਹ ਤੋਂ ਪਹਿਲਾਂ ਮੈਨੇ ਮੇਰੇ ਕੋਲ ਸਾਰਾ ਰਿਕਾਰਡ ਹੈ, ਮੇਰੇ ਕੋਲ 17 ਨੌਕਰੀਆਂ ਮੈਂ ਇਸ ਤੋਂ ਪਹਿਲਾਂ ਕਰ ਚੁੱਕਿਆ ਤਾ।
0: ਅੱਛਾ
1: ਹਾਂਜੀ, ਮੈਂ ਸਭ ਤੋਂ ਪਹਿਲੀ ਨੌਕਰੀ ਕਰੀ ਸੀ 45 ਰੁਪਏ ਮਹੀਨੇ ਦੀ,
0: ਜੀ
1: ਅਤੇ 10ਵੀਂ ਤੋਂ ਫੌਰਨ ਬਾਅਦ ਮੈਂ ਨੌਕਰੀ ਕਰਨ ਲੱਗ ਗਿਆ ਜੀ ਬਸ। ਅਤੇ ਉਸ ਤੋਂ ਬਾਅਦ ਮੈਂ ਇੱਕ ਦੂਜੀ ਜਗ੍ਹਾ, ਮੈਨੂੰ 55 ਰੁਪਏ 'ਚ ਮਿਲ ਗਈ, ਮੇਰੀ ਤਰਕੀਬ ਮੰਗਣ ਲੱਗੀ, ਮੈਂ ਕਿਸੇ ਹੋਰ ਕੋਲ ਜਾ ਲੱਗਿਆ 55 ਰੁਪਏ 'ਚ। ਫਿਰ ਇਹ ਨੌਕਰੀ 'ਚ ਆਉਣ ਦੀ ਵੀ ਬੜੀ ਦਿਲਚਸਪ ਕਹਾਣੀ ਹੈ ਕਿ ਮੈਂ ਮਤਲਬ ਹੈ ਉੱਥੇ ਇੱਕ ਆਪਣਾ ਲਾਲਾ ਭਗਵਾਨ ਦਾਸ ਹੁੰਦੇ ਥੇ ਬਿਜਲੀ ਬੋਰਡ ਦਾ ਨਾ, ਉਹਨਾਂ ਕੋਲ ਹੁੰਦਾ ਤਾ ਠੇਕਾ, ਮਤਲਬ ਜਿਹੜੀ ਉਹਨਾਂ ਕੋਲ ਥਾ ਜਿਹੜਾ, ਜਦ ਇਹ ਆਪਣਾ PSEB ਨਹੀਂ ਬਣਿਆ ਸੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ
0: ਜੀ,
1: ਅਤੇ ਇਹ ਆ ਗਏ ਕੁਛ 70 ਦੀ ਗੱਲ ਹੈ, ਮੇਰੇ ਖਿਆਲ 71 ਦੀ ਹੈ ਕੁਛ ਇਸ ਤਰ੍ਹਾਂ ਦੀ ਗੱਲ ਹੈ ਨਾ, 72-73 ਦੀ। ਅਤੇ ਇਹ ਜਦੋਂ ਬੋਰਡ ਬਣ ਗਿਆ, ਮੈਂ ਵੀ ਬਿਜਲੀ ਬੋਰਡ 'ਚ ਸਾਂ, ਮੈਂ ਉੱਥੋਂ ਛੱਡ ਕੇ ਅਸੀਂ, ਮੈਨੂੰ ਜਿਵੇਂ ਆਦਤ ਸੀ ਜਿੱਥੇ ਮੈਨੂੰ ਵਾਧੇ ਮਿਲਦੇ ਉੱਥੋਂ ਚਲੇ ਜਾਂਦਾ ਸੀ ਮੈਂ ਇਹਨਾਂ ਕੋਲੋਂ। ਮੈਨੂੰ ਲਾਲਾ ਭਗਵਾਨ ਦਾਸ ਕੋਲੋਂ ਮੈਨੂੰ ਇੱਕ ਹੋਰ ਫੈਕਟਰੀ 'ਚ ਮੈਨੂੰ ਵੱਧ ਪੈਸੇ ਮਿਲ ਗਏ ਐਜ ਕੈਸ਼ੀਅਰ, ਮੈਂ ਉੱਥੇ ਚਲਿਆ ਗਿਆ। ਅਤੇ ਉਹ ਤੋਂ ਕੀ ਹੋਇਆ, ਤਾਂ 2-4 ਮਹੀਨਿਆਂ ਬਾਅਦ ਬੋਰਡ ਨੇ ਉਹਨਾਂ ਨੂੰ ਲੈ ਲਿਆ ਆਪਣੇ ਅੰਡਰ ਕਰ ਲਿਆ। ਉਹ ਸਾਰੇ ਬੰਦੇ ਮੇਰੇ ਨਾਲ ਦੇ ਯਾਰ ਦੋਸਤ ਪੱਕੇ ਮੁਲਾਜ਼ਮ ਹੋ ਗਏ ਸਟੇਟ ਗੌਰਮੈਂਟ ਦੇ, ਉਹ ਮੈਨੂੰ ਕਹਿੰਦੇ ਯਾਰ ਸ਼ਫੀਕ ਤੋਂ ਤਾਂ ਬੜਾ ਅਨਲੱਕੀ ਰਿਹਾ, ਦੇਖ ਜੇ ਤੂੰ ਨਾ ਛੱਡੀ ਹੁੰਦੀ ਨਾ ਨੌਕਰੀ ਤੂੰ ਵੀ ਅੱਜ ਪੱਕਾ ਹੁੰਦਾ
0: ਜੀ।
1: ਮੈਂ ਕਿਹਾ ਠੀਕ ਆ ਭਾਈ, ਇਹ ਤਾਂ ਹੁਣ ਕਿਸਮਤ ਦੀ ਗੱਲ ਹੈ। ਅਤੇ ਜਿੱਥੇ ਮੈਂ ਜਾ ਕੇ ਲੱਗਿਆ ਹੋਇਆ ਸੀ ਉੱਥੇ ਮੈਂ ਦੇਖਦਾ ਸੀ ਕਿ ਉੱਥੇ ਉਹ ਥਾ ਆਪਣਾ ਸੈਂਟੀਫੁਲ ਕਾਸਟਿੰਗ ਨਾਂ ਥਾ ਉਹ, ਹਾਂਜੀ, ਅਤੇ ਉਹਦਾ ਫਰਮ ਦਾ ਚਿਲੇ ਰੋਲ ਬਣਦੇ ਹੁੰਦੇ ਸੀ ਉੱਥੇ, ਸਾਰਿਆਂ ਦਾ ਆਉਣਾ ਜਾਣਾ ਰਹਿੰਦਾ, ਸਭ ਤਰ੍ਹਾਂ ਦੇ ਮਹਿਕਮੇ ਦੇ ਬੰਦਿਆਂ ਦਾ
0: ਜੀ,
1: ਇੰਡਸਟਰੀ ਡਿਪਾਰਟਮੈਂਟ ਦੇ ਬੰਦੇ, ਇਨਕਮ ਟੈਕਸ ਦੇ, ਉਹ ਜਿਹੜੇ ਹੋਰ ਡਿਪਾਰਟਮੈਂਟਾਂ ਦੇ ਬੰਦਿਆਂ ਨਾਲੋਂ ਜਿਹੜੇ ਇਨਕਮ ਟੈਕਸ ਦਾ ਜ਼ਿਆਦਾ ਇੰਸਪੈਕਟਰਾਂ ਦਾ ਥਾ ਨਾ, ਕੋਈ ਇਸ ਤਰ੍ਹਾਂ ਕੋਈ ਉੱਥੇ, ਤਾਂ ਉਹਨੂੰ ਜ਼ਿਆਦਾ ਰਿਗਾਰਡ ਜਿਹਾ ਮਿਲਦਾ ਥਾ। ਉਹ ਮੈਂ ਮੇਰੇ ਦਿਲ 'ਚ ਐਂ ਆਉਂਦੀ ਸੀ ਯਾਰ, ਮੈਂ ਕਿਹਾ ਇਹ ਬੰਦੇ ਨੂੰ ਜ਼ਿਆਦਾ ਰਿਕਾਰਡ ਮਿਲਦਾ ਅਤੇ ਕਿਉਂ ਨਾ ਰੱਬ ਇਹੋ ਜਿਹਾ, ਮੈਂ ਕਿ ਵੀ ਜੇ ਕੋਈ ਅਗਰ ਨੌਕਰੀ ਦੇਵੇ ਤਾਂ ਉਹ ਅੱਜ ਜਾਂਦਾ ਜ਼ਿੰਦਗੀ ਦਾ ਮਤਲਬ ਤਾਂ ਹੈ, ਰੱਬ ਦੀ ਕਹਾਣੀ ਦੇਖੋ ਕਿ ਮੈਨੂੰ ਜੀ ਉਹ ਉੱਥੇ ਹੁੰਦੇ ਹੋਏ ਮੈਨੂੰ ਇਨਕਮ ਟੈਕਸ ਨੌਕਰੀ ਮਿਲ ਗਈ, ਮੈਨੂੰ ਫਿਰ ਉਹੀ ਇੰਸਪੈਕਟਰ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ। ਇਹ ਦੇਖੋ ਮੇਰੀ ਲਾਈਫ ਦੀ ਕੈਸੀ ਉਹ ਹੈ।
0: ਅੱਛਾ, ਜਿਹੜੇ ਤੁਹਾਡੇ ਕੋਲ ਆਏ ਸੀ ਉੱਥੇ?
1: ਹਾਂ, ਫਿਰ ਉਹਨਾਂ ਨਾਲ ਮੈਂ ਜੋਬ, ਉਹਨਾਂ ਦੇ ਅੰਦਰ ਕੰਮ ਵੀ ਕਰਿਆ, ਮਲੇਰ ਕੋਲ ਵੀ ਕਰਿਆ
0: ਜੀ।
1: ਅਤੇ ਮੈਂ ਸੋਚਿਆ, ਮੈਂ ਖਿਆਲ ਰੱਬ ਨੇ ਮੈਨੂੰ ਇਨਕਮ ਟੈਕਸ ਦੇਣੀ ਸੀ, ਮੈਨੂੰ ਬਿਜਲੀ ਬੋਰਡ ਦਾ ਨਾਲ ਉਹਦਾ ਮੈਨੂੰ ਅੱਛੀ ਲੱਗਦੀ ਸੀ ਵੀ ਇਹ ਮਹਿਕਮਾ ਬਹੁਤ ਜ਼ਬਰਦਸਤ ਹੈ, ਸਭ ਤੋਂ ਵਧੀਆ ਮਹਿਕਮਾ ਸੈਂਟਰ ਦਾ ਹੈ, ਸੈਂਟਰ ਗੌਰਮੈਂਟ ਦੀ ਨੌਕਰੀ ਹੈ। ਜੇ ਮੈਂ ਕਿਤੇ ਬਿਜਲੀ ਬੋਰਡ ਲੱਗ ਚੁੱਕਿਆ ਹੁੰਦਾ ਬਸ ਫਿਰ ਮੈਂ ਕੀ ਟਰਾਈ ਕਰਨੀ ਸੀ ਦੁਬਾਰਾ, ਵੀ ਠੀਕ ਹੈ ਨੌਕਰੀ ਮਿਲ ਗਈ ਪੱਕੀ, ਹੁਣ ਬਸ ਇੱਧਰ ਉੱਧਰ ਦੇਖਦਾ ਨਹੀਂ ਬੰਦਾ ਫਿਰ ਤਾਂ ਦੁਬਾਰਾ ਕੁਛ। ਹੁਣ ਵੀ ਜਾ ਕਦੇ ਮੈਂ ਬਿੱਲ ਭਰਾਉਣ ਜਾਂਦਾ ਜਾਂ ਕੋਈ ਬਿਜਲੀ ਬੋਰਡ ਦੀ ਗੱਲ ਹੁੰਦੀ ਹੈ, ਉਹ ਮੈਂ ਕਿਹਾ ਬੰਦਾ ਮੈਂ ਵੀ ਹੋ ਸਕਦਾ ਇੱਥੇ ਰਿਟਾਇਰ ਹੋਇਆ ਹੁੰਦਾ ਜੇ ਨਾ ਮੈਂ
0: ਜੀ
1: ਲੜ ਲੱਗਿਆ ਹੁੰਦਾ।
0: ਤਾਂ ਮਤਲਬ ਇਹ ਕਿ ਕੁਦਰਤ ਜੋ ਕਰਦੀ
1: ਹੈ ਬਿਹਤਰ
0: ਕਰਦੀ
1: ਹੈ। ਹਾਂ, ਅਤੇ ਇਹ ਤਾਂ ਮੈਨੇ ਇਹੋ ਜਿਹੀਆਂ ਗੱਲਾਂ ਜੀ ਆਪਣੀਆਂ ਮਤਲਬ ਇਤਫਾਕ ਉਹਦੇ 'ਚ ਲਿਖ ਕੇ ਲਿਖਿਆ ਹੋਇਆ, ਇੱਕ ਮੇਰੇ ਪੇਪਰਾਂ 'ਚ ਵੀ ਅਖਬਾਰਾਂ 'ਚ ਛਪੀਆਂ ਹੋਈਆਂ ਨੇ ਇਹ ਗੱਲਾਂ
0: ਜੀ।
1: ਹੋਰ ਤੋਂ ਵਧੀਆ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਮਤਲਬ ਜਿਹਦੇ ਮੈਂ ਜਿਹਦਾ ਇਹਦਾ ਥਾਵਾਂ 'ਚ ਸਰਵਿਸ ਕਰਦਾ ਥਾ, ਉੱਥੇ ਮੈਂ ਕੈਸ਼ੀਅਰ ਥਾ, ਡੇ ਬੁੱਕ ਕੈਸ਼ ਬੁੱਕ ਮੇਰੇ ਹੱਥ ਦੀਆਂ ਲਿਖੀਆਂ ਹੋਈਆਂ ਸੀਆਂ। ਉਹ ਤੋਂ ਬਾਅਦ ਜਦ ਮਹਿਕਮੇ 'ਚ ਇੱਕ ਵਾਰੀ ਉਹਨਾਂ ਦਾ ਰੇਡ ਹੋਇਆ, ਉਹ ਰੇਡ 'ਚ ਜਾਂ ਉਹਨਾਂ ਦੀਆਂ ਉਹ ਅਸੀਂ ਲੈ ਕੇ ਆਉਂਦੇ ਹਾਂ ਚੱਕ ਕੇ ਸਾਰਾ ਕੁਛ ਉਹਨਾਂ ਦਾ ਕਾਗਜ਼ ਪੱਤਰ ਕਿਤਾਬਾਂ, ਉਹ ਮੇਰੇ ਹੱਥ ਦੀ ਲਿਖੀਆਂ ਕਿਤਾਬਾਂ ਮੇਰੇ ਮਹਿਕਮੇ 'ਚ ਆਈਆਂ। ਐਸੇ ਐਸੇ ਇਤਫਾਕ ਕਿਸੇ ਨਾਲ ਹੋ ਸਕਦੇ ਨੇ ਕਿਤੇ, ਤੁਸੀਂ ਇਹ ਦੇਖੋ, ਮੈਂ ਬੜਾ ਲੱਕੀ ਸਮਝਦਾ ਤੁਸੀਂ ਕੈਸੇ ਕਿਸੇ ਨਾਲ
0: ਜੀ। ਸਰ, ਤੁਸੀਂ ਆਪਣੀ ਨੌਕਰੀ ਦੇ ਦੌਰਾਨ
1: ਜੀ
0: ਤੁਸੀਂ ਕਾਫੀ ਘੁੰਮ ਚੁੱਕੇ ਹੋ
1: ਜੀ,
0: ਤਕਰੀਬਨ 4.25 ਲੱਖ ਕਿਲੋਮੀਟਰ
1: ਜੀ,
0: ਇਹ ਬਹੁਤ ਜ਼ਿਆਦਾ ਹੁੰਦਾ ਹੈ
1: ਜੀ,
0: ਇਸ ਸਬੱਬ ਕਿਸ ਤਰ੍ਹਾਂ ਬਣੇ?
1: ਇਸ ਸਬੱਬ ਇਹ ਮੰਨੇ, ਮੈਂ ਸਾਰਾ ਕ੍ਰੈਡਿਟ ਆਪਣੇ ਡਿਪਾਰਟਮੈਂਟ ਨੂੰ ਦਿੰਦਾ ਇਨਕਮ ਟੈਕਸ ਨੂੰ। ਜੇ ਮੈਂ ਕਿਤੇ ਇਨਕਮ ਟੈਕਸ ਨਾ ਆਇਆ ਹੁੰਦਾ, ਕਿਸੇ ਹੋਰ ਨਾ ਕਿਉਂ ਆਇਆ ਹੁੰਦਾ, ਜਿੱਥੇ ਰੈਗੂਲਰ ਸਪੋਰਟਸ ਨਾ ਹੁੰਦੀਆਂ, ਤਾਂ ਮੈਂ ਵੀ ਆਪਣੀ ਸਪੋਰਟ ਛੱਡ ਚੁੱਕਿਆ ਹੁੰਦਾ, ਬਸ ਨੌਕਰੀ ਕਰਦਾ, ਘਰ ਆਉਂਦਾ, ਬਸ ਠੀਕ ਹੈ। ਇਹ ਮਹਿਕਮੇ ਜਦ ਮੈਂ ਗਿਆ ਪਹਿਲੇ ਸਾਲ ਹੀ 1974 'ਚ, ਜਦ ਮੈਂ ਜੂਨ 'ਚ ਜੁਆਇਨ ਕਰਿਆ, ਅਕਤੂਬਰ 'ਚ ਆ ਕੇ ਸਾਡੇ ਦਫ਼ਤਰ 'ਚ ਉਹ ਬੈਨਰ ਜਿਹਾ ਲੱਗੇ ਹੋਏ ਕਿ ਜੀ ਸਬ ਜੋਨ ਸਪੋਰਟਸ ਮੀਟ, ਸੈਂਟਰਲ ਰੈਵਨਿਊ ਸਪੋਰਟਸ ਮੀਟ ਹੋ ਰਹੀ ਹੈ। ਉਹ ਮੈਂ ਕਿਹਾ ਅੱਛਾ, ਅਤੇ ਮੈਂ ਪਹਿਲਾਂ ਫੁੱਟਬਾਲ ਖੇਡਦਾ ਹੁੰਦਾ ਤਾਂ, ਤਾਂ ਮੈਂ ਉਹਦੇ 'ਚ ਆਪਣਾ ਫੁੱਟਬਾਲ ਖੇਡਿਆ, ਫਿਰ ਉਹ 'ਚ ਖੇਡਿਆ, ਫਿਰ ਹਰ ਸਾਡੇ ਸਬ ਜੋਨ ਹੁੰਦੀ ਸੀ, ਫਿਰ ਨੌਰਥ ਜੋਨ ਹੁੰਦੀ ਸੀ, ਫਿਰ ਆਲ ਇੰਡੀਆ ਹੁੰਦੀ ਸੀ। ਅਤੇ ਉਹਦੇ ਚੱਕਰ 'ਚ ਮੈਨੂੰ ਫਿਰ ਸਰਕਾਰੀ ਖਰਚੇ ਦੇ ਉੱਪਰ ਘੁੰਮਣ ਦਾ ਮੌਕਾ ਮਿਲ

0: जी
1: ਉਹ ਤਾਂ ਬਹੁਤ ਬਾਅਦ ਜਾ ਕੇ ਮੈਨੇ ਮਤਲਬ ਹੈ ਲਿਖੀ ਇਹ। ਮੈਨੂੰ ਕੋਈ ਐਸਾ ਲਿਖਣ ਦਾ ਸ਼ੌਕ ਤਾਂ, ਮੈਨੂੰ ਡਾਇਰੀ ਲਿਖਣ ਦਾ ਸ਼ੌਕ ਤਾਂ ਹੁੰਦਾ ਤਾਂ, ਛੋਟੀ ਜਿਹੀ ਡਾਇਰੀ ਮੈਂ ਰੱਖਦਾ ਹੁੰਦਾ ਆਪਣੇ ਕੋਲ, ਜਿੱਥੇ
0: ਜੀ
1: ਵੀ ਕਿਤੇ ਜਾਂਦਾ ਤਾਂ ਉੱਥੇ ਮੇਨ ਉੱਥੇ ਦੇ ਹਿੰਟ ਜਿਹਾ ਲਿਖ ਲੈਂਦਾ ਹੁੰਦਾ ਤਾ। ਅਤੇ ਸਮਝੋ 74 ਤੋਂ ਮੈਂ ਸਫ਼ਰ ਕਰਨੇ ਸ਼ੁਰੂ ਕਰੇ ਨਾ, ਅਤੇ ਜਾ ਕੇ ਮੈਨੇ 2016-17 'ਚ ਮੈਨੂੰ ਉਹ ਵੀ ਮੇਰੇ ਯਾਰ ਦੋਸਤਾਂ ਦੇ ਕਹਿ ਤੇ ਵੀ ਤੇਰੇ ਕੋਲ ਇੰਨਾ ਮੈਟਰ ਹੈ, ਇੰਨਾ ਵਾਦ ਹੈ ਵੀ ਤੂੰ ਇਹਨੂੰ ਇੱਕ ਕਿਤਾਬ ਦੀ ਸ਼ਕਲ ਦੇ ਦੇ ਤਾ।
0: ਜੀ
1: ਉਹ ਫਿਰ ਮੈਨੇ ਜੀ ਸਾਰੀਆਂ ਪੁਰਾਣੀਆਂ ਡੇਰੀਆਂ ਇਕੱਠੀਆਂ ਕਰੀਆਂ, ਉਹਨਾਂ ਅਰੇਂਜ ਕਰਕੇ ਉਹਨਾਂ ਦਾ ਫਿਰ ਮੈਨੇ ਸਾਰਾ ਡਿਟੇਲਸ ਆਪਣਾ ਉਹ ਲਿਖਤਾ ਵੀ, ਜੋ ਜੋ ਮੈਂ ਦੇਖਿਆ, ਕਿੱਥੇ ਕੀ ਦੇਖਿਆ, ਕੀ ਮੇਰੇ ਨਾਲ ਬੀਤਿਆ, ਕੀ ਮੇਰੇ ਨਾਲ ਉਹ ਹੋਇਆ। ਉਹ ਸਾਰਾ ਇੰਨਾ ਇੰਟਰਸਟਿੰਗ ਹੈ ਕਿਉਂਕਿ ਉਹ ਸੱਚਾਈ ਹੈ, ਉਹ ਆਪਣੀ ਅੱਖਾਂ ਦੇਖੀ ਗੱਲ ਹੈ। ਉਹ ਕਿਸੇ ਜਿਵੇਂ ਆਪਾਂ ਕਹਿ ਦਈਏ ਅਦੀਬ ਨੂੰ ਜਾਂ ਰਾਈਟਰ ਨੂੰ, ਉਹ ਜਿਹੜੀਆਂ ਬਣਾ ਕੇ ਲਿਖ ਦਿੰਦੇ ਨੇ ਆਪਣਾ ਇਮੈਜਨਰੀ ਹੁੰਦੀਆਂ ਨੇ ਬੈਠ ਕੇ ਉਹ ਵਧਾ ਕੇ, ਉਹਦੇ 'ਚ ਉਹ ਚੀਜ਼ ਨਹੀਂ ਹੈ, ਉਹਦਾ 2 ਪੁਆਇੰਟ ਗੱਲ ਹੈ, 40 ਸਾਲ ਦਾ ਉਹਦੇ 'ਚ ਜ਼ਿਕਰ ਹੈ। ਅਤੇ ਉਹ ਇੰਨੀ ਪਾਪੂਲਰ ਹੋਈ ਕਿਤਾਬ ਕਿ ਮੈਨੂੰ 2 ਵਾਰੀ ਛਪਾਉਣੀ ਪਈ, ਮੇਰੀ ਕਿਤਾਬ ਨੂੰ ਪ੍ਰਾਈਜ਼ ਵੀ ਮਿਲਿਆ ਭਾਸ਼ਾ ਵਿਭਾਗ ਪਟਿਆਲੇ ਤੋਂ ਤੁਹਾਡੇ ਇੱਥੋਂ।
0: ਜੀ
1: ਅਤੇ ਮੈਨੂੰ ਮੇਰੀ ਕਿਸਮਤ ਸੀ ਕਿ ਮੈਨੂੰ CM ਸਾਹਿਬ ਨੇ ਆਪਣੇ ਮਾਨ ਸਾਹਿਬ ਦੇ ਹੱਥੋਂ ਆਪਣਾ ਅੰਮ੍ਰਿਤਸਰ ਆਪਣਾ ਗੁਰੂ ਨਾਨਕ ਯੂਨੀਵਰਸਿਟੀ 'ਚ ਮੈਨੂੰ ਉਹਨਾਂ ਨੇ ਆਪਣਾ ਉਹ ਕਰਿਆ, 1,000 ਕੈਸ਼ ਮਿਲਿਆ ਅਤੇ ਬਲਾ ਸੋਸ਼ਾਲ ਉਡਾਉਂਦੇ ਹੁੰਦੇ ਨੇ। ਅਤੇ
0: ਜੀ
1: ਮੈਂ ਬੜੀ ਲੱਕੀ ਸਮਝਦਾ ਆਪਣੇ ਆਪ ਨੂੰ, ਮੇਰੀ ਪਹਿਲੀ ਕਿਤਾਬ, ਪਹਿਲੀ ਨਹੀਂ ਮੇਰੇ ਅਵਾਰਡ ਮਿਲ ਜਾਵੇ,
0: ਸਫ਼ਰਨਾਮਾ ਤੁਹਾਡਾ ਜਿਹੜਾ
1: ਸਫ਼ਰਨਾਮਾ ਮੇਰਾ, ਉਹਨੂੰ ਪਹਿਲੇ ਨਹੀਂ ਅਵਾਰਡ ਮਿਲ ਗਿਆ।
0: ਜੀ
1: ਲੋਕਾਂ ਨੇ 10-15 ਕਿਤਾਬਾਂ ਲਿਖਣ ਤਾਂ ਜਾ ਕੇ ਇੱਕ ਦੇਸ਼ ਮਿਲਦਾ, ਨਹੀਂ ਮਿਲਦਾ,
0: ਜੀ
1: ਮੈਂ ਇਸ ਮਾਮਲੇ 'ਚ ਲੱਕੀ ਰਿਹਾ ਬਹੁਤ।
0: ਜੀ ਅੱਛਾ, ਤੁਹਾਡੇ ਨਾਲ ਜਦੋਂ ਹੁਣ ਵੀ ਗੱਲ ਕਰਦੇ ਹਾਂ, ਇੱਕ ਨਾ ਚੜ੍ਹਦੀ ਕਲਾ ਵਾਲੀਆਂ ਜਿਹੜੀਆਂ ਬਹੁਤ ਪੋਜ਼ਿਟਿਵ ਵਾਈਬਸ ਉਹ ਮਹਿਸੂਸ ਹੋ ਰਹੀਆਂ ਨੇ, ਤੁਹਾਡੇ ਲੋਕਾਂ ਕੋਲ ਜ਼ਿੰਦਗੀ ਦਾ ਅਜਿਹੀ ਕਿਹੜੀ ਗਿੱਦੜ ਸਿੰਘੀ ਸੀ ਜਿਹੜੀ ਤੁਹਾਨੂੰ ਹੁਣ ਵੀ ਮਤਲਬ ਉਹ ਇੰਨੇ ਜੋਸ਼ ਨਾਲ ਜਿਹਨੇ ਭਰਿਆ ਹੋਇਆ?
1: ਬਸ ਉਹੀ ਮੈਂ ਕਹਿ ਸਕਦਾ ਕਿ ਮੈਂ ਸਪੋਰਟਸ ਬਹਿ ਗਿਆ ਉਹਦੇ 'ਚ, ਬੰਦੇ ਨੂੰ ਸਪੋਰਟਸ ਕਰਨ ਲਈ, ਆਪਣੇ ਨੂੰ ਕੰਪੀਟੀਸ਼ਨ ਜਾਣ ਲਈ, ਆਪਣੇ ਨੂੰ ਸੈਰ ਸਪਾਟਾ ਕਰਨ ਲਈ, ਆਪਣੇ ਨੂੰ ਫਿੱਟ ਰੱਖਣਾ ਪੈਂਦਾ, ਪ੍ਰੈਕਟਿਸ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਉਹ ਵਜ੍ਹਾ ਠੀਕ ਹੈ, ਉਹਦੇ ਨਾਲ ਆਪਣੇ ਨੂੰ ਫਿੱਟ ਵੀ ਰੱਖਿਆ ਅਤੇ ਉਹਦਾ ਮੈਂ ਬੜਾ ਇੰਜੋਏ ਕਰਿਆ ਲਾਈਫ ਦਾ, ਮੈਂ ਘੁੰਮਿਆ ਫਿਰਿਆ ਇਹੀ ਉਹਦੇ 'ਤੇ,
0: ਤੁਸੀਂ ਜ਼ਿੰਦਗੀ ਨੂੰ ਮਾਣਿਆ?
1: ਮਾਣਿਆ ਪੂਰਾ, ਮੈਨੇ ਪੂਰਾ ਇੰਜੋਏ ਕਰਿਆ। ਮੇਰੀ ਆਦਤ ਇਹ ਠੀਕ ਹੈ, ਜਿਵੇਂ ਜਿੱਥੇ ਜਾਂਦਾ ਤਾਂ ਮੈਂ ਜਿਹੜੀ ਸਟੇਟ 'ਚ ਉੱਥੇ ਦਾ ਮੈਨੇ ਸਾਰਾ ਕੁਝ ਦੇਖਣਾ ਹੈ, ਉੱਥੇ ਦਾ ਮੈਨੇ ਡਿਸ਼ ਵੀ ਉੱਥੇ ਦੀਆਂ ਖਾਣੀਆਂ ਲੈਣੀਆਂ ਨੇ, ਇਹ ਨਹੀਂ ਕਿ ਉੱਥੇ ਜਾ ਕੇ ਮੈਂ ਆਪਣੀ ਤੰਦੂਰੀ ਰੋਟੀ ਦੇਖਦਾ ਫਿਰਾਂ ਜਾਂ ਸਰ੍ਹੋਂ ਦਾ ਸਾਗ ਦੇਖਾਂ ਵੀ ਪੰਜਾਬੀ ਖਾਣਾ ਨਾ, ਜੋ ਉੱਥੇ ਦੀ ਹੈ ਇਡਲੀ ਡੋਸਾ ਜੋ ਜਿੱਥੇ ਜਿਹੜੀ ਸਟੇਟ 'ਚ ਜੋ ਕੁਝ ਚੱਲਦਾ ਉੱਥੇ ਦੇ ਫਰੂਟ, ਉੱਥੇ ਦੀਆਂ ਡਿਸ਼ਾਂ ਹੀ ਖਾਣੀਆਂ ਮੈਨੇ, ਉੱਥੇ ਦੀ ਕੋਈ ਹੈਂਡੀਕ੍ਰਾਫਟਸ ਲੈਣੀ, ਕੋਈ ਖਾਸ ਚੀਜ਼ਾਂ ਹੁੰਦੀਆਂ ਨੇ ਅਤੇ ਉੱਥੇ ਦੀ ਮੈਨੇ ਹਰ ਫਿਲਮ ਦੇਖਣੀ, ਚਾਹੇ ਇੱਕ ਲਫ਼ਜ਼ ਨਾ ਮੇਰੇ ਪੱਲੇ ਪੈਂਦਾ ਹੋਵੇ, ਜਿਵੇਂ ਮਲਿਆਲਮ ਤਾਮਿਲ ਉਹ ਇਹੋ ਜਿਹੀਆਂ ਜਵਾਨਾਂ ਦੀਆਂ ਫਿਲਮਾਂ ਦੇਖਣੀਆਂ, ਉਹ ਵੀ ਜ਼ਿਆਦਾ ਤੱਕ ਦੇਖ ਲਈਏ, ਉੱਥੇ
0: ਜੀ
1: ਦੀਆਂ ਸਵਾਰੀਆਂ 'ਚ ਸਫ਼ਰ ਕਰਨਾ, ਉੱਥੇ ਦਾ ਮੇਰਾ ਇਹ ਹੁੰਦਾ ਥਾ ਕਿ ਮੈਂ ਇੱਥੇ ਦਾ ਸਾਰਾ ਕੁਝ ਉਹ ਕਰਾਂ, ਇੰਜੋਏ।
0: ਜ਼ਿੰਦਗੀ ਲਈ ਘੁੰਮਣਾ ਕਿੰਨਾ ਕੁ ਜ਼ਰੂਰੀ ਹੈ?
1: ਬਹੁਤ ਜ਼ਰੂਰੀ ਹੈ ਜੀ, ਅਤੇ ਤੁਸੀਂ ਲਾਈਫ ਕਰਨਾ, ਇੰਜੋਏ ਕਰਨਾ ਲਾਈਫ ਨੂੰ, ਤਾਂ ਤੁਸੀਂ ਜਿੰਨਾ ਕੁ ਤੁਹਾਨੂੰ ਚਾਂਸ ਮਿਲੇ ਘੁੰਮਣਾ ਚਾਹੀਦਾ, ਦੇਖਣਾ ਚਾਹੀਦਾ। ਈਵਨ ਜਿਹੜੇ ਜਦੋਂ ਜਦ ਤੱਕ ਤਾਂ ਜਦੋਂ ਆ ਮੋਬਾਈਲ ਨਹੀਂ ਹੁੰਦੇ ਸੀ ਜਾਂ ਆਪਾਂ ਇਸ ਤਰ੍ਹਾਂ ਨਹੀਂ ਦੇਖ ਸਕਦੇ ਸੀ, ਅਤੇ ਹੁਣ ਲੋਕ ਬੈਠੇ ਘਰ ਆਪਾਂ ਸਭ ਕੁਝ ਦੇਖ ਸਕਦੇ ਹਾਂ, ਹਰ ਸਿਟੀ ਦਾ, ਹਰ ਕੰਟਰੀ ਦਾ, ਜੋ ਵੀ ਕੁਛ। ਲੇਕਿਨ ਮੈਨੂੰ ਮੇਰੀ ਆਪਣੀ ਰੀਡਿੰਗ ਇਹ ਹੈ ਕਿ ਜੋ ਤੁਸੀਂ ਜਾ ਕੇ ਆਪਣੀ ਦੇਖਦੇ ਹੋ ਨਾ, ਫਿਜ਼ੀਕਲੀ ਜਾ ਕੇ ਦੇਖਦੇ ਹੋ, ਉਹ ਬਹੁਤ ਡਿਫਰੈਂਸ ਹੈ ਉਹਦੇ 'ਚ, ਬੜਾ ਆਪਣਾ ਉਹਦੇ 'ਚ ਮੋਬਾਈਲ
0: ਪ੍ਰੈਕਟੀਕਲੀ
1: ਦੇਖ
0: ਜੋ
1: ਲੈਣਾ,
0: ਅਨੁਭਵ
1: ਹਾਂ
0: ਹੁੰਦੇ
1: ਉਹਦੇ 'ਚ
0: ਆ
1: ਬੜਾ ਇੰਜੋਏ ਕਰਦਾ ਲਾਈਫ ਨੂੰ ਬੰਦਾ।
0: ਜੀ, ਕਿਉਂਕਿ ਤੁਸੀਂ ਜੋ ਇੱਕ ਔਨ ਕੈਮਰਾ ਦੇਖ ਲੈਣਾ ਅਤੇ ਇੱਕ ਜੋ ਤੁਸੀਂ
1: ਜਾ
0: ਉੱਥੇ
1: ਕੇ
0: ਖੜ ਕੇ
1: ਦੇਖਣਾ,
0: ਮਹਿਸੂਸ ਕਰਨਾ ਉਹ 'ਚ ਬਹੁਤ ਵੱਖਰੀ
1: ਬਹੁਤ
0: ਮੈਂ।
1: ਕੁਛ ਫਰਕ ਹੈ ਜੀ ਕਿਤਾਬਾਂ 'ਚ। ਈਵਨ ਤੁਹਾਨੂੰ ਮੈਂ ਇੱਕ ਹੋਰ ਆਪਣੇ ਦੱਸਦਾ, ਬਹੁਤ ਦਿਲਚਸਪ, ਅਤੇ ਆ ਜਿਹੜਾ ਆਪਣਾ ਮੈਪ, ਰੇਲਵੇ ਮੈਪ ਕੋਲ ਰੱਖਦੇ ਹੁੰਦੇ ਸੀ,
0: ਜੀ
1: ਰੇਲਵੇ ਮੈਪ ਹੈ ਸਰਕਾਰੀ, ਉਹ ਹੈ ਛਪਿਆ ਹੋਇਆ, ਉਹਦੇ 'ਤੇ ਵੀ ਇੱਕ ਚੀਜ਼ ਮੈਨੂੰ ਐਸੀ ਦਿਖੀ
0: ਜੀ
1: ਕਿ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਮੈਪ ਤਾਂ ਦਿਖਾ ਰਿਹਾ ਕਿ ਕੰਟੀਨਿਊ ਹੈ, ਲਾਈਨ ਵਿਛੀ ਹੋਈ ਹੈ, ਟ੍ਰੇਨ ਜਾ ਰਹੀ ਹੈ, ਲੇਕਿਨ ਉੱਥੇ ਮੈਂ ਜਾ ਕੇ ਦੇਖਿਆ, ਉੱਥੇ ਤਾਂ ਕਹਿੰਦੇ ਜੀ ਤੁਹਾਨੂੰ ਤੁਰ ਕੇ ਹੁਣ ਬਾਈ ਰੋਡ ਜਾਣਾ ਪੈਣਾ, ਫਿਰ ਅੱਗੇ ਜਾ ਕੇ ਸਟੇਸ਼ਨ ਤੁਹਾਨੂੰ ਮਿਲਣਾ ਪੈਣਾ।
0: ਅੱਛਾ,
1: ਉਹ ਆ ਕੇ ਮੈਂ ਇੱਥੇ, ਫਿਰ ਉਹਨੇ 'ਚ ਮੀਡੀਆ 'ਚ ਵੀ ਦਿੱਤਾ, ਉਹਦਾ ਹੀ ਕਰਿਆ ਮੈਨੇ, ਦੱਸਿਆ ਵੀ ਇਹ ਕਰਕੇ ਆਏ ਹਾਂ, ਯਾਨੀ ਐਸੀਆਂ ਗੱਲਾਂ ਵੀ ਮੈਨੇ ਨੋਟ ਕਰੀਆਂ ਨੇ ਜਿਹੜੀਆਂ ਕੁਛ ਉਹ ਜਾ ਕੇ ਦੇਖ ਕੇ ਪਤਾ ਲੱਗਦਾ ਬੰਦੇ ਨੂੰ।
0: ਮਤਲਬ ਗੂਗਲ ਮੈਪਸ ਜਿਹੜੇ ਨੇ
1: ਹਾਂ,
0: ਉਹ ਜੇ ਅਸੀਂ ਕਹਿੰਦੇ ਕਿ ਹੁਣ ਗਲਤ
1: ਗੂਗਲ
0: ਨਹੀਂ,
1: ਨਹੀਂ ਜਿਹੜਾ ਛਪੇ ਹੋਏ ਮੈਪ ਹੁੰਦੇ ਪਹਿਲਾਂ ਤਾਂ ਉਹ ਰੱਖਦੇ ਹੁੰਦੇ ਸੀ, ਗੂਗਲ ਤਾਂ ਹੁਣ ਜੋ ਹੋਏ ਨਾ, ਜਦ ਤਾਂ ਉਹ ਕਿਤਾਬ 'ਚੋਂ ਲੈ ਕੇ ਜਾਂਦੇ ਸੀ।
0: ਨਹੀਂ ਨਹੀਂ ਮਤਲਬ ਜਿਵੇਂ
1: ਹਾਂ
0: ਹੁਣ ਅਸੀਂ ਕਹਿੰਦੇ ਕਿ
1: ਉਹਦੇ 'ਚ
0: ਗੂਗਲ
1: ਵੀ,
0: ਮੈਪ
1: ਹਾਂ
0: ਵੀ ਗਲਤ ਹੋ
1: ਹਾਂ
0: ਜਾਂਦਾ
1: ਹੋ ਜਾਂਦਾ ਜੀ,
0: ਤਾਂ ਸ਼ੁਰੂ ਤੋਂ ਜਿਹੜੀਆਂ ਗਲਤੀਆਂ ਹੋ ਜਾਣੀਆਂ
1: ਹੋ ਜਾਂਦੀਆਂ ਨੇ ਜਾਂ ਹੋਰ ਵੀ ਜਿਹੜਾ ਈਵਨ ਸਰੀਤਾ 'ਚ ਪ੍ਰੇਟਨ ਵਿਸ਼ੇਸ਼ ਅੰਗ ਜਿਹੜਾ ਕੋਈ ਮੈਂ ਨੋਟ ਕਰਦਾ ਥਾ ਕਿ ਉੱਥੇ ਆ ਚੀਜ਼ ਦੇਖਣ ਵਾਲੀ, ਉਹਦੀ ਆ ਚੀਜ਼ ਇਸ ਤਰ੍ਹਾਂ ਦੀ, ਇਸ ਤਰ੍ਹਾਂ ਦੀ ਆ, ਉਹ ਜਾ ਕੇ ਮੈਂ ਦੇਖਦੀ ਉਹ 'ਚ ਥੋੜ੍ਹਾ ਜਿਹਾ ਮੈਨੂੰ ਫਰਕ ਵੀ ਕਈਆਂ ਜਗ੍ਹਾ ਲੱਗੇ ਆ ਕਿ ਲਿਖਿਆ ਹੋਇਆ ਕੁਛ ਹੁੰਦਾ ਤਾਂ ਹੁੰਦਾ ਕੁਛ, ਥੋੜ੍ਹਾ ਜਿਹਾ ਫਰਕ ਵੀ ਹੁੰਦਾ ਤਾਂ,
0: ਜੀ
1: ਕੁਛ ਫਰਕ ਮੈਂ ਮਹਿਸੂਸ ਕਰਿਆ ਕੁਛ ਚੀਜ਼ਾਂ 'ਚ।
0: ਜੀ, ਤੁਸੀਂ ਕਿਸੇ ਐਵੇਂ ਦੀ ਜਗ੍ਹਾ ਤੇ ਗਏ ਹੋ ਜਿੱਥੇ ਜਾਣ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਤੁਸੀਂ ਕਲਪਨਾ ਕੁਝ ਹੋਰ ਕੀਤੀ ਹੋਵੇ, ਪਰ ਉੱਥੇ ਗਏ ਤੇ ਫਿਰ ਤੁਹਾਨੂੰ ਲੱਗਿਆ ਵੀ ਨਹੀਂ ਇਹ ਉੱਡੀ ਗੱਲਬਾਤ ਨਿਕਲੀ ਨਹੀਂ? ਆਮ ਤੌਰ ਤੇ ਬਹੁਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਮੁਕਾਮ ਤੇ ਆ ਕੇ, ਤੁਸੀਂ ਤਕਰੀਬਨ 75 ਸਾਲ ਦੇ ਹੋ
1: ਜੀ
0: ਜੀ, ਤਾਂ ਇੱਥੇ ਆ ਕੇ ਨਾ ਬਹੁਤੇ ਲੋਕਾਂ ਦਾ ਹੁੰਦਾ ਕਿ ਸਾਡੀ ਜ਼ਿੰਦਗੀ 'ਚ ਕੋਈ ਕਾਸ਼ ਰਹਿ ਗਈ, ਅਸੀਂ ਕੁਝ ਕਰ ਨਹੀਂ ਸਕੇ। ਤੁਸੀਂ ਕਦੇ ਐਵੇਂ ਦਾ ਕੁਝ ਮਹਿਸੂਸ ਕਰਦੇ ਹੋ?
1: ਨਹੀਂ, ਮੈਂ ਤਾਂ ਨਹੀਂ ਕਰਿਆ, ਮੈਂ ਤਾਂ ਤਕਰੀਬਨ ਮੈਂ ਸੋਚਦਾ ਵੀ ਸਭ ਕਰ ਲਿਆ। ਜੇ ਕੋਈ ਨਵੀਂ ਚੀਜ਼ ਦਾ ਪਤਾ ਲੱਗਦਾ ਜੀ, ਮੈਂ ਘਰ ਗੁਜ਼ਰਦਾ ਉਹ ਫਸ ਕਰੋ। ਅਗਰ ਕੋਈ ਹੋਰ ਨਵੀਂ ਚੀਜ਼ ਦਾ ਪਤਾ ਲੱਗਦਾ ਵੀ ਆਹ ਚੀਜ਼ ਔਰ ਉਹ ਦੇਖਣੀ ਆ, ਆਹ ਰਹਿ ਗਿਆ, ਫਿਰ ਮੈਂ ਉਹ ਪੂਰਾ ਕਰ ਲੈਣਾ ਬਸ। ਉਹ
0: ਜੀ
1: ਤਕਰੀਬਨ ਮੈਂ ਆਪਣਾ ਸਾਰਾ ਕੁਛ ਮੁਕੰਮਲ ਕਰਿਆ ਹੋਇਆ ਵੀ ਜਿੱਥੇ ਜਾਣਾ ਤਾਂ ਸਾਰਾ ਕੁਛ ਦੇਖ ਲੈਣਾ, ਫਿਰ ਕੋਈ ਛੱਡਣਾ ਨਹੀਂ। ਮੈਂ ਈਵਨ ਜਦ ਇੱਕ ਵਾਰੀ ਨਿਕਲਦਾ ਘਰੋਂ ਤਾਂ ਮੈਂ ਮਹੀਨਾ ਮਹੀਨਾ ਤੱਕ ਵੀ ਬਾਹਰ ਰਿਹਾ, ਇੱਕ
0: ਜੀ
1: ਸਟੇਸ਼ਨ ਤੋਂ ਦੂਜੇ ਸਟੇਸ਼ਨ, ਦੂਜੇ ਤੋਂ ਉਹ ਉਦੋਂ ਚਲੇ ਗਏ। ਇੱਕ ਦੋ ਵਾਰੀ ਐਸਾ ਵੀ ਹੋਇਆ ਕਿ ਉੱਥੋਂ ਜਿਵੇਂ ਵਾਪਸ ਆ ਰਹੇ ਹਾਂ, ਇੱਧਰ ਨੂੰ ਮਲੇਰਕੋਟਲੇ ਨੂੰ ਬਾਏ ਬਾਏ ਕਰਤਾ, ਸਟੇਸ਼ਨ ਨੂੰ ਲੰਘ ਗਏ ਲੁਧਿਆਣੇ, ਲੁਧਿਆਣੇ ਤੋਂ ਫਿਰ ਗੱਡੀ ਫੜਨੀ ਸੀ ਕਿਸੇ ਹੋਰ ਪਾਸੇ ਨੂੰ। ਇੱਕ ਦੋ ਵਾਰੀ ਐਸਾ ਵੀ ਹੋਇਆ ਕਿ ਮੈਂ
0: ਜੀ
1: ਸਟੇਸ਼ਨ ਦੇ ਉਤਰਿਆ ਨਹੀਂ, ਇੱਧਰੋਂ ਲੰਘ ਗਿਆ, ਉੱਧਰੋਂ ਧੂਰੀ ਕਰਨੀ ਆਇਆ ਮਲੇਰਕੋਟਲੇ ਨੂੰ ਕ੍ਰੋਸ ਕਰਕੇ, ਇੱਧਰ ਲੁਧਿਆਣੇ ਜਾ ਕੇ ਮੈਂ ਟ੍ਰੇਨ ਚੇਂਜ ਕਰਨੀ ਸੀ।
0: ਤੇ ਫਿਰ ਪਰਿਵਾਰ ਦੇ ਰੁੱਸੇ ਦਾ ਨਹੀਂ ਸਾਹਮਣਾ ਕਰਨਾ ਪਿਆ ਕਦੇ?
1: ਪਰਿਵਾਰ ਵਾਲਿਆਂ ਨੂੰ, ਮੈਂ ਪਰਿਵਾਰ ਵਾਲਿਆਂ ਨੂੰ ਵੀ ਸਾਰਾ ਕੁਝ ਦਿਖਾਇਆ, ਪਰਿਵਾਰ ਵਾਲਿਆਂ ਨੂੰ ਤਾਂ ਜਦ ਤੱਕ ਦਿਖਾਇਆ ਜਦ ਤੱਕ ਮਹਿਕਮੇ ਤੋਂ ਐਲਟੀਸੀ ਸਾਨੂੰ ਮਿਲਦਾ ਹੁੰਦਾ ਸੀ,
0: ਜੀ
1: ਉਹ ਸਰਕਾਰੀ ਖਰਚੇ 'ਤੇ, ਅਤੇ ਉਹ ਸਾਰੇ ਫੈਮਿਲੀ ਨੂੰ ਲੈ ਕੇ ਜਾਂਦਾ ਸਾ। ਹੁਣ ਤੁਸੀਂ ਪਰਿਵਾਰ ਨਾਲ ਵੀ, ਮੈਨੇ ਆਹ 7 ਸਿਸਟਰ ਜਿਹੜੀਆਂ ਆਪਣੀਆਂ ਕਹਿ ਦਈਏ ਆਪਾਂ, ਹਾਂਜੀ ਮਣੀਪੁਰ ਆਇਆ, ਆਪਣਾ ਉਹ ਆ, ਸਾਰੀਆਂ ਸਟੇਟਾਂ ਜਿਹੜੀਆਂ ਇੱਧਰੀਆਂ ਹਿਲ ਸਟੇਸ਼ਨ ਜਿਹਨੂੰ ਕਹਿੰਦੇ ਆ, ਕਿਹੜਾ
0: ਜੀ
1: ਜਾਂਦੇ ਉਹ ਦੇਖਣ ਵਾਸਤੇ, ਉਹ ਸਾਰੀਆਂ ਮੇਰੇ ਪਰਿਵਾਰ ਨੇ ਦੇਖੀਆਂ ਹਨ। ਕੇਰਲਾ, ਤਾਮਿਲਨਾਡੂ, ਸਾਰਾ ਕੁਝ ਦੇਖਿਆ ਸਾਰਾ, ਮੇਰੇ
0: ਜੀ
1: ਪਰਿਵਾਰ ਨੇ ਵੀ ਸਾਰਾ ਇੰਡੀਆ ਦੇਖਿਆ।
0: ਜੀ
1: ਹਾਂਜੀ,
0: ਮਤਲਬ
1: ਹੁਣ ਮੈਂ
0: ਤੁਹਾਨੂੰ
1: ਇਕੱਲੇ ਜਾਂਦਾ ਹੁਣ।
0: ਮਤਲਬ ਤੁਹਾਨੂੰ ਇਹ ਸੀਗਾ ਕਿ ਨਾਲ ਪਰਿਵਾਰ ਨੂੰ ਵੀ ਘੁਮਾਵਾਂ?
1: ਹਾਂ, ਪਰਿਵਾਰ ਵਾਲੇ ਘੁੰਮੇ ਵੀ ਨੇ, ਘੁਮਾਇਆ ਵੀ ਉਹਨਾਂ ਨੂੰ, ਕਿਉਂਕਿ
0: ਜੀ
1: ਮਹਿਕਮੇ ਤੋਂ ਸਾਨੂੰ ਖਰਚਾ ਮਿਲਦਾ ਸੀ, ਸ਼ਤਾਬਦੀਆਂ ਜਾਂਦੇ ਤੇ, ਰਾਜਧਾਨੀਆਂ ਦਾ ਮਿਲਦਾ ਸਾ, ਸਾਨੂੰ ਇੰਟਾਈਟਲਡ ਥੇ ਨਾ,
0: ਜੀ
1: ਤੇ ਉਹਦੇ 'ਚ ਇੰਜੋਏ ਕਰਦੇ ਸੀ, ਜਾਂਦੇ ਸੀ, ਪੂਰਾ ਦੇਖਦੇ ਸੀ।
0: ਜੀ
1: ਹੁਣ ਇਹ ਆ ਵੀ ਹੁਣ ਉਹ ਕੁਛ ਉਹਨਾਂ ਨੂੰ ਇੰਨਾ ਦਿਲਚਸਪੀ ਵੀ ਨਹੀਂ ਹੈ, ਸ਼ਾਦੀਆਂ ਹੋ ਗਈਆਂ ਬੱਚਿਆਂ ਦੀਆਂ ਕੁਛ, ਅਤੇ ਕੁਛ ਉਹ ਐਂ ਵੀ ਹੁਣ ਆਪਣੇ ਕੋਲੋਂ ਖਰਚ ਕਰਨਾ, ਅਤੇ ਉਹ ਥੋੜ੍ਹਾ ਜਿਹਾ ਹੁਣ ਉਹ ਨਹੀਂ ਇੰਨਾ ਚਾਹੁੰਦੇ, ਅਤੇ ਹੁਣ ਮੈਂ ਇਕੱਲੇ ਹੀ ਜਾਂਦਾ ਹੈਗਾ। ਹੁਣ ਮੈਂ ਸਲੀਪਰ ਕਲਾਸਾਂ ਜਾਂਦਾ ਜਦ ਮੈਂ ਰਾਜਧਾਨੀਆਂ ਜਾਂਦਾ, ਕਿਉਂਕਿ ਮਹਿਕਮੇ ਤੋਂ ਮਿਲਦਾ ਤਾ ਖਰਚਾ।
0: ਜੀ
1: ਹਾਂ,
0: ਅੱਛਾ, ਪਰਿਵਾਰ ਕਿੰਨਾ ਕੁ ਜ਼ਰੂਰੀ ਰਿਹਾ ਜਾਂ ਕਿੰਨਾ ਕੁ ਜ਼ਰੂਰੀ ਹੈ?
1: ਪਰਿਵਾਰ ਬਹੁਤ ਜ਼ਰੂਰੀ ਹੈ ਜੀ, ਪਰਿਵਾਰ ਤੋਂ ਬਗੈਰ ਤਾਂ ਬੰਦਾ ਕੁਛ ਨਹੀਂ ਹੈਗਾ।
0: ਜੀ
1: ਜਦ ਆਪਾਂ ਬਾਹਰ ਜਾਂਦੇ ਹਾਂ ਫਿਰ ਪਰਿਵਾਰ ਯਾਦ ਆਉਂਦਾ, ਫਿਰ ਮੁੜ ਕੇ ਵਾਪਸ ਆਉਂਦੇ ਹਾਂ ਜਦ ਪਰਿਵਾਰ ਦੇ ਮਿਲਣ ਦੀ ਖਾਤਰ।
0: ਉਹ ਕਹਿੰਦੇ ਨਾ ਵੀ ਜਿੰਨਾ ਮਰਜ਼ੀ ਉੱਡ ਲਈਏ, ਇੱਕ ਘਰ ਹੋਣਾ ਚਾਹੀਦਾ।
1: ਬਿਲਕੁਲ,
0: ਜੀ
1: ਬਾਹਰ ਜਿੰਨਾ ਮਰਜ਼ੀ ਐਸ਼ ਕਰੀਏ, ਜਿੰਨਾ ਮਰਜ਼ੀ ਚਾਹੇ ਹੋਟਲਾਂ 'ਚ, 5-star ਹੋਟਲਾਂ 'ਚ ਰਹਿਣ ਦੇ ਕਰਦੇ ਤੇ, ਲੇਕਿਨ ਮੁੜ ਕੇ ਆ ਕੇ ਜੋ ਕਹਿੰਦੇ ਹੁੰਦੇ ਨੇ ਸੁੱਖ ਚੱਜੂ ਦੇ ਚਵਾਰੇ, ਉਹ ਬਖਨਾ ਬੁਖਾਰੇ, ਉਹ ਘਰ ਆ ਕੇ ਜੋ ਸੁੱਖ ਮਿਲਦਾ ਫਿਰ ਉਹ ਘਰ ਲਈ ਹੁੰਦਾ ਹੈਗਾ।
0: ਜੀ ਅੱਛਾ ਸਰ, ਤੁਹਾਨੂੰ ਬਹੁਤ ਸਾਰੇ ਸਨਮਾਨ ਮਿਲੇ ਹੋਏ ਨੇ
1: ਜੀ
0: ਜੀ, ਇਹ ਥੋੜ੍ਹਾ ਜ਼ਿਕਰ ਕਰੋਗੇ ਕਿਹੜੇ ਕਿਹੜੇ ਸਨਮਾਨ ਤੁਹਾਨੂੰ ਮਿਲ ਚੁੱਕੇ ਨੇ?
1: ਸਨਮਾਨ ਮੈਨੂੰ ਬਹੁਤ ਮਿਲ ਚੁੱਕਿਆ ਨੂੰ, ਹੁਣ ਜਵਾਨੀ ਮੈਨੂੰ ਕੁਛ ਹੈ ਯਾਦ ਵੀ ਹੈ ਨਹੀਂ, ਮਤਲਬ ਮੈਨੂੰ ਕਈ ਤਰ੍ਹਾਂ ਦੀ NGOs ਨੇ ਸਨਮਾਨ ਕਰਿਆ ਹੋਇਆ ਜੀ, ਅਤੇ ਮੈਨੂੰ ਆਪਣੇ ਮਤਲਬ ਸਿੱਖਿਆ ਦੀ ਆਪਾਂ ਚੀਫ ਮਿਨਿਸਟਰਾਂ ਕੋਲੋਂ ਮਿਲੇ ਨੇ, ਗਵਰਨਰਾਂ ਕੋਲੋਂ ਮਿਲੇ ਨੇ ਸਨਮਾਨ, ਸਾਨੂੰ ਹਜ਼ਾਰਾਂ ਦੀ ਤਾਦਾਦ 'ਚ ਮੈਂ ਬੜੇ ਬੜੇ ਸਟੇਡੀਅਮਾਂ 'ਚ ਵੀ ਦੇਖੇ ਹੋਏ ਹੈ, ਜਿਵੇਂ ਆਪਣੇ JL ਨਹਿਰੂ ਸਟੇਡੀਅਮ ਦਿੱਲੀ ਦਾ ਹੋ ਗਿਆ, ਹਾਂਜੀ ਕੋਲਕਾਤਾ ਦਾ ਆਪਣਾ ਹੋ ਗਿਆ, ਉਹ ਸਾਲਟ ਲੇਕ, ਹੋਰ ਇਸ ਤਰ੍ਹਾਂ ਦੇ ਬਹੁਤ ਬੜੇ ਬੜੇ ਸ਼ਹਿਰਾਂ 'ਚ ਬੜੇ ਬੜੇ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਮੈਨੂੰ ਸਨਮਾਨ ਮਿਲੇ ਨੇ, ਅਤੇ
0: ਜੀ
1: ਫਿਰ ਮੈਨੂੰ ਮੋਰ ਓਵਰ ਹੁਣ ਅੱਜ ਕੱਲ੍ਹ ਵੀ ਮੈਨੂੰ ਆਪਣਾ ਮੇਰੇ ਸ਼ਹਿਰ 'ਤੇ DC ਸਾਹਿਬ ਕੋਲੋਂ, SDM ਸਾਹਿਬ ਕੋਲੋਂ, ਜਿਹੜਾ ਆਪਣਾ ਇੰਡੀਪੈਂਡੈਂਸ ਡੇ ਨੂੰ, ਰਿਪਬਲਿਕ ਡੇ ਨੂੰ ਫੰਕਸ਼ਨ ਹੁੰਦਾ, ਉਹਨਾਂ 'ਚ ਮੈਨੂੰ ਓਨਰ ਕਰਿਆ ਜਾਂਦਾ ਹੈਗਾ,
0: ਜੀ
1: ਅਤੇ ਹੋਰ ਮੈਨੂੰ ਕਈ NGOs ਮੈਨੂੰ ਸਨਮਾਨਿਤ ਕਰਦੇ ਨੇ, ਫਿਰ ਮੈਨੂੰ ਪਿੱਛੇ ਜੇ ਮੇਰੇ ਸਕੂਲ ਨੇ ਮੈਨੂੰ ਕਰਿਆ, ਉਹਨਾਂ ਦਾ 100 ਸਾਲ ਦਾ ਥਾ ਇਸਲਾਮੀਆ ਸਕੂਲ ਨੇ, 2024 'ਚ ਉਹਨਾਂ ਦਾ 100 ਸਾਲ ਪੂਰਾ ਹੋ ਗਿਆ ਥਾ,
0: ਜੀ
1: ਉਹਨਾਂ ਨੇ ਫਿਰ ਆਪਣੇ ਸਕੂਲ ਦੇ ਐਸੇ ਖਾਸ ਉਹ ਦੇਖੇ ਸਟੂਡੈਂਟ ਜਿਨ੍ਹਾਂ ਨੇ ਕਿਸੇ ਖਾਸ ਲਾਈਨ 'ਚ ਆਪਣਾ ਕੁਛ ਨਵਾਂ
0: ਨਾਮਣਾ ਖੱਟਿਆ।
1: ਨਾਮ ਖੱਟਿਆ,
0: ਜੀ
1: ਉਹਦੇ 'ਚ ਮੈਨੂੰ ਜਿਵੇਂ ਮੈਂ ਸਪੋਰਟਸ ਕਰਿਆ, ਮੇਰੇ ਇੱਕ ਦੋਸਤ ਨੇ ਉਹਨਾਂ ਨੇ ਅਦਬ 'ਚ ਕਰਿਆ, ਮਤਲਬ ਇਸ ਲਿਟਰੇਚਰ 'ਚ, ਅਤੇ ਹੋਰ ਇਸ ਤਰ੍ਹਾਂ ਜਿਹਨਾਂ ਨੇ ਕੋਈ ਬਹੁਤ ਐਸਾ ਅਲੱਗ ਤਰ੍ਹਾਂ ਉਹ ਕਰਿਆ, ਉਹਨਾਂ ਨੂੰ ਉਹਨਾਂ ਨੇ ਸਨਮਾਨਿਤ ਕਰਿਆ ਥਾ, ਅਤੇ
0: ਜੀ
1: ਉਹਦੇ 'ਚ ਮੈਨੂੰ ਵੀ ਕਰਿਆ ਗਿਆ, ਮੈਂ ਬੜੇ ਆਪਣਾ ਨੂੰ ਲੱਕੀ ਸਮਝਦਾ,
0: ਜੀ
1: ਅਤੇ ਮੈਨੂੰ ਸਭ ਤੋਂ ਜ਼ਿਆਦਾ ਸਨਮਾਨ ਜਿਹੜਾ ਮੈਨੂੰ ਮਹਿਸੂਸ ਹੋਇਆ, ਜ਼ਿਆਦਾ ਇੱਜ਼ਤ ਆਪਣੀ ਲੱਗਦੀ ਹੈ, ਉਹ ਮੈਨੂੰ ਆਪਣੇ ਸ਼ਹਿਰ 'ਚ ਆਪਣੇ ਲੋਕਾਂ 'ਚ ਜ਼ਿਆਦਾ ਲੱਗੀ ਹੈ, ਚਾਹੇ ਬਾਹਰ ਮੈਨੂੰ ਬਹੁਤ ਬੜੇ ਲੋਕਾਂ ਕੋਲੋਂ ਜਾਂ ਬਹੁਤ ਬੜੀ ਗੈਦਰਿੰਗ 'ਚ ਮਿਲੀ ਹੈ, ਉਹਦਾ ਮੈਨੂੰ ਇੰਨਾ ਨਹੀਂ, ਜਿੰਨਾ ਮੈਨੂੰ ਆਪਣੇ ਲੋਕਾਂ 'ਚ ਘੱਟ ਗਿਣਤੀ 'ਚ ਵੀ ਚਾਹੇ ਬੰਦੇ ਤੇ ਉੱਥੇ ਹਾਜ਼ਰ, ਉਹਦੇ 'ਚ ਮੈਨੂੰ ਜ਼ਿਆਦਾ ਆਪਣੇ ਬੰਦਿਆਂ 'ਚ ਮਹਿਸੂਸ ਹੁੰਦਾ।
0: ਜੀ
1: ਹੁਣ ਜਿਵੇਂ ਬਾਹਰ ਮੈਨੇ ਬਹੁਤ ਬੜੀ ਬੜੀਆਂ ਮੈਨੇ ਮੈਰਾਥਨਸ ਕਰੀਆਂ, 42-42 ਕਿਲੋਮੀਟਰ ਦੀਆਂ, ਬੰਬੇ, ਹੋਰ ਐਸੇ ਬੜੇ ਬੜੇ ਸ਼ਹਿਰਾਂ 'ਚ। ਇੱਕ ਵਾਰੀ ਸਾਡੇ ਮਲੇਰਕੋਟਲੇ ਇੱਕ ਹੋਈ ਸੀ, 3-4 ਕਿਲੋਮੀਟਰ ਦੀ ਮੈਰਾਥਨ ਸੀ, ਉਹਦੇ ਜਾ ਕੇ ਮੈਨੇ ਸਭ ਤੋਂ ਜ਼ਿਆਦਾ ਇੰਜੋਏ ਕਰਿਆ, ਕਿਉਂਕਿ ਉਹਦੇ 'ਚ ਮੈਂ ਜਦ ਦੌੜ ਰਿਹਾ ਤਾਂ ਆਪਣੇ ਸ਼ਹਿਰ 'ਚ ਗਲੀਆਂ ਮੁਹੱਲਿਆਂ 'ਚ ਮੇਰੇ ਵਾਕਫ ਬੰਦੇ ਖੜ੍ਹੇ ਸੀ, ਮੈਨੂੰ ਦੇਖਦੇ ਸੀ, ਉਹ ਹੈਰਾਨ ਹੁੰਦੇ ਸੀ ਵੀ ਹੈ ਇਹ ਬੰਦਾ ਇਹ ਲਾਈਨ 'ਚ ਵੀ ਹੈ, ਉਹ ਮੈਂ ਜ਼ਿਆਦਾ ਉਹ 'ਚ ਮੈਨੂੰ ਉਹਦੀਆਂ ਯਾਦਾਂ ਮੈਨੂੰ ਅੱਛੀਆਂ ਲੱਗਦੀਆਂ ਹੈਗੀਆਂ।
0: ਜੀ ਅੱਛਾ ਸ਼ਫੀਕ ਸਾਹਿਬ, ਤੁਸੀਂ ਜਦੋਂ
1: ਅੱਜ ਕੱਲ੍ਹ ਇਹ ਉੱਥੇ 'ਚ ਮੈਨੂੰ ਮਿਹਨਤ ਇਹਦਾ ਮੈਂ ਉਹ ਕਹਿ ਸਕਦਾ ਕਾਰਨ ਆਪਣਾ ਮੋਬਾਈਲ ਹੀ ਹੈ ਕਿ ਉਹ 'ਚ ਜ਼ਿਆਦਾ ਲੋਕ ਉਲਝੇ ਰਹਿੰਦੇ ਹੈਗੇ ਕਿਉਂਕਿ ਸਾਡੀ ਮੇਰੀ ਫੈਮਿਲੀ 'ਚ ਵੀ ਸਾਰੇ ਪਾਸੇ ਫੈਮਿਲੀ ਮੈਂਬਰ ਮੇਰੀ ਬੇਟੀ ਇੱਕ ਅਨਮੈਰਿਡ ਉਹ ਮੇਰੀ ਮਿਸਿਜ ਮੈਂ ਤਿੰਨੀ ਅਸੀਂ ਕਈ ਵਾਰੀ ਬੈਠੇ ਹੁੰਦੇ ਆਪਣਾ ਆਪਣਾ ਮੋਬਾਈਲ 'ਤੇ ਹੀ ਬੈਠੇ ਹੁੰਦੇ ਹਾਂ। ਜਿਹੜੀ ਆਹ ਬਿਮਾਰੀਆਂ ਨਾ ਇਹ ਚੀਜ਼ ਮੈਨੂੰ ਜਿਹੜਾ ਥੋੜ੍ਹੀ ਜਿਹੀ ਖਲਦੀ ਹੈ ਬੰਦੇ ਦਾ ਬੱਚਿਆਂ ਦਾ ਇਹਦੇ 'ਚ ਜ਼ਿਆਦਾ ਟਾਈਮ ਖਰਚ ਹੁੰਦਾ
0: ਜੀ
1: ਅਤੇ ਦੂਜੇ ਪਾਸੇ ਜਿਹੜਾ ਘੱਟ ਹੁੰਦਾ ਹੈਗਾ
0: ਜੀ। ਮਤਲਬ ਮੋਬਾਈਲ ਜਿਹੜਾ ਹੈ ਮੰਨਦੇ ਹੋ ਕਿ ਇਹਨੇ ਰਿਸ਼ਤਿਆਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਾਇਆ?
1: ਥੋੜ੍ਹਾ ਨਹੀਂ, ਬਹੁਤ ਫਰਕ ਪਾਇਆ ਜੀ ਇਹ ਮੋਬਾਈਲ ਨੇ ਤਾਂ। ਬਸ ਅੱਗੇ ਬੈਠ ਕੇ ਗੱਪ ਸ਼ੱਪ ਹੁੰਦੀ ਸੀ, ਆਪਸਦਾਰੀ 'ਚ ਗੱਲਾਂ ਹੁੰਦੀਆਂ ਤੀਆਂ, ਰਿਸ਼ਤੇਦਾਰ ਇਕੱਠੇ ਹੋ ਕੇ ਬੈਠਦੇ ਤੇ ਜੀ ਗੱਲਾਂ ਬਾਤਾਂ ਹੁੰਦੀਆਂ ਤੀਆਂ, ਬੜਾ ਵਧੀਆ ਟਾਈਮ ਪਾਸ ਹੁੰਦਾ ਹੁੰਦਾ ਤਾਂ। ਹੁਣ ਤਾਂ ਬਸ ਇੰਨਾ ਜ਼ਿਆਦਾ ਨਹੀਂ ਟਾਈਮ ਦਿੱਤਾ ਜਾਂਦਾ ਕਿਸੇ ਕੋਲ, ਹੁਣ ਆਪਣਾ ਆਪਣਾ ਬੰਦਾ ਮੋਬਾਈਲ 'ਚ ਜ਼ਿਆਦਾ ਇੰਟਰਸਟ ਰੱਖਦਾ ਹੈਗਾ, ਮੈਂ ਤਾਂ ਇਹ ਨੋਟ ਕਰਿਆ
0: ਜੀ। ਹੁਣ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਨੇ?
1: ਬਸ ਮੇਰੀਆਂ ਯੋਜਨਾ ਤਾਂ ਇਵੇਂ ਹੀ ਹਨ ਵੀ ਕਿ ਮੈਨੂੰ ਕਿਤੇ ਵੀ ਮੇਰੀਆਂ ਕਿਤੇ ਨਾ ਕਿਤੇ ਮੈਨੂੰ ਮੇਰੀ ਜਿੱਥੇ ਹੁੰਦੀਆਂ ਨੇ ਕੋਈ ਕੰਪੀਟੀਸ਼ਨ ਹੁੰਦੇ ਹੈਗੇ, ਬਸ ਉਹ ਮੈਂ ਨੋਟ ਕਰਦਾ ਰਹਿਣਾ। ਮੇਰੇ ਕੋਲ ਇੱਕ ਡਾਇਰੀ ਲਾਈ ਹੋਈ ਹੈ, ਉਹਦੇ 'ਚ ਮੈਂ ਲਿਖਦਾ ਰਹਿਣਾ ਵੀ ਆਹ ਡੇਟ ਨੂੰ ਫਲਾਣੇ ਸਟੇਸ਼ਨ 'ਤੇ ਆ ਲੈਣੋ, ਅਤੇ ਉਹ ਆ ਜੋ ਜੋ ਜਿੱਥੇ ਜਿੱਥੇ ਹੁੰਦੀ ਆ ਫਿਰ ਮੈਂ ਉੱਥੇ ਬਸ ਜਾਂਦਾ ਰਹਿਣਾ, ਉਹ ਮੈਂ ਆਪਣਾ ਕਰਦਾ ਜੀ। ਹੁਣ ਵੀ
0: ਹਾਲੇ ਵੀ ਤੁਸੀਂ ਸਪੋਰਟਸ ਇਵੈਂਟਸ ਦੇ ਵਿੱਚ ਕਰਦੇ ਹੋ ਪਾਰਟਿਸਿਪੇਟ?
1: ਕਰਦਾ ਮੈਂ ਜੀ, ਹਜੇ ਵੀ ਮੈਂ ਕਰਦਾ
0: ਜੀ। ਹੁਣੇ ਰੀਸੈਂਟਲੀ ਕਿਹੜੇ ਇਵੈਂਟ 'ਚ ਕੀਤਾ ਪਾਰਟਿਸਿਪੇਟ?
1: ਰੀਸੈਂਟਲੀ ਆ ਹੁਣ ਪਿੱਛੇ ਜਿਹੇ ਗਏ ਥੇ ਜੀ ਆਪਣਾ, ਹੁਣ ਅੱਜ ਕੱਲ੍ਹ ਉਹ ਦੂਏ ਦਾ ਜਿਹੜੇ ਸਾਡੇ ਹੁੰਦੇ ਨਾ ਮੇਨ ਸਟੇਟ ਲੈਵਲ ਦੇ ਨੈਸ਼ਨਲ ਲੈਵਲ ਦੇ, ਉਹ ਥੋੜ੍ਹੀ ਗਰਮੀ ਜਾ ਕੇ ਬੰਦ ਹੋ ਜਾਂਦੇ ਨੇ, ਉਹ ਤਾਂ ਹੁੰਦੇ ਨੇ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਚੱਲਦੇ ਨੇ। ਜਿਹੜਾ ਹੁਣ ਆਪਣੇ ਪੰਜਾਬ 'ਚ ਪਿੰਡਾਂ 'ਚ ਬਹੁਤ ਚੱਲਦੇ ਨੇ ਇਹ, ਜਿਹੜੇ ਪਿੰਡਾਂ ਦੇ ਹੁੰਦੇ ਨਾ ਬੱਚਿਆਂ ਦੇ ਪ੍ਰੋਗਰਾਮ, ਉਹਨਾਂ 'ਚ ਉਹ ਬਜ਼ੁਰਗਾਂ ਦੀ ਵੀ ਰੇਸ ਰੱਖ ਦਿੰਦੇ ਨੇ ਉਹ
0: ਜੀ
1: 100 ਮੀਟਰ ਦੀ 200 ਮੀਟਰ ਦੀ, ਹੁਣ ਉਹਨਾਂ 'ਚ ਫਿਰ ਅਸੀਂ ਜਾਂਦੇ ਹਾਂ, ਸਾਨੂੰ ਉੱਥੇ ਫਿਰ ਕੈਸ਼ ਪ੍ਰਾਈਜ਼ ਮਿਲ ਜਾਂਦਾ, ਅਤੇ ਉਹ ਬਜ਼ੁਰਗਾਂ ਦੀ 100 ਮੀਟਰ ਦੀ ਰੇਸ ਹੁੰਦੀ ਹੈ, ਬਾਅਦ 'ਚ ਅਬਵ 60 ਜਾਂ ਕਿਤੇ ਅਬਵ 50 ਹੁੰਦੀ ਹੈ, ਚਾਹੇ ਅਸੀਂ 75 ਹਾਂ ਅਸੀਂ ਫਿਰ 60 'ਚ ਵੀ ਦੌੜ ਲੈਂਦੇ ਹਾਂ, ਉਹਨਾਂ 'ਚ ਕੈਸ਼ ਪ੍ਰਾਈਜ਼ ਮਿਲ ਜਾਂਦਾ, ਚਾਹੇ ਉੱਥੇ 1100 ਮਿਲਦਾ ਜਾਂ 1500 ਮਿਲਦਾ, ਹਾਂਜੀ ਨਾਲ ਟਰੋਫੀ ਜਾਂ ਮੈਡਲ ਦੇ ਦਿੰਦੇ, ਸਾਨੂੰ ਬੜਾ
0: ਮਾਣ
1: ਜਿਹਾ ਹੁੰਦਾ। ਬਸ ਉਹ ਲੈ ਕੇ ਆਉਂਦੇ ਹਾਂ, ਇਹ ਪਿੰਡਾਂ 'ਚ ਹੁੰਦੇ ਹੈਗੇ, ਪਿੰਡਾਂ ਦੇ ਕੁਛ ਨਾਮ ਨਹੀਂ ਯਾਦ ਰਹਿੰਦੇ ਹੈਗੇ ਕੁਛ ਇਸ ਤਰ੍ਹਾਂ, ਹੁਣ ਜਿਵੇਂ ਪਿੱਛੇ ਜਿਹਾ ਆ 3 ਤਰੀਕ ਨੂੰ ਮੈਂ ਇੱਥੇ ਗਿਆ ਤਾ ਆਪਣਾ, ਬਾਰਿਸ਼ ਜੀ ਹੋ ਰਹੀ ਸੀ ਆਹ ਲੁਧਿਆਣੇ ਦੇ ਕੋਲ ਆਪਣਾ ਡੇਲੋਂ ਦੇ ਕੋਲ ਆ ਇੱਕ ਪਿੰਡ, ਅਤੇ ਉੱਥੇ ਗਏ ਤੇ ਇੱਕ ਆਪਣਾ ਜਗਰਾਉਂ ਦੇ ਕੋਲ ਚੌਕੀ ਮਾਨ ਹੈ ਉੱਥੇ ਗਏ ਸੀ, ਹੋਰ ਇਸ ਤਰ੍ਹਾਂ ਦੇ ਕਈ ਛੋਟੇ ਛੋਟੇ ਪਿੰਡ ਨੂੰ ਨਾਂ ਨਹੀਂ ਯਾਦ ਰਹਿੰਦੇ। ਆ ਹੁਣ ਮੈਂ 17 ਤਰੀਕ ਨੂੰ ਵੀ ਜਾਣਾ ਹੈਗਾ
0: ਜੀ,
1: ਅਤੇ ਉੱਥੇ ਵੀ ਅਸੀਂ ਜਾਣਾ, ਬਸ ਉੱਥੇ ਉਹ ਹੈਗਾ ਬਰਨਾਲੇ ਦੇ ਕੋਲ ਆਪਣਾ ਮਹਿਲ ਕਲਾਂ
0: ਜੀ,
1: ਅਤੇ ਉੱਥੇ 17 ਤਰੀਕ ਨੂੰ ਉੱਥੇ ਮੈਨੇ ਜਾਣਾ ਹੈਗਾ। ਇਹ ਸਾਡਾ ਜਾਣੀ ਹਰ ਹਫ਼ਤੇ ਬਸ ਕਿਤੇ ਜਾਂਦੇ ਹੀ ਰਹਿੰਦੇ ਹਾਂ ਅਸੀਂ
0: ਜੀ। ਮੈਨੂੰ ਲੱਗ ਰਿਹਾ ਕਿ ਇਹ ਗੱਲਬਾਤ ਨਾ ਹਾਲੇ ਹੋਰ ਵੀ ਲੰਮੀ ਹੋਣੀ ਚਾਹੀਦੀ ਸੀ, ਅਖੀਰ 'ਚ ਕੀ ਕਹਿਣਾ ਚਾਹੋਗੇ?
1: ਬਸ ਮੈਂ ਤਾਂ ਇਹ ਕਹਿਣ ਚਾਹੂੰਗਾ ਵੀ ਯੂਥ ਨੂੰ ਚਾਹੇ ਲੜਕੀ ਹੈ ਚਾਹੇ ਲੜਕਾ ਹੈ ਵੀ ਆਪਣਾ ਇੱਕ ਸਪੋਰਟਸ, ਮੈਨੂੰ ਜਿੱਥੇ ਵੀ ਮੌਕਾ ਮਿਲਦਾ ਨਾ ਦੋ ਸ਼ਬਦ ਕਹਿਣ ਦਾ, ਅਤੇ ਮੈਂ ਬੱਚਿਆਂ ਨੂੰ ਇਹੀ ਕਹਿਣਾ ਹੁੰਦਾ ਸਕੂਲ ਦੇ ਹੋਣ ਚਾਹੇ ਕਾਲਜ ਦੇ ਹੋਣ ਵੀ ਤੁਸੀਂ ਆਪਣਾ ਸਪੋਰਟਸ ਕਰੋ, ਸਪੋਰਟਸ ਵੀ ਅਗਰ ਤੁਸੀਂ ਹੋ ਸਕੇ, ਹੁਣ ਜੋ ਤੁਸੀਂ ਕਰ ਰਹੇ ਹੋ ਟੀਮ ਇਵੈਂਟ ਕਰੀ ਜਾਓ, ਚਲੋ ਕੋਈ ਗੱਲ ਨਹੀਂ ਉਹ 'ਚ ਤੁਸੀਂ ਸੈੱਟ ਹੋ, ਫੁੱਟਬਾਲ ਹਾਕੀ ਜੋ ਵੀ ਖੇਡਦੇ ਹੋ, ਲੇਕਿਨ ਤੁਸੀਂ ਅਥਲੈਟਿਕ ਨੂੰ ਚੁਣ ਲਿਓ, ਇਹ ਤੁਹਾਡੇ ਸਾਰੀ ਉਮਰ ਕੰਮ ਆਊਗੀ। ਜਿਹੜੀਆਂ ਦੂਸਰੀਆਂ ਟੀਮ ਇਵੈਂਟ ਫੁੱਟਬਾਲ ਹਾਕੀ ਜੋ ਵੀ ਕਹਿ ਦੀ ਆ, ਉਹ ਪੂਰੀ ਟੀਮ ਹੋਵੇ ਤਾਂ ਤੁਹਾਡਾ ਹੁੰਦਾ, ਇਹੋ ਜਿਹੇ ਹੁਣ ਮੈਸੇਜ ਵੀ ਨਹੀਂ ਹੁੰਦੇ ਬਜ਼ੁਰਗਾਂ ਦੇ, ਲੇਕਿਨ ਜਿਹੜੇ ਅਥਲੈਟਿਕਸ ਹੈ ਬਜ਼ੁਰਗਾਂ ਦੀ ਹੁੰਦੀ ਰਹਿੰਦੀ ਹੈ ਵੀ ਅਥਲੈਟਿਕਸ ਤੁਸੀਂ ਅਪਣਾ ਲਓ, ਜਦ ਤੱਕ ਤੁਸੀਂ ਇਹ ਖੇਡ ਸਕਦੇ ਹੋ 25-30 ਸਾਲ ਤੱਕ ਖੇਲੀ ਜਾਓ ਆਪਣੀ ਉਮਰ ਤੱਕ, ਉਸ ਤੋਂ ਬਾਅਦ ਤੁਸੀਂ ਅਥਲੈਟਿਕ ਕਰੋ ਅਤੇ ਉਹ ਤੁਹਾਨੂੰ ਸਾਰੀ ਉਮਰ ਤੁਹਾਨੂੰ ਮੌਕਾ ਮਿਲ ਜਾਊਗਾ ਖੇਲਣ ਦਾ, ਆਪਣੇ ਨੂੰ ਖੇਲੋਗੇ ਤਾਂ ਆਪਣੇ ਨੂੰ ਫਿੱਟ ਵੀ ਰੱਖੋਗੇ, ਆਹ ਲਾਈਫ ਦਾ ਇੰਜੋਏ ਵੀ ਕਰੋਗੇ, ਇਹ ਕਹੂੰਗਾ ਮੈਂ ਤਾਂ ਜੀ ਉਸ ਤੋਂ
0: ਜੀ। ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਸਾਂਝੀਆਂ ਕੀਤੀਆਂ, ਆਪਣੀ ਜ਼ਿੰਦਗੀ ਦਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ, ਇੱਥੇ ਆਉਣ ਲਈ ਇਸ ਅਨੁਭਵ ਨੂੰ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
1: ਜੀ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਬਰ ਤਹਿਤ, ਇਹ ਵਿਸ਼ੇਸ਼ ਮੁਲਾਕਾਤ ਮੁਹੰਮਦ ਸ਼ਫੀਕ ਖਾਨ ਹੋਰਾਂ ਨਾਲ ਕੀਤੀ ਹੋਈ, ਇਹਨਾਂ ਨਾਲ ਮੁਲਾਕਾਤ ਕੀਤੀ ਸੀ ਰਣਦੀਪ ਕੌਰ ਪੰਡੇਰ ਨੇ। ਇਸ ਦੇ ਨਾਲ ਹੀ ਪ੍ਰੋਗਰਾਮ ਅੰਬਰ ਹੁਣ ਖਤਮ ਕਰਨ ਦੀ ਦਿਓ ਇਜਾਜ਼ਤ। FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਪਲ ਬਾਅਦ ਠੀਕ 9:15 ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਉਸ ਤੋਂ ਬਾਅਦ 9 ਤੋਂ ਲੈ ਕੇ 10 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ।
3: ਮੈਂ ਲਵਲੀਨ ਨਿਗਮ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਸ਼ੇਤਰੀ ऊर्जा सुरक्षा के लिए होरमुज जल डमरू मध्य से सुरक्षित और निर्बाध नौवहन के लिए भारत के समर्थन के फिर पुष्टि की। ब्रिक्स देशों के विदेश मंत्रियों ने लोकतांत्रिक वैश्विक शासन और शांति तथा जलवायु चुनौतियों पर मजबूत बहुपक्षीय कार्रवाई का आह्वान किया। सीबीआई ने नीट यूजी 2026 परीक्षा पेपर लीक मामले में मुख्य सरगनाओं में से एक को गिरफ्तार किया। पश्चिम बंगाल सरकार

मनीषा जैन। तो अब दीजिए इजाजत, नमस्कार। आज के फनकार।

ਪ੍ਰੋਗਰਾਮ ਚ ਅਗਲੀ ਫਰਮਾਇਸ਼ ਹੈ ਲੋਗੋ ਕਲੋਨੀ ਲੋਹਾਰੂ ਤੋਂ ਬਿੱਲੂ ਸਿੰਘ ਚਿੰਡਾਲੀਆ ਸੁਰਿੰਦਰ ਕੁਮਾਰ ਬਰਖਾ ਯੋਗਿੰਦਰ ਕੁਮਾਰ ਚਿੰਡਾਲੀਆ ਨਰਿੰਦਰ ਕੁਮਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਅਗਲੀ ਫਰਮਾਇਸ਼ ਗੰਜ ਡੁੰਡਵਾਰਾ ਤੋਂ ਕਲੀਮ ਅੰਸਾਰੀ ਜ਼ਹੀਰਾ ਬੇਗਮ ਅੰਸਾਰੀ ਮੁਹੰਮਦ ਆਯਾਨ ਉਸਮਾਨ ਅੰਸਾਰੀ ਯਾਸੀਨ ਅਤੇ ਸ਼ਮਸ਼ੁਰ ਕਮਲ ਰਾਹੀ ਇਹ ਫਰਮਾਇਸ਼ ਚੌਟਾਲਾ ਤੋਂ ਹੈ ਦਾਰਾ ਪੰਡੇ ਸੰਜੇ ਸ਼ਰਮਾ ਅਤੇ ਪ੍ਰਿਅੰਕਾ ਸ਼ਰਮਾ ਹੋਰਾਂ ਦੀ ਰਘੁਵੀਰ ਨਗਰ ਤੋਂ ਦਿਲਾਵਰ ਖਾਨ ਹਸੀਨਾ ਬਾਨੋ ਐਲੀਜ਼ਾ ਨਾਇਆਬ ਅਤੇ ਲੱਡੂ ਮੁਲਤਾਨੀ ਟਾਂਡਾ ਤੋਂ ਫਰਮਾਇਸ਼ ਭੇਜਦੇ ਨੇ ਅਨਿਲ ਮੋਹਨ ਊਸ਼ਾ ਢਿੱਲੂ ਨਾਇਕ ਕੈਥਲ ਹਰਿਆਣਾ ਤੋਂ ਮਧੂ ਨਾਇਕ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਬੁਲਢਾਣਾ ਤੋਂ ਸ਼ਬੀਰ ਹੁਸੈਨ ਸ਼ਾਹਜ਼ਾਦ ਮੁਜੂਬਾਬਾ ਆਇਜ਼ਾਨਮ ਅਤੇ ਮੁਦੱਸਰ ਹੁਸੈਨ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ ਪੂਜਾ ਕਪਿਲ ਛਿੰਪਾ ਇਸ਼ਾਨ ਅਤੇ ਪੂਜਾ ਪਰਿਹਾਰ ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ ਸਿੰਧੇ ਸੁਨੀਤਾ ਯਸ਼ਰਾਜ ਰਿਸ਼ੀ ਅਤੇ ਕ੍ਰਿਸ਼ਨਾ ਗੁੜਕੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਰਜਿੰਦਰ ਸਿੰਘ ਓਬਰਾਏ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਜਾਖੋ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ ਵਿਮਲਾ ਦੇਵੀ ਅਮਰਜੀਤ ਸੁੰਦਰ ਲਾਲ ਯੋਗੇਸ਼ ਕੁਮਾਰ ਦੀਪ

ਪ੍ਰੋਗਰਾਮ ਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਮੰਡੀ ਸਫੀਦੋ ਜੀਨ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਅਗਲੀ ਫਰਮਾਇਸ਼ ਭੇਜਣ ਵਾਲੇ ਨੇ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਅਤੇ ਬਲਜੀਤ ਸਿੰਘ ਗਿੱਲ ਦੇ ਸ਼ਾਹ ਮੋਹਲਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਜਗਮਾਲ ਸਿੰਘ ਡਾਗਲਾ, ਹੈਪੀ, ਸ਼ੋਭਾ ਨਾਇਕ, ਜੀ ਐਸ ਨਾਇਕ, ਪੂਰਾ ਡਾਗਲਾ ਪਰਿਵਾਰ, ਹਨੁਮਾਨਗੜ੍ਹ ਜੰਕਸ਼ਨ ਰੇਲਵੇ ਕਲੋਨੀ ਤੋਂ ਫਰਮਾਇਸ਼ ਭੇਜੀ ਹੈ ਜੀ। ਸ਼ਾਹਜੀ ਬੁਰਖੇ, ਨੰਦਾ, ਹਨੁਮਾਨ, ਉੱਤਮ, ਜਮਦਾੜੇ ਇਹਨਾਂ ਨੇ ਫਰਮਾਇਸ਼ ਭੇਜੀ ਹੈ ਹੰਗੋਲੀ ਮਹਾਰਾਸ਼ਟਰ ਤੋਂ। ਅਗਲੀ ਫਰਮਾਇਸ਼ ਤੀ ਸ਼ਨੇਜਾ, ਸੈਫੀ, ਸ਼ੈਫਾਲੀ, ਮਾਸਟਰ ਡੇਵਿਸ ਹੋਰਾਂ ਦੀ ਚੰਡੀਗੜ੍ਹ ਤੋਂ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਚੌਲਦਾ ਬਾਗਪਤ ਤੋਂ ਸੰਜੇ ਢੀਂਗੀਆ, ਨਮਨ ਅਤੇ ਅਪਾਰ ਢੀਂਗੀਆ, ਵੀਨਾ ਮਸਕੀਨ ਤੁਲਸੀ। ਇਹ ਫਰਮਾਇਸ਼ ਪੜ੍ਹੀ ਜਾ ਚੁੱਕੀ ਹੈ ਪਟੇਲ ਨਗਰ ਮਲੋਟ ਤੋਂ ਡਾਕਟਰ ਰਾਜ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ ਜਾਜੋਰੀਆ। ਕੁਰਕਸ਼ੇਤਰ ਤੋਂ ਫਰਮਾਇਸ਼ ਭੇਜਦੇ ਨੇ ਦੀਪਕ ਸੈਣੀ, ਪ੍ਰੋਮਿਲਾ, ਅਨੁਸ਼੍ਰੀ ਸੈਣੀ, ਮਹਾਦੇਵ ਪਾਰਾ ਤੋਂ ਮੀਰਾ, ਸਿਮਰਨ, ਯੋਗੇਸ਼ ਕੁਮਾਰ, ਰਾਜਵਾੜੇ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅਨੰਤਾ ਭਗਤ, ਅਰੁਣਾ ਚੇਤਨ, ਸਲੋਚਨਾ ਭਗਤ, ਮਸਤਾਨਪੁਰਨਾ ਜੰਕਸ਼ਨ ਤੋਂ। ਇਹ ਫਰਮਾਇਸ਼ ਮੁਹੰਮਦ ਸਈਦ ਅਬਾਸੀ, ਨਿਗਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼, ਫਰਦੀਨ ਅਬਾਸੀ, ਸੁਹਾਨ ਅਰਜ਼ਾਨ ਅਬਾਨ ਅਬਾਸੀ ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ ਉਪਰਕੋਟ ਬੁਲੰਦ ਸ਼ਹਿਰ ਤੋਂ ਜੀ। ਇਹ ਫਰਮਾਇਸ਼ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ, ਇਰਫਾਨ, ਜਿਸ਼ਾਨ ਖਾਨ ਹੁਰਾਂ ਦੀ ਹਨੂਮਾਨਗੜ੍ਹ ਰਾਜਸਥਾਨ ਤੋਂ। ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ, ਭਾਨੁਪ੍ਰਿਆ, ਦੇਵਾਸ਼੍ਰੀ ਇਹਨਾਂ ਨੇ ਫਰਮਾਇਸ਼ ਭੇਜੀ ਹੈ ਕਿਸ਼ਨਗੰਜ ਬਿਹਾਰ ਤੋਂ। ਹਰਜੀ ਰਾਮ ਮਲੋਟੋ, ਨਥੂ ਰਾਮ, ਲਲਿਤਾ ਸ਼ਰਮਾ, ਇੰਦਰਾਜ, ਸੁਰੇਸ਼ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਇਹ ਫਰਮਾਇਸ਼ ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵਿਰ ਅਤੇ ਅਮਨ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਲਓ ਜੀ ਇਹਨਾਂ ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ, ਮਹਿਰੀਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਲਓ ਜੀ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਅਤੇ ਮੈਨੂੰ ਦਿਓ ਇਜਾਜ਼ਤ ਅਤੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਸੁਣਦੇ ਹਾਂ ਦਲੇਰ ਮਹਿੰਦੀ ਨੂੰ।

ਸਾਊ ਸ਼ਰੀਆ ਦੋ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਲਾਈਵ ਸਟ੍ਰੀਮਿੰਗ ਦੇ ਲਈ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਸਕਦੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀ ਗੰਧਾ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਬੌਬੀ 'ਚੋਂ ਲਤਾ ਮੰਗੇਸ਼ਕਰ ਅਤੇ ਸ਼ੈਲਿੰਦਰ ਸਿੰਘ ਦੀਆਂ ਆਵਾਜ਼ਾਂ 'ਚ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ ਅਤੇ ਕਲਮਬੱਧ ਕੀਤਾ ਹੈ ਆਨੰਦ ਬਖਸ਼ੀ ਨੇ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਸੌ.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਅਰ ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਰਜਨੀਗੰਧਾ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਫਿਲਮ ਹੀਰੋ ਤੋਂ ਰੇਸ਼ਮਾ ਦੀ ਆਵਾਜ਼ 'ਚ ਗੀਤ, ਲਕਸ਼ਮੀਕਾਂਤ ਪਿਆਰੇਲਾਲ ਦਾ ਸੰਗੀਤ, ਬੋਲ ਆਨੰਦ ਬਖਸ਼ੀ।